ਅੱਜ ਬੁੱਧਵਾਰ ਹੈ। ਸ਼ੱਕ ਸੰਵਤ 1948 ਦੇ ਆਸ਼ਾੜ ਮਹੀਨੇ ਦੀ 10 ਤੇ ਈਸਵੀ ਸੰਵਤ 2026 ਦੇ ਜੂਨ ਮਹੀਨੇ ਦੀ 24 ਤਾਰੀਖ ਹੈ। ਇਸ ਵੇਲੇ ਸਵੇਰ ਦੇ 5:56 ਹੋਏ ਨੇ ਤੇ ਹੁਣ ਤੋਂ ਸਾਡੀ ਅੱਜ ਦੀ ਸਭਾ ਦਾ ਆਗਾਜ਼ ਹੁੰਦਾ ਹੈ। ਆਕਾਸ਼ਵਾਣੀ ਸੁਣ ਰਹੇ ਸਾਡੇ ਸਾਰੇ ਸਰੋਤਿਆਂ ਦਾ ਸਾਡੀ ਅੱਜ ਦੀ

ਫੈਕਟਰੀ ਸੰਗੀਤ ਦਾ ਰੋਜ਼ਾਨਾ ਪ੍ਰੋਗਰਾਮ ਅੰਮ੍ਰਿਤਵਾਣੀ ਲੈ ਕੇ ਹਾਜ਼ਰ ਮੈਂ ਜਸਪ੍ਰੀਤ ਕੌਰ। ਪ੍ਰੋਗਰਾਮ 'ਚ ਆਓ ਪਹਿਲਾਂ ਸ਼ਬਦ ਸਰਵਣ ਕਰਦੇ ਹਾਂ ਆਪਣੀ ਮਿਹਰ ਕਰ ਭਾਈ।

ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਨਾਲ ਅਤੇ ਸਰਵਣ ਕਰ ਰਹੇ ਹੋ ਭਗਤੀ ਸੰਗੀਤ ਦਾ ਰੋਜ਼ਾਨਾ ਪ੍ਰੋਗਰਾਮ ਅੰਮ੍ਰਿਤਵਾਣੀ। ਪ੍ਰੋਗਰਾਮ 'ਚ ਆਓ ਸਰਵਣ ਕਰਦੇ ਹਾਂ ਭਜਨ ਆਵਾਜ਼ ਅੰਜਲੀ ਜੈਨ ਅਤੇ ਸਾਥੀਆਂ ਦੀ, ਸ਼ਾਮ ਤੇਰੀ ਬੰਸੀ।

ਹੁਣ ਤੁਸੀਂ ਇਹ ਭਜਨ ਸਰਵਣ ਕਰ ਰਹੇ ਸੀ ਲਤਾ ਮੰਗੇਸ਼ਕਰ ਅਤੇ ਸਾਥੀਆਂ ਦੀ ਆਵਾਜ਼ 'ਚ। ਪ੍ਰੋਗਰਾਮ ਦੇ ਆਖਿਰ 'ਚ ਆਓ ਸੁਣਦੇ ਹਾਂ ਪੇਂਟ, ਆਵਾਜ਼ ਫਿਰੋਜ਼ ਖਾਨ ਅਤੇ ਸਾਥੀਆਂ ਦੀ।

ਸਵਾਬਸ਼ਾਰਿਆ 2 FM 'ਤੇ ਹੈ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। ਸਮਾਂ ਇਸ ਵੇਲੇ ਸਵੇਰ ਦੇ ਠੀਕ 6:30 ਹੋ ਰਹੇ ਨੇ ਔਰ ਸੁਣਦੇ ਹਾਂ ਪ੍ਰੋਗਰਾਮ ਖੇਤੀਬਾੜੀ ਸਾਡੇ ਜਲੰਧਰ ਕੇਂਦਰ ਤੋਂ।

0: जय हिंद जी, संधु साहब बच्चे वाले हो।
1: जय हिंद जी, जय हिंद। रुड़िया राम जी, सुनाओ की हाल चाल।
0: तगड़ा तगड़ा शुक्र मालिक दा, जिदा भी कहने हुंदे है मालिक रखे। संधु साहब उदा बंदे नू रहना चाहिदा है। पर एक गल खास तौर ते जिहड़ी ध्यान देने वाली है कि अपना किसानी दा कम है, जिमीदारा अपना कम है, क्योंकि जिमीदारे दे विच कुछ कम ऐसे है संधु साहब, जे आपां नू वक्त दे लिहाज नाल पूर्ति कर दिंदे आ फिर उहदा सिट्टा सानू जिहड़ा सही मिलदा है। जे आपां खुंझ जाइए ते फिर जिन्ना मर्जी उपराला करी चलिए फिर उहदा सिट्टा सानू सही नहीं मिलदा।
1: पक्की गल है जी। देखो गल इदां हुंदी है कि आपां सर्वेखण करदे रहिए अपनी फसल दा,
0: हां,
1: ते बहुत सारी चीजां पता लगदियां ने
0: जी।
1: कई बार फसल भी मूंह बोल के दस दी, मैनू आ कीड़ा लग गया, मैनू आ चीज की घाट आ, समय सिर पानी लाओ उन्हूं।
0: पर फसल अपनी का सर्वेखण ना करो, आम तौर से असीं गुआंढियां की फसल का सर्वेखण करते रहने।
1: नाले देखो ये भी गुआंढी की रीस भी ना करो, कई बार गुआंढी हुंदा कि कोई चीज वरती जा रही, जरूरी नहीं तुहाडे फिट बह जाऊगी।
0: बिल्कुल बिल्कुल
1: है जी। सो इस करके अपने हिसाब नाल हुण तां देखो इन्ने साडे कोले रुड़िया राम जी साधन आ, जे हुण भी असीं अपने हिसाब नाल चलांगे तां गल माड़ी हैगी है कि आपां किसान कॉल सेंटर देखो साडे कोले माहर बैठे।
0: बिल्कुल
1: हुण तां देखो वट्सएप ते तुसीं किसी माहर तों जानकारी लै सकदे होगे, हर चीज़ तुहाडे मोबाइल दे उपर जिहड़ी है जानकारी
0: उपलब्ध है। दूजा जिहड़ा पक्ष संधु साहब इह वी आ जांदा है भी जदों असी खेती लागतां की गल करते हैं, एक तो वह लागतां है जिन्हां बिना साडा सरदा नहीं, सानू लाउणियां पैंदियां। दूजियां वह लागतां है जिहड़ियां बेलोड़ियां साडे खर्चे वधाउंदियां, जिदां तुसीं जिक्र भी किया है कि एक सर्वेखण जिहड़ा है फसल का, जदों तुसीं उह करदे हो तुहानूं तो पता चलता है कि साडी फसल दे विच तत्तां दा किहड़ी तत्त की घाट है जां किहड़ी फसल की इस टाइम ते किहड़ी लोड है, वह सर्वेखण तो सानू पता लगता। दूजा जिहड़ा तुसीं अहम पक्ष जिहड़ा है कि साडे कोले हुण पहलां वाला गल नहीं है, हुण खेती मार साडे जिदा कहिंदे कि साडे खेत दे विच आ, साडे नाल हर टाइम
1: साडी जेब च है जी,
0: साडी जेब च है। सो तुसीं जिहड़े भी फसल का रंग रूप है जे तुहानू नहीं भी समझ आउंदा गल्लीं बातीं, तुसीं वट्सएप दे उत्ते फोटो खिंच के भेज सकदे।
1: बिल्कुल बिल्कुल, बहुत वधिया तरीका है जी, चुप करके फोटो खिंचो ते भेजो।
0: बिल्कुल,
1: अजकल देखो रुड़िया राम जी किसान वीर ने ग्रुप बनाए हुए, अपने समस्या पा के मैनू आ समस्या आ रही है, मेरा आ कीड़ा लग्या है, मैं की कर सकता है, कि दवाई इस्तेमाल हो सकती हैगी है। सो ये सारी जानकारी की गल हुंदी हैगी है।
0: बिल्कुल,
1: बाकी देखो हुण आपां खेती खर्चे घटाउण दी गल करदे आ ना, ते झोने दी लै लो, इहो जिहियां तकनीकां साडे माहरां दित्तियां कि पत्ता रंग चार सम देता जी,
0: टेंशियोमीटर,
1: हाँ, पानी की बचत हो जाती हैगी है, पत्ता रंग चाड़ना, असी खाद की जिनी लोड़ आ उन्नी पाओ, वाधू खाद पाउण की लोड़ नहीं जी।
0: ये तां संधु साहब देखो मोटा जिहा हिसाब है, आपां अपने ते ला के देखिए भी जे आपां जिनी साडी खुराक है, जिनी साडी समर्था है, शरीर की चलत है, जे आपां उस लिहाज नाल दिनचर्या च खांदे आं ते साडा शरीर ठीक चलदा रहिंदा। जदों असीं बेलोड़ा खाने आं, लोड़ तो ज्यादा खाने वो साडे शरीर के उत्ते माड़ा प्रभाव पाउंदा, यही फसलां दा है। क्योंकि फसल की उम्र के लिहाज नाल जिदा तुसीं झोने का जिक्र किया है, पनीरी लाउण तो बाद जो साडियां लोड़ां है, या जदों फसल संभल जांदी है, जड़ फट जांदी है, उदों उहदियां लोड़ां है, या जदों फसल जिहड़ा है बूझा मार के सट्टे ते आ जांदी है, उदों उहदियां लोड़ां है, हर पक्ष के उत्ते फसल की लोड़ जिहड़ी है वह बदलती जाती है, उस लिहाज नाल ही आपां उहनूं खाद खुराक देनी है।
1: बिल्कुल बिल्कुल जी। दसो हुण एक होर चीज़ा की पहला तो देखो रुड़िया राम जी हुंदा कि अपने सिर्फ यूरिया वगैरह की घाट आउंदी सी, हुण छोटे तत्तां की घाट भी आउण लग पई हैगी
0: है। देखो
1: जिंक आ, लोहा आ, उहदे वल भी ध्यान दो।
0: बिल्कुल, ये जिहड़ा तुसीं जिक्र किया है ना, क्योंकि हुण घणी खेती है। देखो कोई टाइम हुंदा सी जदों असीं जमीन नूं साध मौंदे सी, साडे कोले वक्त हुंदा सी, हुण तां इह है कि वी भंडा भंडोरिया किन्ना क भार एक मूठी चक लै दूजी तैयार, हुण साह आउण वाला कम तां है ही नहीं फसल।
1: कई बार अज फसल पक्की नहीं, उहदे विच फसल दूजी भी लग शुरू,
0: इंटरक्रॉपिंग चलदी है। सो इस करके जिहड़ी तुसीं जिक्र कीता बड़ी अहम गल है कि असीं खास जिहड़े तत्त है, जिद्दां आपां तुसीं यूरिए की गल कीती है, है ना, इन्ना वड्डे तत्तां की गल कीती है, इन्हां वल साडा ध्यान जांदा, जिहड़े छोटे तत्त है जिद्दां जिंक है, मैगनीज है ना, लोहा है,
1: लोहा इहदी घाट आ जांदी है। कई बार देखो ना आपां रेतलियां जमीनां झूना ला दिंदे आ, उत्थे जरूर आउंदी है जी,
0: आउंदी है जी, आउंदी है बिल्कुल।
1: ते कई बार उहदियां निशानियां जदों पक्का फसल पकदी उदों पता लगदा जाके,
0: ਇੱਕ ਸੰਧੂ ਸਾਹਿਬ ਹੋਰ ਬੜੀ ਅਹਿਮ ਚੀਜ਼ ਹੈ ਵੀ ਜਿਹੜੀ ਛੋਟੇ ਤੱਤਾਂ ਦੀ ਘਾਟ ਹੈ ਨਾ, ਫਿਰ ਗੱਲ ਉੱਥੇ ਆ ਜਾਂਦੀ ਹੈ ਕਿ ਸਾਨੂੰ ਉਹਦੇ 'ਚ ਪਰਖ ਕਰਕੇ ਹੀ ਜਿਹੜਾ ਉਸ ਤੱਤ ਦੀ ਜਿਹੜੀ ਮਾਤਰਾ ਹੈ, ਜਾਂ ਕਈ ਵਾਰੀ ਆਪਾਂ ਇਹ ਦੇਖਦੇ ਕਿ ਉਹ ਹਰ ਤੱਤ ਦੀ ਪੂਰਤੀ ਜਿਹੜਾ ਢੰਗ ਤਰੀਕਾ ਵੱਖਰੋ ਵੱਖਰਾ ਹੈ, ਅਤੇ ਅਸੀਂ ਤਾਂ ਉਸੇ ਤੱਤ ਦੀ ਜਦ ਤੱਕ ਪੜਚੋਲ ਨਹੀਂ ਕਰ ਲੈਂਦੇ, ਪਰਖ ਨਹੀਂ ਕਰ ਲੈਂਦੇ, ਤਦ ਤੱਕ ਅਸੀਂ ਉਹ ਚੀਜ਼ ਨਹੀਂ ਕਰਨੀ, ਉਪਰਾਲਾ ਨਹੀਂ ਕਰਨਾ।
1: ਹਾਂ, ਜਿੱਦਾਂ ਹੁਣ ਲੋਹਾ ਦੇਖੋ,
0: ਹਾਂ
1: ਇਹਨੂੰ ਸਪਰੇ ਕਰਨਾ,
0: ਬਿਲਕੁਲ ਸਹੀ ਗੱਲ,
1: ਪੈਰਾਸਲਫੇਟ ਜਿਹੜੀ ਹੈਗੀ ਹੈ ਇਹਨੂੰ ਜ਼ਮੀਨ 'ਚ ਨਹੀਂ ਪਾਉਣਾ,
0: ਜ਼ਮੀਨ 'ਚ ਨਹੀਂ
1: ਪਾਉਣਾ, ਜਿੱਦਾਂ ਆਪਾਂ ਕਹਿੰਦੇ ਹਾਂ ਵੀ
0: ਪਾ ਦਿਓ ਛਿੱਟਾ ਦੇ ਦਿਓ।
1: ਹਾਂਜੀ, ਜਿੱਦਾਂ ਹੁਣ ਰੁਜੇ ਰਾਮ ਜੀ ਜਿੱਦਾਂ ਬੱਚਤ ਦੀ ਗੱਲ ਕਰਦੇ ਹਨ, ਜੇ ਅਸੀਂ ਝੋਨੇ ਦੀ ਪਨੀਰੀ ਨੂੰ ਜਿੰਕ ਪਾਈ ਹੈ ਤੇ ਆਉਂਦੀ ਨਹੀਂ ਘਾਟ ਜੀ, ਕਹਿੰਦੇ
0: ਆਉਂਦੀ ਨਹੀਂ, ਆਉਂਦੀ ਨਹੀਂ, ਸਹੀ ਗੱਲ ਹੈ।
1: ਇਸ ਤਰੀਕੇ ਨਾਲ ਜੇ ਆਪਾਂ ਕਣਕ ਨੂੰ ਪਾਈ ਹੋਗੀ ਫਾਸਫੋਰਸ, ਤੇ ਝੋਨੇ ਨੂੰ ਪਾਉਣ ਦੀ ਲੋੜ
0: ਪਾਉਣ ਦੀ ਲੋੜ ਨਹੀਂ, ਫਿਰ ਗੱਲ ਉਹੀ ਆ ਗਈ ਨਾ,
1: ਕਿੰਨਾ ਦੇਖੋ ਬੱਚਤ ਹੋਗੀ, ਅਸੀਂ ਖਾਦ ਪਾਵਾਂਗੇ ਉਹਦਾ ਕੋਈ ਸਾਨੂੰ ਫਾਇਦਾ ਨਹੀਂ ਹੋਣਾ, ਉਲਟਾ ਨੁਕਸਾਨ ਹੀ ਹੋਏਗਾ ਕਿ ਖੇਤੀ ਖਰਚੇ ਵੱਧ ਗਏ, ਉਹ ਤੱਤ ਜਿਹੜਾ ਜਿਵੇਂ ਜੀ ਉੱਦਾਂ ਹੀ ਪਿਆ ਰਹੇਗਾ।
0: ਦੇਖੋ ਇਹੀ ਸੰਧੂ ਸਾਹਿਬ ਹੁਣ ਇਹੀ ਤਕਨੀਕੀ ਜਿਹੜੀ ਆ ਗਈ ਹੈ ਨਾ, ਜਦੋਂ ਆਪਾਂ ਵਾਰ ਵਾਰ ਇਹੀ ਜ਼ਿਕਰ ਕਰਦੇ ਹਾਂ ਕਿ ਹੁਣ ਖੇਤੀ ਜਿਹੜੀ ਐਸੀ ਹੈ ਇਹ ਉਦਯੋਗ ਬਣ ਗਿਆ ਹੈ, ਸਾਨੂੰ ਬਕਾਇਦਾ ਤੌਰ ਦੇ ਉੱਤੇ ਲਿਖਤੀ ਰੂਪ ਦੇ ਵਿੱਚ ਇਹ ਰੱਖਣਾ ਚਾਹੀਦਾ ਕਿ ਅਸੀਂ ਜੇ ਸਾਡੀ ਕਣਕ ਦੀ ਫਸਲ ਸੀ ਉਹਦੇ 'ਚ ਅਸੀਂ ਕੀ ਪਾਇਆ, ਹੁਣ ਝੋਨੇ ਦੀ ਫਸਲ ਹੈ ਇਹਨੂੰ ਅਸੀਂ ਕੀ ਦੇਣਾ ਹੈ। ਹੁਣ ਜ਼ਿਮੀਦਾਰ ਦਾ ਕਿਉਂਕਿ ਹਿਸਾਬ ਕਿਤਾਬ ਫਸਲਾਂ ਦਾ ਇੱਦਾਂ ਹੈ, ਸਾਨੂੰ ਇਹੀ ਨਹੀਂ ਪਤਾ ਹੁੰਦਾ ਵੀ ਕਣਕ ਨੂੰ ਅਸੀਂ ਪਾਇਆ ਕੀ ਹੈ, ਕਿਉਂਕਿ ਅਸੀਂ ਕੰਮਿਆਂ ਦੇ ਸਿਰ 'ਤੇ ਸਾਡੀ ਖੇਤੀ ਰਹਿੰਦੀ ਹੈ। ਸੋ ਇਸ ਕਰਕੇ ਤੁਹਾਡੀ ਗੱਲ ਬੜੀ ਅਹਿਮ ਹੈ ਕਿ ਜਿਹੜੀਆਂ ਫਸਲਾਂ ਨੂੰ ਅਸੀਂ ਖਾਦ ਜਿੱਦਾਂ ਕਣਕ ਨੂੰ ਆਪਾਂ ਦੇ ਚੁੱਕੇ ਹਾਂ ਅਤੇ ਝੋਨੇ ਨੂੰ ਲੋੜ ਹੀ ਨਹੀਂ,
1: ਲੋੜ ਹੀ ਨਹੀਂ,
0: ਪਨੀਰੀ ਨੂੰ ਆਪਾਂ ਜਿੰਕ ਦੇ ਚੁੱਕੇ ਹਾਂ ਅਤੇ ਫਸਲ ਨੂੰ
1: ਫਸਲ ਨੂੰ ਲੋੜ ਨਹੀਂ ਗੀ, ਅਤੇ ਜੇ ਆਪਾਂ ਝੋਨੇ ਨੂੰ ਜਿੰਕ ਪਾ ਦਿਓ ਫਿਰ ਕਣਕ ਨੂੰ ਵੀ ਲੋੜ ਨਹੀਂ ਪੈਂਦੀ ਜਿੰਕ ਦੀ,
0: ਪੈਂਦੀ।
1: ਇਸ ਤਰੀਕੇ ਨਾਲ ਦੇਖੋ ਹੁਣ ਤਾਂ ਜਿੱਦਾਂ ਅਸੀਂ ਆਪਣਾ ਸਾਡਾ ਕਾਰਡ ਬਣਦਾ ਨਾ ਰੁਜੇ ਰਾਮ, ਇੱਦਾਂ ਧਰਤੀ ਦਾ ਵੀ ਕਾਰਡ ਬਣ ਜਾਂਦਾ,
0: ਜ਼ਮੀਨ ਦਾ ਸਿਹਤ ਕਾਰਡ ਹੈ ਜੀ, ਬਿਲਕੁਲ ਸਰਕਾਰ ਵੱਲੋਂ ਯੋਜਨਾ ਸ਼ੁਰੂ ਕੀਤੀ ਗਈ ਹੈ, ਕਿਉਂਕਿ ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਹੈ ਕਿ ਜੇ ਆਮਦਨ ਨੂੰ ਦੁੱਗਣੀ ਕਰਨਾ ਹੈ ਤੇ ਆਮਦਨ ਨੂੰ ਦੁੱਗਣੀ ਇੱਦਾਂ ਹੀ ਨਹੀਂ ਹੋ ਜਾਣੀ, ਉਹਦੇ ਵਿੱਚ ਤਕਨੀਕੀ ਲਿਆਉਣੀ ਪੈਣੀ ਹੈ ਤਾਂ ਆਮਦਨ ਦੁੱਗਣੀ ਹੋਣੀ ਹੈ, ਤੇ
1: ਖਰਚੇ ਵੀ ਘਟਾਉਣੇ ਪੈਣੇ,
0: ਖਰਚੇ ਘਟਾਉਣੇ ਪੈਣੇ ਹੈ, ਬੇਲੋੜੇ ਖਰਚਿਆਂ ਦੇ ਉੱਤੇ ਜੇ ਆਪਾਂ ਕਾਬੂ ਪਾਵਾਂਗੇ, ਜਿੱਦਾਂ ਤੁਸੀਂ ਜ਼ਿਕਰ ਕੀਤਾ ਹੈ ਕਿ ਜ਼ਮੀਨ ਦਾ ਜਿਹੜਾ ਸਿਹਤ ਕਾਰਡ ਹੈ, ਸਾਨੂੰ ਪਤਾ ਹੋਊ ਜ਼ਮੀਨ ਦੀ ਕਿੰਨੀ ਸਮਰੱਥਾ ਹੈ, ਕੀ ਦੇਣਾ ਹੈ ਕੀ ਨਹੀਂ ਦੇਣਾ ਹੈ, ਅਤੇ ਉਸ ਲਿਹਾਜ਼ ਨਾਲ ਜਿਹੜਾ ਹੈ ਫਿਰ ਸਾਨੂੰ ਕੰਮ ਕਰਨਾ ਚਾਹੀਦਾ।
1: ਬਿਲਕੁਲ ਜੀ, ਦੇਖੋ ਤਕਨੀਕਾਂ ਦਾ ਮਕਸਦ ਇਹੀ ਹੁੰਦਾ ਕਿ ਉਹਨੂੰ ਇਸਤੇਮਾਲ ਕੀਤਾ ਜਾਏ।
0: ਬਿਲਕੁਲ ਬਿਲਕੁਲ, ਇਸਤੇਮਾਲ ਫਿਰ ਸੰਧੂ ਸਾਹਿਬ ਇਹ ਤਾਂ ਕਿਸਾਨ ਨੇ ਕਰਨਾ ਨਾ ਹੈ। ਦੇਖੋ ਹੁਣ ਜ਼ਿਮੀਦਾਰ ਲਈ ਯੂਨੀਵਰਸਿਟੀ ਹੈ, ਮਹਿਕਮਾ ਜ਼ਰਾਇਤ ਹੈ, ਜਿਹੜੇ ਖੋਜਾਂ ਕਰਦੇ ਹੈ ਔਰ ਖੋਜਾਂ ਕਿਸਾਨ ਨੂੰ ਦਿੰਦੇ ਹੈ, ਸਾਡਾ ਅਦਾਰਾ ਹੈ ਜਾਂ ਹੋਰ ਰੇਡੀਓ ਅਖਬਾਰਾਂ ਦੀ ਆਪਾਂ ਟੈਲੀਵਿਜ਼ਨਾਂ ਦੀ ਗੱਲ ਕਰ ਲਈਏ, ਇਹ ਪ੍ਰਚਾਰ ਪ੍ਰਸਾਰ ਦੇ ਸਾਧਨ ਹੈ, ਕਿਸਾਨ ਦੇ ਖੇਤਾਂ ਤੱਕ ਇਸ ਚੀਜ਼ ਨੂੰ ਲੈ ਕੇ ਜਾਂਦੇ ਹੈ, ਪਰ ਕਿਸਾਨ ਅਸਲੀ ਜਿਹੜਾ ਹੈ ਵਿਗਿਆਨੀ ਉਹ ਕਿਸਾਨ ਹੈ ਜਿਹਨੇ ਆਪਣੇ ਖੇਤ ਦੇ ਵਿੱਚ ਇਹ ਕੰਮ ਕਰਕੇ ਸਿੱਧ ਕਰਨਾ ਹੈ। ਸੋ ਇਹ ਗੱਲਾਂ ਬਾਤਾਂ ਜੇ ਆਪਾਂ ਧਿਆਨ ਦੇ ਵਿੱਚ ਰੱਖਾਂਗੇ ਅਤੇ ਛੋਟੇ ਤੱਤਾਂ ਦੀ ਜੇ ਘਾਟ ਹੈ ਅਤੇ ਉਹਨਾਂ ਦੀ ਪੂਰਤੀ ਦਾ ਸਹੀ ਢੰਗ ਤਰੀਕਾ ਜਿਹੜਾ ਆਪਣਾ ਹੋਊਗਾ ਅਤੇ ਫਿਰ ਮੈਨੂੰ ਨਹੀਂ ਲੱਗਦਾ ਸਾਨੂੰ ਸਭ ਕੋਈ ਸਮੱਸਿਆ ਆ ਸਕਦੀ।
1: ਬਿਲਕੁਲ ਜੀ, ਦੇਖੋ ਮਾਹਰਾਂ ਨੇ ਸਾਨੂੰ ਤਰੀਕੇ ਦੱਸੇ, ਅਮਲ ਕਰੀਏ ਅਤੇ ਵੱਧ ਤੋਂ ਵੱਧ ਪੈਦਾਵਾਰ ਹਾਸਲ ਕਰੀਏ।
0: ਚਲੀਏ ਜੀ,
1: ਜੈ ਹਿੰਦ ਜੀ,
0: ਜੈ ਹਿੰਦ ਜੀ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਖੇਤੀਬਾੜੀ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਜ਼ ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਆਓ ਹੁਣ ਸਰਵਨ ਕਰਦੇ ਹਾਂ ਮਾਨਸ ਕਾਂਡ ਦਾ 114ਵਾਂ ਭਾਗ।

0: ਹੁਣੇ ਤੁਸੀਂ ਸਰਵਨ ਕਰ ਰਹੇ ਸੀ ਮਾਨਸ ਗਾਨ ਦਾ 114ਵਾਂ ਭਾਗ।
1: FM ਐਂਡ 7.2 ਮੈਗਾਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਮਿਲਾ ਹੋਇਆ ਇਸ ਵੇਲੇ ਸਵੇਰ ਦੇ 6:51 ਹੋ ਰਹੇ ਨੇ। ਹੁਣ ਪੇਸ਼ ਕਰ ਰਹੇ ਹਾਂ ਸਾਡਾ ਰੋਜ਼ਾਨਾ ਪ੍ਰੋਗਰਾਮ ਨਵੀਂ ਸਵੇਰ।

ਨਵੀਆਂ ਉਮੀਦਾਂ ਅਤੇ ਨਵੀਆਂ ਉਮੰਗਾਂ ਦੇ ਨਾਲ ਅੱਜ ਦਾ ਨਵੀਂ ਸਵੇਰ ਪ੍ਰੋਗਰਾਮ ਲੈ ਕੇ ਹਾਜ਼ਰ ਮੈਂ ਜਸਪ੍ਰੀਤ ਕੌਰ ਅਤੇ ਅੱਜ ਬੁੱਧਵਾਰ ਹੈ ਸ਼ੱਕ ਸੰਮਤ 1948 ਦੇ ਆਸ਼ਾੜ ਮਹੀਨੇ ਦੀ 10 ਤੇਈ ਈਸਵੀ ਸੰਨ 2026 ਦੇ ਜੂਨ ਮਹੀਨੇ ਦੀ 24 ਤਾਰੀਖ ਹੋ ਚੁੱਕੀ ਹੈ। ਸ਼ੁਰੂਆਤ ਕਰਦੇ ਹਾਂ ਅੱਜ ਦੇ ਵਿਚਾਰ ਤੋਂ। ਹਰ ਵਾਰ ਰਸਤੇ ਗਲਤ ਨਹੀਂ ਹੁੰਦੇ, ਸਫਲਤਾ ਦੇ ਲਈ ਖੁਦ ਨੂੰ ਵੀ ਬਦਲ ਕੇ ਦੇਖਣਾ ਜ਼ਰੂਰ ਚਾਹੀਦਾ ਹੈ। ਸੋ ਘਬਰਾਉਣਾ ਨਹੀਂ ਚਾਹੀਦਾ, ਹਮੇਸ਼ਾ ਮਿਹਨਤ ਕਰਦੇ ਜਾਓ, ਸਮਾਰਟ ਵਰਕ ਕਰੋ ਅਤੇ ਹਮੇਸ਼ਾ ਚੜ੍ਹਦੀ ਕਲਾ 'ਚ ਰਹੋ। ਸਰਵਣ ਕਰਦੀ ਹਾਂ ਭਾਈ ਸੁਰਿੰਦਰ ਸਿੰਘ ਤੇ ਰਾਗੀ ਜਥੇ ਦੁਆਰਾ ਗਾਇਨ ਕੀਤਾ ਹੋਇਆ ਇਹ ਸ਼ਬਦ।

ਬਹੁਤ ਘੱਟ ਪ੍ਰੀਮੀਅਮ ਦੇਣਾ ਪੈਂਦਾ। ਖਰੀਦ ਫਸਲਾਂ ਲਈ ਆਮ ਤੌਰ 'ਤੇ 2% ਅਤੇ ਰਵੀ ਫਸਲਾਂ ਲਈ 1.5 ਯਾਨੀ ਕਿ 1.5% ਪ੍ਰੀਮੀਅਮ ਕਿਸਾਨਾਂ ਵੱਲੋਂ ਦਿੱਤਾ ਜਾਂਦਾ। ਬਾਕੀ ਰਕਮ ਕੇਂਦਰ ਅਤੇ ਰਾਜ ਸਰਕਾਰਾਂ ਦੇ ਵੱਲੋਂ ਅਦਾ ਕੀਤੀ ਜਾਂਦੀ ਹੈ। ਇਸ ਯੋਜਨਾ 'ਚ ਬਿਜਾਈ ਤੋਂ ਲੈ ਕੇ ਕਟਾਈ ਤੱਕ ਦੇ ਕਈ ਜ਼ੋਖਮਾਂ ਨੂੰ ਕਵਰ ਕੀਤਾ ਜਾਂਦਾ। ਕੁਝ ਹਾਲਾਤ ਐਸੇ ਵੀ ਹੁੰਦੇ ਆ ਜਿੱਥੇ ਕਟਾਈ ਤੋਂ ਬਾਅਦ ਹੋਏ ਨੁਕਸਾਨ ਨੂੰ ਵੀ ਇਸ ਵਿੱਚ ਸ਼ਾਮਿਲ ਕੀਤਾ ਜਾ ਸਕਦਾ। ਬਾਕੀ ਹੁਣ ਕਈ ਸਾਡੇ ਕਿਸਾਨ ਵੀਰਾਂ ਦੇ ਜ਼ਿਹਨ ਵਿੱਚ ਇਹ ਵੀ ਹੁੰਦਾ ਹੋਣਾ ਕਿ ਇਸ ਦੀ ਅਪਲਾਈ ਕਿਸ ਤਰ੍ਹਾਂ ਕੀਤਾ ਜਾਵੇ, ਅਰਜ਼ੀ ਕਿਸ ਤਰ੍ਹਾਂ ਦਿੱਤੀ ਜਾ ਸਕਦੀ ਆ। ਕਿਸਾਨ ਦੋਸਤੋ, ਜੇਕਰ ਤੁਸੀਂ ਇਸ ਯੋਜਨਾ ਦਾ ਲਾਭ ਲੈਣਾ ਤਾਂ ਆਪਣੇ ਨੇੜਲੇ ਬੈਂਕ, ਸਹਿਕਾਰੀ ਸਭਾ, ਕਾਮਨ ਸਰਵਿਸ ਸੈਂਟਰ ਜਾਂ ਫਿਰ ਅਧਿਕਾਰਿਤ ਆਨਲਾਈਨ ਪੋਰਟਲ ਦੇ ਰਾਹੀਂ ਅਰਜ਼ੀ ਦੇ ਸਕਦੇ ਹੋ। ਅਰਜ਼ੀ ਲਈ ਆਮ ਤੌਰ 'ਤੇ ਆਧਾਰ ਕਾਰਡ ਜ਼ਰੂਰੀ ਹੈ, ਬੈਂਕ ਖਾਤੇ ਦੀ ਜਾਣਕਾਰੀ ਭਰਨੀ ਪੈਂਦੀ ਹੈ ਅਤੇ ਜ਼ਮੀਨ ਦਾ ਰਿਕਾਰਡ ਜਾਂ ਫਿਰ ਫਸਲ ਦੀ ਜਾਣਕਾਰੀ ਇਹ ਵਿੱਚ ਭਰੀ ਜਾਂਦੀ ਹੈ, ਐਡ ਕੀਤੀ ਜਾਂਦੀ ਆ, ਅਤੇ ਇਹਦੇ ਨਾਲ ਤੁਹਾਡਾ ਮੋਬਾਈਲ ਨੰਬਰ। ਕਿਸਾਨਾਂ ਨੂੰ ਚਾਹੀਦਾ ਕਿ ਫਸਲ ਬੀਮੇ ਦੀ ਅੰਤਿਮ ਤਾਰੀਖ ਤੋਂ ਪਹਿਲਾਂ ਆਪਣੀ ਅਰਜ਼ੀ ਹੈ ਜਿਹੜੀ ਉਹ ਜ਼ਰੂਰ ਜਮ੍ਹਾਂ ਕਰਵਾਉਣ। ਮੰਨ ਲਓ ਕਿਸੇ ਕਿਸਾਨ ਦੀ ਫਸਲ ਗੜੇਮਾਰੀ ਜਾਂ ਫਿਰ ਹੜ੍ਹ ਕਾਰਨ ਖਰਾਬ ਹੋ ਜਾਂਦੀ ਹੈ ਤਾਂ ਉਸ ਸਥਿਤੀ 'ਚ ਕਿਸਾਨ ਨੂੰ ਤੁਰੰਤ ਆਪਣੇ ਨੁਕਸਾਨ ਦੀ ਸੂਚਨਾ ਦੇਣੀ ਜ਼ਰੂਰੀ ਹੁੰਦੀ ਹੈ। ਸੂਚਨਾ ਬੀਮਾ ਕੰਪਨੀ, ਖੇਤੀਬਾੜੀ ਵਿਭਾਗ, ਬੈਂਕ ਜਾਂ ਫਿਰ ਹੈਲਪਲਾਈਨ ਦੇ ਰਾਹੀਂ ਦਿੱਤੀ ਜਾ ਸਕਦੀ ਹੁੰਦੀ ਹੈ। ਸਮੇਂ ਸਿਰ ਦਿੱਤੀ ਗਈ ਸੂਚਨਾ ਬੜੀ ਮਹੱਤਵਪੂਰਨ ਹੁੰਦੀ ਹੈ ਕਿਉਂਕਿ ਇਸ ਤੋਂ ਬਾਅਦ ਨੁਕਸਾਨ ਦਾ ਮੁਲਾਂਕਣ ਸ਼ੁਰੂ ਹੋ ਜਾਂਦਾ। ਸੂਚਨਾ ਮਿਲਣ ਤੋਂ ਬਾਅਦ ਸੰਬੰਧਿਤ ਅਧਿਕਾਰੀ ਨੁਕਸਾਨ ਦਾ ਜਾਇਜ਼ਾ ਲੈਂਦੇ ਹੈ। ਫਸਲ ਕਟਾਈ ਪ੍ਰਬੰਧਾਂ ਅਤੇ ਹੋਰ ਅੰਕੜਿਆਂ ਦੇ ਆਧਾਰ 'ਤੇ ਨੁਕਸਾਨ ਦਾ ਫਿਰ ਮੁਲਾਂਕਣ ਕੀਤਾ ਜਾਂਦਾ। ਜੇਕਰ ਕਿਸਾਨ ਬੀਮੇ ਲਈ ਯੋਗ ਪਾਇਆ ਜਾਂਦਾ ਤਾਂ ਫਿਰ ਮੁਆਵਜ਼ੇ ਦੀ ਰਕਮ ਸਿੱਧੀ ਉਸਦੇ ਬੈਂਕ ਖਾਤੇ ਵਿੱਚ ਭੇਜ ਦਿੱਤੀ ਜਾਂਦੀ ਆ। ਕਿਸਾਨਾਂ ਨੂੰ ਆਪਣੀ ਅਰਜ਼ੀ ਦੀ ਰਸੀਦ ਅਤੇ ਸਾਰੇ ਸੰਬੰਧਿਤ ਦਸਤਾਵੇਜ਼ ਸੰਭਾਲ ਕੇ ਰੱਖਣੇ ਚਾਹੀਦੇ ਹੈ। ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਅਜਿਹੇ ਕਿਸਾਨ ਨੇ ਜਿਨ੍ਹਾਂ ਨੇ ਕਿ ਫਸਲ ਬੀਮਾ ਯੋਜਨਾ ਦਾ ਲਾਭ ਲਿਆ। ਉਦਾਹਰਨ ਵਜੋਂ ਇੱਕ ਕਿਸਾਨ ਦੀ ਨਰਮੇ ਦੀ ਫਸਲ ਹੈ, ਮੀਂਹ ਕਰਕੇ ਖਰਾਬ ਹੋ ਗਈ ਸੀ ਅਤੇ ਸਮੇਂ ਸਿਰ ਨੁਕਸਾਨ ਦੀ ਸੂਚਨਾ ਉਹਨੇ ਭਰੀ ਅਤੇ ਫਿਰ ਉਸਨੂੰ ਕਲੇਮ ਮਿਲਿਆ। ਕੁਝ ਸਮੇਂ ਬਾਅਦ ਉਸਨੂੰ ਮੁਆਵਜ਼ਾ ਵੀ ਮਿਲ ਗਿਆ। ਇਸ ਕਰਕੇ ਉਹ ਅਗਲੇ ਸੀਜ਼ਨ ਦੇ ਲਈ ਦੁਬਾਰਾ ਖੇਤੀ ਕਰਨ ਦੇ ਯੋਗ ਹੋ ਗਿਆ। ਯਾਨੀ ਕਿ ਅਖਬਾਰਾਂ ਦੇ ਵਿੱਚ ਜਦੋਂ ਅਸੀਂ ਅਪਡੇਟ ਖਬਰਾਂ ਪੜ੍ਹਦੇ ਹਾਂ ਤਾਂ ਉਹਦੇ ਵਿੱਚ ਅਜਿਹੀਆਂ ਜਾਣਕਾਰੀਆਂ ਸਾਨੂੰ ਉਦਾਹਰਨਾਂ ਮਿਲ ਜਾਂਦੀਆਂ। ਸੋ ਸੁਝਾਅ ਇਹ ਹੈ ਕਿ ਹਰ ਸੀਜ਼ਨ ਵਿੱਚ ਫਸਲ ਬੀਮਾ ਦੇ ਬਾਰੇ ਜਾਣਕਾਰੀ ਅਪਡੇਟ ਕੀਤੀ ਜਾਵੇ, ਲਈ ਜਾਵੇ ਜਾਣਕਾਰੀ। ਅੰਤਿਮ ਤਾਰੀਖ ਤੋਂ ਪਹਿਲਾਂ ਐਪਲੀਕੇਸ਼ਨ ਦੇਣਾ ਜ਼ਰੂਰੀ ਹੈ ਅਤੇ ਆਪਣਾ ਮੋਬਾਈਲ ਨੰਬਰ ਅਤੇ ਬੈਂਕ ਖਾਤੇ ਦੀ ਜਾਣਕਾਰੀ ਅਪਡੇਟ ਰੱਖੀ ਜਾਵੇ। ਬਾਕੀ ਇਹ ਵੀ ਹੈ ਕਿ ਨੁਕਸਾਨ ਹੋਣ ਤੋਂ ਤੁਰੰਤ ਸੂਚਨਾ ਹੈ ਜਿਹੜੀ ਉਹ ਦਿੱਤੀ ਜਾਵੇ। ਸਾਰੇ ਡਾਕੂਮੈਂਟ ਅਤੇ ਰਸੀਦ ਸੰਭਾਲ ਕੇ ਰੱਖੋ। ਸੋ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਖੇਤੀ ਨਾਲ ਜੁੜੇ ਜੋਖਮਾਂ ਤੋਂ ਸੁਰੱਖਿਆ ਪ੍ਰਦਾਨ ਕਰਨ ਵਾਲੀ ਇੱਕ ਬੜੀ ਮਹੱਤਵਪੂਰਨ ਯੋਜਨਾ ਹੈ। ਐਸੀਆਂ ਕੁਝ ਕੁ ਜਾਣਕਾਰੀਆਂ, ਬਾਕੀ ਅਪਡੇਟ ਲੈ ਕੇ ਜਲਦੀ ਮਿਲਾਂਗੇ। ਦਿਓ ਇਹ ਚਾਂਸ।

ਹੁਣੇ ਤੁਸੀਂ ਸੁਣਿਆ ਪ੍ਰੋਗਰਾਮ ਖੇਤੀ ਨੁਕਤੇ। ਇਸ ਪ੍ਰੋਗਰਾਮ 'ਚ ਅੱਜ ਦਾ ਵਿਸ਼ਾ ਸੀ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ। ਪੇਸ਼ਕਸ਼ ਪ੍ਰਿਤਪਾਲ ਸਿੰਘ ਦੀ ਸੀ। 100.2 FM 'ਤੇ ਹੈ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ, ਅਤੇ ਹੁਣ ਵੇਲਾ ਹੋ ਚੁੱਕੇ ਹੈ ਜੀ ਸਵੇਰ ਦੇ 7:10 ਹੋ ਚੁੱਕੇ ਨੇ। ਹੁਣ ਪੇਸ਼ ਕਰ ਰਹੇ ਹਾਂ ਸਾਡਾ ਰੋਜ਼ਾਨਾ ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ।

ਹੈਲੋ, ਫਰਮਾਇਸ਼ ਲੈ ਕੇ ਹਾਜ਼ਰ ਹੋਵਾਂਗੇ ਸਵੇਰੇ 10:32 'ਤੇ। ਇਸ ਪ੍ਰੋਗਰਾਮ 'ਚ ਤੁਹਾਡੀ ਫਰਮਾਇਸ਼ ਦੇ ਪੰਜਾਬੀ ਗੀਤ ਸੁਣਵਾਏ ਜਾਣਗੇ। ਅਤੇ 11:02 'ਤੇ ਤੁਸੀਂ ਆਨੰਦ ਮਾਣੋਗੇ ਪ੍ਰੋਗਰਾਮ ਹਿੰਦੀ ਜ਼ਾਇਕਾ ਦਾ। ਪ੍ਰੋਗਰਾਮ ਫੁਲਕਾਰੀ ਦਾ ਵੇਲਾ ਰਹੇਗਾ ਸਵੇਰੇ 11:30 ਦਾ। ਅਤੇ ਭੈਣਾਂ ਦਾ ਰੋਜ਼ਾਨਾ ਪ੍ਰੋਗਰਾਮ ਨਾਰੀ ਲੋਕ ਲੈ ਕੇ ਹਾਜ਼ਰ ਹੋਵਾਂਗੇ ਦੁਪਹਿਰ 12:05 'ਤੇ। ਪ੍ਰੋਗਰਾਮ ਨਗਮੇ ਤਹਿਤ ਤੁਸੀਂ ਆਨੰਦ ਮਾਣੋਗੇ ਹਿੰਦੀ ਫਿਲਮੀ ਸੰਗੀਤ। ਅਤੇ ਇਸ ਪ੍ਰੋਗਰਾਮ 'ਚ ਤੁਸੀਂ ਆਪਣੇ ਪਸੰਦ ਦੇ ਹਿੰਦੀ ਫਿਲਮੀ ਨਗਮੇ ਸੁਣੋਗੇ। ਇਹ ਪ੍ਰੋਗਰਾਮ ਚਿੱਠੀਆਂ 'ਤੇ ਆਧਾਰਿਤ ਹੁੰਦਾ ਦੁਪਹਿਰ 1:02 'ਤੇ। ਫੌਜੀ ਵੀਰਾਂ ਲਈ ਰੋਜ਼ਾਨਾ ਪ੍ਰੋਗਰਾਮ ਸਰਫਰੋਸ਼ ਤੁਸੀਂ ਸੁਣੋਗੇ ਦੁਪਹਿਰ 2:00। ਲਾਈਵ ਫੋਨ ਇਨ ਪ੍ਰੋਗਰਾਮ ਦੋ ਤੇਰੀਆਂ ਦੋ ਮੇਰੀਆਂ ਲੈ ਕੇ ਹਾਜ਼ਰ ਹੋਵਾਂਗੇ ਦੁਪਹਿਰ 2:30। ਇਸ ਪ੍ਰੋਗਰਾਮ 'ਚ ਅੱਜ ਦਾ ਵਿਸ਼ਾ ਰਹੇਗਾ ਨੌ ਨਕਦ ਨਾ ਤੇਰਾਂ ਉਧਾਰ। ਸ਼ਾਮੀ 5:02 'ਤੇ ਪੇਸ਼ ਕਰਾਂਗੇ ਪ੍ਰੋਗਰਾਮ ਗੱਲਾਂ 'ਚੋਂ ਗੱਲ। ਕਿਸਾਨ ਵੀਰਾਂ ਅਤੇ ਕਿਸਾਨ ਭੈਣਾਂ ਲਈ ਰੋਜ਼ਾਨਾ ਪ੍ਰੋਗਰਾਮ ਕਿਸਾਨ ਵਾਣੀ ਪੇਸ਼ ਕਰਾਂਗੇ ਸ਼ਾਮੀ 5:30। ਇਸ ਪ੍ਰੋਗਰਾਮ 'ਚ ਗੱਲਬਾਤ ਤੁਹਾਨੂੰ ਸੁਣਵਾਈ ਜਾਏਗੀ। ਵਿਸ਼ਾ ਰਹੇਗਾ ਗਰਮੀਆਂ ਵਿੱਚ ਪਸ਼ੂਆਂ ਦੀ ਸਾਂਭ ਸੰਭਾਲ ਅਤੇ ਟੀਕਾਕਰਨ। ਇਹ ਗੱਲਬਾਤ ਕਰਨਗੇ ਡਾਕਟਰ ਰੋਹਿਤ ਗੁਪਤਾ ਅਤੇ ਗੁਰਵੀਰ ਸਿੰਘ ਸਰੋਦ। ਨੌਜਵਾਨਾਂ ਲਈ ਪ੍ਰੋਗਰਾਮ ਵਿਬਗਿਓਰ ਦਾ ਵੇਲਾ ਰਹੇਗਾ ਸ਼ਾਮੀ 6:30 ਦਾ। ਪ੍ਰੋਗਰਾਮ ਬੰਦਗੀ ਤਹਿਤ ਤੁਸੀਂ ਸਰਵਣ ਕਰੋਗੇ ਸ਼ਬਦ ਅਤੇ ਭਜਨ ਸ਼ਾਮੀ 7:02 'ਤੇ। ਸ਼ਾਮੀ 7:40 'ਤੇ ਹੋਏਗਾ ਪ੍ਰੋਗਰਾਮ ਸ਼ਾਮ ਸੁਹਾਨੀ। ਮਹਿਕ ਮਾਲਵੇ ਦੀ ਇਸ ਪ੍ਰੋਗਰਾਮ 'ਚ ਤੁਸੀਂ ਹੰਸ ਰਾਜ ਹੰਸ ਹੋਰਾਂ ਨੂੰ ਸੁਣੋਗੇ ਰਾਤੀ 8:15। ਅਤੇ ਰਾਤੀ 10:02 'ਤੇ ਪੇਸ਼ ਕਰਾਂਗੇ ਪ੍ਰੋਗਰਾਮ ਪੰਜਾਬੀ ਤੜਕਾ। ਇਸ ਪ੍ਰੋਗਰਾਮ 'ਚ ਤੁਸੀਂ ਆਪਣੇ ਪਸੰਦ ਦੇ ਪੰਜਾਬੀ ਗੀਤ ਸੁਣੋਗੇ। ਪੁਰਾਣੇ ਹਿੰਦੀ ਫਿਲਮੀ ਨਗਮਿਆਂ 'ਤੇ ਆਧਾਰਿਤ ਪ੍ਰੋਗਰਾਮ ਰਜਨੀ ਗੰਧਾ ਲੈ ਕੇ ਹਾਜ਼ਰ ਹੋਵਾਂਗੇ ਰਾਤੀ 10:30। ਅਤੇ ਰਾਤੀ 11:10 'ਤੇ ਸਾਡੀ ਅੱਜ ਦੀ ਸਭਾ ਦੀ ਸਮਾਪਤੀ ਹੋਏਗੀ। ਇਹ ਸੀ ਸਾਡੇ ਕੇਂਦਰ ਤੋਂ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ।

ਕਿ ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਨਾਲ ਅਤੇ ਇਹ ਸਵੇਰ ਦੇ 7:15 ਹੋ ਚੁੱਕੇ ਨੇ ਅਤੇ ਹੁਣ ਨਜ਼ਰ ਮਾਰਦੀ ਹਾਂ ਅੱਜ ਕੁਝ ਖਾਸ ਖਬਰਾਂ 'ਤੇ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਰਾਸ਼ਟਰਪਤੀ ਭਵਨ ਵਿਖੇ ਦੂਜੇ ਸਿਵਲ ਸਨਮਾਨ ਸਮਾਰੋਹ 'ਚ ਪਦਮ ਐਵਾਰਡ ਪ੍ਰਦਾਨ ਕੀਤੇ। ਡੇਰਾ ਸੱਚਖੰਡ ਬਲਾਂ ਦੇ ਅਧਿਆਤਮਕ ਆਗੂ ਸੰਤ ਨਿਰੰਜਨ ਦਾਸ ਜੀ ਅਤੇ ਝਾੜੂ ਯੋਧਾ ਸਾਬਕਾ IPS ਅਧਿਕਾਰੀ ਸਰਦਾਰ ਇੰਦਰਜੀਤ ਸਿੰਘ ਸਿੱਧੂ ਨੂੰ ਪਦਮ ਸ਼੍ਰੀ ਨਾਲ ਨਿਵਾਜਿਆ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਧਿਕਾਰੀਆਂ ਨੂੰ ਨਾਗਰਿਕ ਦੇਵੋ ਭਵ ਦੀ ਸੋਚ ਨਾਲ ਨਾਗਰਿਕਾਂ ਨੂੰ ਸ਼ਾਸਨ ਦੇ ਕੇਂਦਰ 'ਚ ਰੱਖਣ ਦੀ ਅਪੀਲ ਕੀਤੀ ਹੈ। ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਸਰਕਾਰ ਅਲ ਨੀਨੋ ਕਾਰਨ ਸੰਭਾਵੀ ਮਾੜੇ ਪ੍ਰਭਾਵਾਂ ਨਾਲ ਨਜਿੱਠਣ 'ਚ ਕਿਸਾਨਾਂ ਦੀ ਮਦਦ ਕਰਨ ਲਈ ਪਹਿਲਾਂ ਤੋਂ ਤਿਆਰੀਆਂ ਕਰ ਰਹੀ ਹੈ। ਜੰਮੂ ਕਸ਼ਮੀਰ 'ਚ ਸੁਰੱਖਿਆ ਬਲਾਂ ਨੇ ਆਉਂਦੀ ਸ਼੍ਰੀ ਅਮਰਨਾਥ ਜੀ ਯਾਤਰਾ 2026 ਦੀਆਂ ਤਿਆਰੀਆਂ ਦੇ ਹਿੱਸੇ ਵਜੋਂ ਜੰਮੂ ਦੇ ਅਮਰਨਾਥ ਬੇਸ ਕੈਂਪ ਵਿਖੇ ਇੱਕ ਵਿਆਪਕ ਮੌਕ ਡਰਿੱਲ ਕੀਤੀ।

ਇਸ ਸਾਲ 22 ਜੂਨ 2026 ਤੱਕ 5 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਜੰਮੂ ਕਸ਼ਮੀਰ 'ਚ ਸ਼੍ਰੀ ਮਾਤਾ ਵੈਸ਼ਨੋ ਦੇਵੀ ਦੀ ਪਵਿੱਤਰ ਗੁਫਾ ਦੇ ਦਰਸ਼ਨ ਕੀਤੇ ਨੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਰਾਜ ਬਿਜਲੀ ਕਾਰਪੋਰੇਸ਼ਨ ਲਿਮਟਿਡ 'ਚ ਨਵੇਂ ਨਿਯੁਕਤ ਹੋਏ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ। ਪੰਜਾਬ ਸਰਕਾਰ ਵੱਲੋਂ ਦਿਵਿਆਂਗਜਨਾਂ ਦੀ ਆਰਥਿਕ ਸੁਰੱਖਿਆ ਲਈ ਚਾਲੂ ਮਾਲੀ ਸਾਲ ਦੌਰਾਨ 125 ਕਰੋੜ ਤੋਂ ਵੱਧ ਦੀ ਰਕਮ ਜਾਰੀ। ਪੰਜਾਬ ਸਰਕਾਰ ਵੱਲੋਂ ਅੱਜ ਮੋਹਾਲੀ ਸਥਿਤ MIT ਯੂਨੀਵਰਸਿਟੀ ਵਿਖੇ NRI ਮਿਲਣੀ 2026 ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਸਥਾਨਕ ਸਰਕਾਰਾਂ ਬਾਰੇ ਮੰਤਰੀ ਹਰਜੋਤ ਸਿੰਘ ਬੈਂਸ ਨੇ ਅਚਨਚੇਤ ਨਿਰੀਖਣ ਪਿੱਛੋਂ ਸਫਾਈ 'ਚ ਉਣਤਾਈਆਂ ਕਰਕੇ ਮੋਗਾ ਦੇ ਨਗਰ ਨਿਗਮ ਕਮਿਸ਼ਨਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਗੁਰਦਾਸਪੁਰ ਦੇ ਸਠਿਆਲੀ ਹੈੱਡ ਵਰਕਸ ਨੇੜੇ ਅੱਪਰ ਬਾਰੀ ਦੁਆਬ ਨਹਿਰ 'ਚ ਬੀਤੇ ਦਿਨੀ ਪਏ 100 ਫੁੱਟ ਦੇ ਪਾੜ ਨੂੰ ਪੂਰਨ ਦਾ ਕੰਮ ਅੱਜ ਵੀ ਜਾਰੀ। ਵਿਭਾਗ ਵੱਲੋਂ ਕੰਮ ਛੇਤੀ ਪੂਰਾ ਹੋਣ ਦੀ ਉਮੀਦ।

ਤੁਸੀਂ ਟਿਊਨ ਕੀਤਾ ਹੋਇਆ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ 'ਤੇ ਪ੍ਰੋਗਰਾਮ ਚੱਲ ਰਿਹਾ ਜੀ, ਗੁੱਡ ਮਾਰਨਿੰਗ ਮਾਲਵਾ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਰਾਸ਼ਟਰਪਤੀ ਭਵਨ ਦੇ ਗਣਤੰਤਰ ਮੰਡਪ 'ਚ ਕਰਵਾਏ ਸਮਾਗਮ ਦੌਰਾਨ 65 ਉੱਘੀਆਂ ਹਸਤੀਆਂ ਨੂੰ ਦੇਸ਼ ਦੇ ਸਰਵਉੱਚ ਪਦਮ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ। ਉੱਘੇ ਟੈਨਿਸ ਖਿਡਾਰੀ ਵਿਜੇ ਅਮ੍ਰਿਤਰਾਜ, ਪ੍ਰਸਿੱਧ ਅਦਾਕਾਰ ਮਮੂਟੀ ਅਤੇ ਮਸ਼ਹੂਰ ਪਿੱਠਵਰਤੀ ਗਾਇਕਾ ਅਲਕਾ ਯਾਗਨਿਕ ਨੂੰ ਪਦਮ ਭੂਸ਼ਣ ਪੁਰਸਕਾਰ ਪ੍ਰਦਾਨ ਕੀਤੇ ਗਏ, ਜਦੋਂ ਕਿ ਡੇਰਾ ਬੱਲਾਂ ਦੇ ਮੁਖੀ ਸੰਤ ਨਿਰੰਜਣ ਦਾਸ ਨੂੰ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ। ਅਤੇ ਉੱਥੇ ਹੀ ਚੰਡੀਗੜ੍ਹ 'ਚ ਸਾਫ਼ ਸਫਾਈ ਦੇ ਕੰਮ ਰਾਹੀਂ ਨਿਰਸੁਆਰਥ ਸੇਵਾ ਕਰਨ ਵਾਲੀ ਸਾਬਕਾ IPS ਅਧਿਕਾਰੀ ਇੰਦਰਜੀਤ ਸਿੰਘ ਸਿੱਧੂ ਨੂੰ ਕੱਲ੍ਹ ਪਦਮ ਸ਼੍ਰੀ ਸਨਮਾਨ ਨਾਲ ਦਿੱਲੀ ਵਿਖੇ ਸਨਮਾਨਿਤ ਕੀਤਾ ਗਿਆ। ਸਿੱਧੂ 1996 ਵਿੱਚ ਪੰਜਾਬ ਪੁਲਿਸ ਦੀ ਨੌਕਰੀ ਤੋਂ ਸੇਵਾ ਮੁਕਤ ਹੋਏ ਸੀ। ਉਹਨਾਂ ਵੱਲੋਂ ਰੋਜ਼ਾਨਾ ਸੈਕਟਰ 49 ਅਤੇ ਆਲੇ ਦੁਆਲੇ ਦੇ ਇਲਾਕਿਆਂ 'ਚ ਸਾਫ਼ ਸਫਾਈ ਕੀਤੀ ਜਾਂਦੀ ਹੈ। ਉਹਨਾਂ ਦਾ ਸੁਪਨਾ ਚੰਡੀਗੜ੍ਹ ਨੂੰ ਦੇਸ਼ ਦਾ ਸਭ ਤੋਂ ਸਾਫ਼ ਸੁਥਰਾ ਸ਼ਹਿਰ ਬਣਾਉਣਾ ਹੈ, ਇਸ ਲਈ ਉਹ ਪਿਛਲੇ 30 ਸਾਲਾਂ ਤੋਂ ਸਮਾਜ ਸੇਵਾ ਦੇ ਕਾਰਜ 'ਚ ਲੱਗੇ ਹੋਏ ਨੇ। ਕੇਂਦਰੀ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਮੰਗਲਵਾਰ ਨੂੰ ਸਹਿਕਾਰੀ ਸਭਾਵਾਂ ਨੈਫੇਡ ਅਤੇ NCCF ਨੂੰ ਹਦਾਇਤ ਦਿੱਤੀ ਕਿ ਦਾਲਾਂ ਅਤੇ ਤੇਲ ਬੀਜ ਸਿੱਧੇ ਕਿਸਾਨਾਂ ਤੋਂ ਖਰੀਦੇ ਜਾਣ ਅਤੇ ਇਸ ਅਮਲ 'ਚੋਂ ਦਲਾਲਾਂ ਨੂੰ ਬਾਹਰ ਰੱਖਿਆ ਜਾਵੇ। ਸ਼ਾਹ ਨੇ ਕਿਹਾ ਕਿ ਭਾਰਤ ਇਹਨਾਂ ਦੋ ਚੀਜ਼ਾਂ ਦੀ ਦਰਾਮਦ ਉੱਤੇ ਟੇਕ ਨੂੰ ਘਟਾਉਣਾ ਚਾਹੁੰਦਾ ਹੈ। ਅਤੇ ਉੱਥੇ ਹੀ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਮੌਨਸੂਨ ਦੀ ਦੇਰੀ ਕਾਰਨ ਸਾਉਣੀ ਦੀਆਂ ਫਸਲਾਂ ਦੀ ਬਿਜਾਈ ਪ੍ਰਭਾਵਿਤ ਹੋ ਸਕਦੀ ਹੈ। ਉਹਨਾਂ ਨੇ ਦੱਸਿਆ ਕਿ ਮੌਨਸੂਨ ਕਮਜ਼ੋਰ ਰਹਿਣ ਕਾਰਨ ਦੇਸ਼ ਦੇ 315 ਜ਼ਿਲ੍ਹਿਆਂ 'ਚ ਆਮ ਨਾਲੋਂ ਘੱਟ ਮੀਂਹ ਪੈਣ ਦਾ ਖਦਸ਼ਾ ਹੈ, ਜਿਸ ਨੂੰ ਦੇਖਦਿਆਂ ਸਰਕਾਰ ਨੇ ਅਗਾਊਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ। ਮੌਸਮ ਵਿਭਾਗ ਅਨੁਸਾਰ ਜੁਲਾਈ ਦੇ ਪਹਿਲੇ ਹਫ਼ਤੇ ਤੱਕ ਮੌਨਸੂਨ ਕਮਜ਼ੋਰ ਰਹਿਣ ਦਾ ਖਦਸ਼ਾ ਹੈ ਅਤੇ ਹੁਣ ਤੱਕ ਆਮ ਨਾਲੋਂ 43% ਘੱਟ ਮੀਂਹ ਦਰਜ ਕੀਤਾ ਗਿਆ। ਮੰਤਰੀ ਚੌਹਾਨ ਅਨੁਸਾਰ 111 ਜ਼ਿਲ੍ਹੇ ਅਜਿਹੇ ਨੇ ਜਿੱਥੇ ਸਿੰਜਾਈ ਦੇ ਸਾਧਨ 25% ਤੋਂ ਵੀ ਘੱਟ ਨੇ ਅਤੇ ਇਸ ਲਈ ਇਹ ਸਭ ਤੋਂ ਵੱਧ ਪ੍ਰਭਾਵਿਤ ਹੋਣਗੇ। ਇਹਨਾਂ 'ਚੋਂ 20 ਜ਼ਿਲ੍ਹੇ ਮਹਾਰਾਸ਼ਟਰ ਦੇ ਹੀ ਨੇ। ਹੁਣ ਤੱਕ 10% ਰਕਬੇ 'ਚ ਸਾਉਣੀ ਦੀਆਂ ਫਸਲਾਂ ਦੀ ਬਿਜਾਈ ਹੋ ਚੁੱਕੀ ਹੈ।

ਛੱਤੀਸਗੜ੍ਹ ਸਰਕਾਰ ਨੇ ਪੇਂਡੂ ਬੇਰੁਜ਼ਗਾਰੀ ਨਾਲ ਨਜਿੱਠਣ ਅਤੇ ਪੇਂਡੂ ਅਰਥਚਾਰੇ ਨੂੰ ਮਜ਼ਬੂਤ ਕਰਨ ਲਈ ਨਵੀਂ ਰੁਜ਼ਗਾਰ ਯੋਜਨਾ ਸ਼ੁਰੂ ਕੀਤੀ ਹੈ। ਮੁੱਖ ਮੰਤਰੀ ਵਿਸ਼ਨੂੰ ਦਿਓ ਸਾਈ ਦੀ ਅਗਵਾਈ ਹੇਠ ਹੋਈ ਕੈਬਨਿਟ ਮੀਟਿੰਗ 'ਚ ਅਟਲ ਆਜੀਵਿਕਾ ਸਮਰਿੱਧੀ ਹਾਟ ਯੋਜਨਾ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਇਸ ਤਹਿਤ ਪੇਂਡੂ ਖੇਤਰਾਂ 'ਚ ਬੁਣਾਈ, ਦਾਲਾਂ, ਤੇਲ, ਬੀਜਾਂ ਦੀ ਪ੍ਰੋਸੈਸਿੰਗ ਅਤੇ ਡੇਅਰੀ ਉਤਪਾਦਾਂ ਦੇ ਕੇਂਦਰ ਸਥਾਪਿਤ ਕੀਤੇ ਜਾਣਗੇ ਤਾਂ ਕਿ ਸਥਾਨਕ ਪੱਧਰ 'ਤੇ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਜਾ ਸਕਣ। ਮੀਟਿੰਗ 'ਚ ਸੂਬੇ ਦੀ ਨਵੀਂ ਕੰਪਰੈਸਡ ਬਾਇਓਗੈਸ ਯਾਨੀ ਕਿ CBG ਨੀਤੀ 2026 ਦੇ ਖਰੜੇ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ। ਇਸ ਨੀਤੀ ਤਹਿਤ ਖੇਤੀਬਾੜੀ ਦੀ ਰਹਿੰਦ ਖੂੰਹਦ ਅਤੇ ਸ਼ਹਿਰੀ ਕੂੜੇ ਨੂੰ ਵਿਗਿਆਨਕ ਤਰੀਕੇ ਨਾਲ ਬਾਇਓਗੈਸ 'ਚ ਬਦਲਿਆ ਜਾਏਗਾ। ਸੂਬੇ ਦੇ ਅੰਜੋਰ ਵਿਜ਼ਨ 2047 ਦਸਤਾਵੇਜ਼ ਅਨੁਸਾਰ ਛੱਤੀਸਗੜ੍ਹ 'ਚ ਸਾਲਾਨਾ 5 ਲੱਖ ਟਨ ਬਾਇਓਗੈਸ ਪੈਦਾ ਕਰਨ ਦੀ ਸਮਰੱਥਾ ਹੈ।

ਤਾਮਿਲਨਾਡੂ ਦੇ ਮੁੱਖ ਮੰਤਰੀ ਸੀ ਜੋਸਫ ਵਿਜੇ ਨੇ ਕਤਰ ਦੀ ਸਨਅਤੀ ਇਕਾਈ 'ਚ ਲੱਗੀ ਅੱਗ ਦੌਰਾਨ ਸੂਬੇ ਦੇ 3 ਨੌਜਵਾਨਾਂ ਦੀ ਹੋਈ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪੀੜਤ ਪਰਿਵਾਰਾਂ ਲਈ 10-10 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ।

ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਨਾਲ। ਪ੍ਰੋਗਰਾਮ ਚੱਲ ਰਿਹਾ ਜੀ ਗੁੱਡ ਮਾਰਨਿੰਗ ਮਾਲਵਾ 'ਤੇ ਨਜ਼ਰ। ਇੱਕ ਵਾਰੀ ਫਿਰ ਤੋਂ ਰੁੱਖ ਕਰਦੇ ਹਾਂ ਖਬਰਾਂ ਵੱਲ। ਵਿਦੇਸ਼ ਮੰਤਰਾਲੇ ਨੇ ਮੰਗਲਵਾਰ ਨੂੰ ਕਿਹਾ ਕਿ ਪੱਛਮੀ ਏਸ਼ੀਆ ਸੰਕਟ ਦੇ ਖਾਤਮੇ ਲਈ ਅਮਰੀਕਾ ਅਤੇ ਈਰਾਨ ਵੱਲੋਂ ਸਹਿਮਤੀ ਪੱਤਰ ਯਾਨੀ ਕਿ MOU 'ਤੇ ਸਹੀ ਪਾਉਣ ਮਗਰੋਂ ਹੁਣ ਤੱਕ 11 ਭਾਰਤੀ ਸਮੁੰਦਰੀ ਜਹਾਜ਼ ਹਰਮੁਜ਼ 'ਚੋਂ ਲੰਘੇ ਨੇ। ਸ਼ਾਂਤੀ ਸਮਝੌਤੇ ਦੀ ਕੜੀ ਵਜੋਂ ਅਮਰੀਕਾ ਵੱਲੋਂ ਈਰਾਨੀ ਤੇਲ ਤੋਂ ਪਾਬੰਦੀ ਹਟਾਉਣ ਮਗਰੋਂ ਨਵੀਂ ਦਿੱਲੀ ਨੇ ਕਿਹਾ ਕਿ ਉਹ ਪੱਛਮੀ ਏਸ਼ੀਆ ਦੇ ਹਾਲਾਤ 'ਤੇ ਨੇੜਿਓਂ ਨਜ਼ਰ ਰੱਖ ਰਿਹਾ ਅਤੇ ਉਸਦੀ ਊਰਜਾ ਸਪਲਾਈ ਕੌਮੀ ਹਿੱਤਾਂ ਮੁਤਾਬਕ ਤੈਅ ਹੁੰਦੀ ਹੈ। ਬ੍ਰਿਕਸ ਮੁਲਕਾਂ ਦੇ ਆਪਣੇ ਹਮਰੁਤਬਿਆਂ ਦਾ ਕੱਲ੍ਹ ਸਵਾਗਤ ਕਰਦਿਆਂ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਕਿਹਾ ਕਿ ਹਾਰਮੋਜ਼ ਜਲ ਮਾਰਗ ਦਾ ਖੁੱਲ੍ਹਣਾ ਬਹੁਤ ਸਵਾਗਤਯੋਗ ਕਦਮ ਹੈ ਕਿਉਂਕਿ ਇਸ ਨਾਲ ਊਰਜਾ ਸੁਰੱਖਿਆ 'ਚ ਮਦਦ ਮਿਲੇਗੀ। ਬ੍ਰਿਕਸ ਮੁਲਕਾਂ ਦੇ NSA ਦੇ ਸੰਮੇਲਨ 'ਚ ਆਪਣੇ ਮੁੱਢਲੇ ਸੰਬੋਧਨ 'ਚ ਸ਼੍ਰੀ ਡੋਵਾਲ ਨੇ ਭੂ ਸਿਆਸੀ ਬੇਯਕੀਨੀਆਂ ਅਤੇ ਵਿੱਤੀ ਅੜਿੱਕਿਆਂ ਦੇ ਪ੍ਰਭਾਵ ਦੀ ਗੱਲ ਕੀਤੀ। ਉਹਨਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸਮੂਹ ਨੂੰ ਇਹਨਾਂ ਚੁਣੌਤੀਆਂ ਨਾਲ ਨਜਿੱਠਣ 'ਚ ਅਹਿਮ ਭੂਮਿਕਾ ਨਿਭਾਉਣੀ ਚਾਹੀਦੀ ਹੈ। ਸ਼੍ਰੀ ਡੋਵਾਲ ਦੀ ਪ੍ਰਧਾਨਗੀ ਹੇਠ ਕਰਵਾਏ ਸੰਮੇਲਨ 'ਚ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ, ਰੂਸ ਦੇ NSA ਸਰਗੇਈ ਸ਼ੋਇਗੂ, ਈਰਾਨ ਦੇ ਸੁਰੱਖਿਆ ਅਧਿਕਾਰੀ ਜੀ ਨਿਜ਼ਾਮੀਪੁਰ ਅਤੇ ਬ੍ਰਿਕਸ ਦੇ ਹੋਰ ਸਿਖਰਲੇ ਸੁਰੱਖਿਆ ਅਧਿਕਾਰੀ ਹਿੱਸਾ ਲੈ ਰਹੇ ਨੇ। ਮਹਾਰਾਸ਼ਟਰ ਸਰਕਾਰ ਨੇ ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਨਾਂਦੇੜ ਦੇ ਪ੍ਰਬੰਧਨ 'ਚ ਵੱਡੀ ਤਬਦੀਲੀ ਲਈ ਤਿਆਰੀ ਖਿੱਚ ਲਈ ਹੈ। ਮੁੱਖ ਮੰਤਰੀ ਦੇਵੇਂਦਰ ਫਡਨਵੀਸ ਦੀ ਅਗਵਾਈ ਵਾਲੀ ਸੂਬਾਈ ਵਜ਼ਾਰਤ ਨੇ ਸੋਮਵਾਰ ਨੂੰ 70 ਸਾਲ ਪੁਰਾਣੇ ਨਾਂਦੇੜ ਸਿੱਖ ਗੁਰਦੁਆਰਾ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਅਬਚਲ ਨਗਰ ਸਾਹਿਬ ਐਕਟ 1956 ਨੂੰ ਰੱਦ ਕਰਨ ਦੀ ਤਜਵੀਜ਼ ਨੂੰ ਮਨਜ਼ੂਰੀ ਦੇ ਦਿੱਤੀ ਹੈ। ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਅਬਚਲ ਨਗਰ ਸਾਹਿਬ ਗੁਰਦੁਆਰਾ ਐਕਟ ਸਿਰਲੇਖ ਵਾਲਾ ਨਵਾਂ ਕਾਨੂੰਨ 7 ਦਹਾਕਿਆਂ ਪੁਰਾਣੇ ਮੌਜੂਦਾ ਐਕਟ ਦੀ ਥਾਂ ਲਏਗਾ। ਇਸ ਪੇਸ਼ਕਦਮੀ ਨਾਲ ਨਾਂਦੇੜ ਸਥਿਤ ਤਖ਼ਤ ਦੇ ਕੰਮਕਾਜ ਨਾਲ ਜੁੜੇ ਕਾਨੂੰਨੀ ਚੌਕਟੇ 'ਚ ਵੱਡੀ ਤਬਦੀਲੀ ਆਏਗੀ। ਪੰਜਾਬ ਸਕੂਲ ਸਿੱਖਿਆ ਬੋਰਡ ਨੇ 10ਵੀਂ ਅਤੇ 12ਵੀਂ ਜਮਾਤ ਮਾਰਚ 2026 ਸਿਰਫ ਓਪਨ ਸਕੂਲ ਕੈਟੇਗਰੀ ਦੇ ਪ੍ਰੀਖਿਆਰਥੀਆਂ ਜੋ ਆਪਣੀ ਰੀਪੀਅਰ ਕੰਪਾਰਟਮੈਂਟ 'ਤੇ ਕੇਵਲ ਇੱਕ ਵਿਸ਼ੇ ਲਈ ਕਾਰਗੁਜ਼ਾਰੀ ਸੁਧਾਰਨਾ ਚਾਹੁੰਦੇ ਨੇ ਉਹਨਾਂ ਨੂੰ ਜੁਲਾਈ ਅਗਸਤ 2026 ਦੀਆਂ ਅਨੁਪੂਰਕ ਪ੍ਰੀਖਿਆਵਾਂ ਦੌਰਾਨ ਇੱਕ ਹੋਰ ਮੌਕਾ ਦੇਣ ਦਾ ਫੈਸਲਾ ਕੀਤਾ। ਇਹ ਪ੍ਰੀਖਿਆ ਓਪਨ ਸਕੂਲ ਦੀ ਜੁਲਾਈ ਅਗਸਤ 2026 ਪ੍ਰੀਖਿਆ ਨਾਲ ਹੀ ਕਰਵਾਈ ਜਾਏਗੀ। ਕਾਂਗਰਸ ਦੇ ਰਾਜ ਸਭਾ ਮੈਂਬਰ ਮੁਕੁਲ ਵਾਸਨਿਕ ਨੂੰ ਸਿੱਖਿਆ, ਔਰਤਾਂ, ਬੱਚਿਆਂ, ਨੌਜਵਾਨਾਂ ਅਤੇ ਖੇਡਾਂ ਬਾਰੇ ਸੰਸਦੀ ਸਥਾਈ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ। ਇਹ ਅਹੁਦਾ ਦਿਗਵਿਜੇ ਸਿੰਘ ਦੀ 21 ਜੂਨ ਨੂੰ ਹੋਈ ਸੇਵਾ ਮੁਕਤੀ ਮਗਰੋਂ ਖਾਲੀ ਹੋਇਆ ਸੀ। ਤੇ ਸੁਨੇਹੇ ਭੇਜਣ ਵਾਲੀ ਐਪ ਟੈਲੀਗ੍ਰਾਮ ਇੱਕ ਹਫ਼ਤੇ ਦੀ ਸਰਕਾਰੀ ਪਾਬੰਦੀ ਤੋਂ ਬਾਅਦ ਖਤਮ ਹੋਣ ਤੋਂ ਬਾਅਦ ਭਾਰਤ 'ਚ ਮੁੜ ਸ਼ੁਰੂ ਹੋ ਗਈ ਹੈ। ਇਹ ਐਪ ਗੂਗਲ ਦੇ ਪਲੇ ਸਟੋਰ 'ਤੇ ਦੁਬਾਰਾ ਦਿਖਾਈ ਦੇਣ ਲੱਗੀ ਹੈ ਜਦਕਿ ਐਪਲ ਦੇ ਐਪ ਸਟੋਰ 'ਤੇ ਕਈ ਘੰਟਿਆਂ ਤੱਕ ਮੌਜੂਦ ਨਹੀਂ ਸੀ। ਗੂਗਲ ਵੱਲੋਂ ਰਸਮੀ ਤੌਰ 'ਤੇ ਡਾਊਨਲੋਡ ਬਹਾਲ ਕੀਤੇ ਜਾਣ ਤੋਂ ਪਹਿਲਾਂ ਹੀ ਕੱਲ੍ਹ ਸਵੇਰੇ ਕੁਝ ਮੌਜੂਦਾ ਖਪਤਕਾਰਾਂ ਲਈ ਇਹ ਐਪ ਪਹੁੰਚਯੋਗ ਹੋ ਗਈ ਸੀ।

ਤੁਸੀਂ ਇਹਨਾਂ ਨੂੰ ਬਣ ਰਹੇ ਹੋ ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ ਦਾ ਜਸਪ੍ਰੀਤ ਦੇ ਨਾਲ ਅਤੇ ਰੁੱਖ ਕਰਦੇ ਹਾਂ ਖਬਰਾਂ ਵੱਲ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੱਲ੍ਹ ਕਿਹਾ ਕਿ ਪੰਜਾਬ ਸਰਕਾਰੀ ਨੌਕਰੀਆਂ ਲਈ ਪਸੰਦ ਦਾ ਕੇਂਦਰ ਵਜੋਂ ਉੱਭਰ ਰਿਹਾ ਅਤੇ ਸਰਕਾਰ ਦੀ ਪਾਰਦਰਸ਼ੀ ਅਤੇ ਯੋਗਤਾ ਆਧਾਰਿਤ ਭਰਤੀ ਨੀਤੀ ਕਾਰਨ ਵਿਦੇਸ਼ਾਂ 'ਚ

ਪਾਸੇ ਨੌਜਵਾਨ ਵੀ ਹੁਣ ਪੰਜਾਬ ਪਰਤਣ ਲੱਗੇ ਨੇ। ਉਹਨਾਂ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ 'ਚ ਨਵੇਂ ਭਰਤੀਏ 665 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪਣ ਲਈ ਹੋਏ ਸਮਾਗਮ ਦੌਰਾਨ ਸੰਬੋਧਨ ਕਰ ਰਹੇ ਸਨ। ਮੁੱਖ ਮੰਤਰੀ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਨੇ 4.5 ਸਾਲਾਂ ਦੌਰਾਨ 68,268 ਸਰਕਾਰੀ ਨੌਕਰੀਆਂ ਮੁਹੱਈਆ ਕਰਕੇ ਨਵਾਂ ਰਿਕਾਰਡ ਕਾਇਮ ਕੀਤਾ ਹੈ।

ਭਾਰਤੀ ਬਰਤਾਨੀਆ ਵਿਚਾਲੇ ਅਹਿਮ ਮੀਟਿੰਗ ਹੋਈ ਹੈ ਜਿਸ 'ਚ ਦੋਵਾਂ ਮੁਲਕਾਂ ਦੀਆਂ ਫੌਜਾਂ ਵਿਚਕਾਰ ਰੱਖਿਆ ਸਹਿਯੋਗ ਮਜ਼ਬੂਤ ਕਰਨ ਲਈ ਨਵਾਂ ਰੋਡ ਮੈਪ ਤਿਆਰ ਕਰਨ 'ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਕੌਮੀ ਪ੍ਰੀਖਿਆ ਏਜੰਸੀ NTA ਨੇ ਕੱਲ੍ਹ ਕਾਮਨ ਯੂਨੀਵਰਸਿਟੀ ਐਂਟਰੈਂਸ ਟੈਸਟ ਅੰਡਰ ਗ੍ਰੈਜੂਏਟ ਯਾਨੀ ਕਿ CUET UG 2026 ਨੇ ਨਤੀਜੇ ਨੇ ਜਿਹੜੇ ਉਹ ਐਲਾਨ ਦਿੱਤੇ ਨੇ, ਜਿਸ 'ਚ ਇੱਕ ਉਮੀਦਵਾਰ ਨੇ ਆਪਣੇ ਚੁਣੇ ਹੋਏ 5 ਵਿਸ਼ਿਆਂ 'ਚੋਂ 4 'ਚੋਂ 100% ਹਾਸਲ ਕੀਤੇ ਨੇ। ਏਜੰਸੀ ਨੇ ਦੱਸਿਆ ਕਿ ਕੁੱਲ 22 ਉਮੀਦਵਾਰਾਂ ਨੇ ਆਪਣੇ ਚੁਣੇ ਹੋਏ 3 ਵਿਸ਼ਿਆਂ 'ਚ, 180 ਉਮੀਦਵਾਰਾਂ ਨੇ 2 ਵਿਸ਼ਿਆਂ 'ਚ ਅਤੇ 3,214 ਉਮੀਦਵਾਰਾਂ ਨੇ ਇੱਕ ਵਿਸ਼ੇ 'ਚ 100% ਸਕੋਰ ਹਾਸਲ ਕੀਤੇ ਨੇ।

ਤੇ ਅੱਤ ਦੀ ਗਰਮੀ ਤੇ ਝੋਨੇ ਦੀ ਲੁਆਈ ਦੇ ਸੀਜ਼ਨ ਦੌਰਾਨ ਬਿਜਲੀ ਸੰਕਟ ਨਾਲ ਜੂਝ ਰਹੇ ਸੂਬੇ ਲਈ ਬਠਿੰਡਾ ਦੇ ਲਹਿਰਾ ਮੁਹੱਬਤ ਥਰਮਲ ਪਲਾਂਟ ਤੋਂ ਰਾਹਤ ਭਰੀ ਖਬਰ ਹੈ ਕਿ 210 ਮੈਗਾਵਾਟ ਸਮਰੱਥਾ ਵਾਲੇ ਇੱਕ ਯੂਨਿਟ ਨੂੰ ਮੁੜ ਚਾਲੂ ਕਰ ਦਿੱਤਾ ਗਿਆ। ਚੀਫ ਇੰਜੀਨੀਅਰ ਤੇਜਪਾਲ ਬਾਂਸਲ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਪਿਛਲੇ ਦਿਨੀ ਖੇਤੀ ਸੈਕਟਰ ਨੂੰ ਬਿਜਲੀ ਸਪਲਾਈ ਪ੍ਰਭਾਵਿਤ ਹੋਣ ਤੇ ਲੰਮੇ ਕੱਟ ਲੱਗਣ ਤੋਂ ਬਾਅਦ ਹੁਣ ਬਾਕੀ 3 ਯੂਨਿਟਾਂ ਨੂੰ ਅਗਲੇ 2 ਦਿਨਾਂ ਅੰਦਰ ਚਾਲੂ ਕਰਨ ਦੀ ਉਮੀਦ ਹੈ।

0: ਅਕਾਸ਼ ਤਾਂ ਅਸੀਂ ਹਾਂ, ਕੁਦਰਤ ਤਾਂ ਲੱਖ ਆਕਾਸ਼ਾਂ ਚ ਆਕਾਸ਼ ਹੈ, ਕਤਾਰ ਚ ਤਾਂ ਅਸੀਂ ਹਾਂ, ਕੁਦਰਤ ਨੂੰ ਕਾਹਦਾ ਡਰ, ਕੁਦਰਤ ਤਾਂ ਸਪਸ਼ਟ ਤੇ ਸਾਕਾਰ ਹੈ, ਲੁਕ ਤਾਂ ਅਸੀਂ ਰਹੇ ਹਾਂ, ਗੁਜੀਆਂ ਕਰਕੇ ਅਸੀਂ ਕੁਦਰਤ ਨਹੀਂ ਮੁਕਾ ਰਹੇ, ਮੁੱਕ ਤਾਂ ਅਸੀਂ ਰਹੇ ਹਾਂ, ਮੁੱਕ ਤਾਂ ਅਸੀਂ ਰਹੇ ਹਾਂ।
1: ਵਾਤਾਵਰਣ ਬਚਾਓ, ਧਰਤੀ ਬਚਾਓ।

ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਨਾਲ ਪ੍ਰੋਗਰਾਮ ਚੱਲ ਰਿਹਾ ਜੀ ਗੁੱਡ ਮਾਰਨਿੰਗ ਮਾਲਵਾ। ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਯੁੱਧ ਨਸ਼ਿਆਂ ਵਿਰੁੱਧ ਅਭਿਆਨ ਨੂੰ ਪੇਂਡੂ ਪੱਧਰ ਤੱਕ ਪ੍ਰਭਾਵੀ ਢੰਗ ਨਾਲ ਲਾਗੂ ਕਰਨ ਅਤੇ ਨਸ਼ਾ ਮੁਕਤ ਪੰਜਾਬ ਦੇ ਲਕਸ਼ ਨੂੰ ਹਾਸਲ ਕਰਨ ਦੇ ਲਈ ਸਿਹਤ ਅਤੇ ਪਰਿਵਾਰ ਕਲਿਆਣ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਮੰਗਲਵਾਰ ਨੂੰ ਇੱਕ ਮਹੱਤਵਪੂਰਨ ਬੈਠਕ ਕੀਤੀ। ਬੈਠਕ ਨੂੰ ਸੰਬੋਧਿਤ ਕਰਦੇ ਹੋਏ ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ 'ਚ ਪਹਿਲੀ ਵਾਰ ਅਜਿਹਾ ਹੋ ਰਿਹਾ ਕਿ ਪ੍ਰਸ਼ਾਸਨ, ਬਲਾਕ ਪ੍ਰਧਾਨ ਅਤੇ VDC ਮੈਂਬਰ ਇਕੱਠੇ ਆ, ਜਿਹੜਾ ਇਕੱਠੇ ਹੋ ਕੇ ਨਸ਼ਿਆਂ ਦੇ ਖਿਲਾਫ ਲੜਾਈ ਨੂੰ ਮਜ਼ਬੂਤ ਬਣਾਉਣ ਦੇ ਲਈ ਵਿਚਾਰ ਕਰ ਰਹੇ ਨੇ। ਉਹਨਾਂ ਨੇ ਕਿਹਾ ਕਿ ਸਰਕਾਰ ਨਸ਼ੇ ਦੀ ਸਮੱਸਿਆ ਨੂੰ ਜੜ ਤੋਂ ਖਤਮ ਕਰਨ ਦੇ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਇਸ ਨਾਲ ਸਮਾਜ ਦੇ ਹਰ ਵਰਗ ਦੀ ਭਾਗੀਦਾਰੀ ਬੇਹੱਦ ਜ਼ਰੂਰੀ ਹੈ। ਉਹਨਾਂ ਨੇ ਕਿਹਾ ਕਿ ਜੇ ਕਿਸੇ ਪਰਿਵਾਰ ਦਾ ਨੌਜਵਾਨ ਨਸ਼ੇ ਦੀ ਲੱਤ ਦਾ ਸ਼ਿਕਾਰ ਹੈ ਤਾਂ ਉਸ ਦੇ ਪਰਿਵਾਰ ਸਾਕੇਤ ਹੈਲਪਲਾਈਨ ਨੰਬਰ 01752213385 'ਤੇ ਸੰਪਰਕ ਕਰ ਸਕਦੇ ਨੇ। ਪ੍ਰਭਾਵਿਤ ਨੌਜਵਾਨਾਂ ਨੂੰ ਮਾਹਿਰ ਡਾਕਟਰਾਂ ਦੀ ਦੇਖ ਰੇਖ 'ਚ ਮੁਫਤ ਇਲਾਜ, ਕਾਉਂਸਲਿੰਗ ਅਤੇ ਪੁਨਰਵਾਸ ਸੁਵਿਧਾਵਾਂ ਉਪਲਬਧ ਕਰਵਾਈਆਂ ਜਾਣਗੀਆਂ। ਇਸ ਦੇ ਇਲਾਵਾ ਟੈਲੀਮਾਨਸ ਟੋਲ ਫਰੀ ਹੈਲਪਲਾਈਨ ਨੰਬਰ 1800-8914416 'ਤੇ ਵੀ 24 ਘੰਟੇ ਸਹਾਇਤਾ ਪ੍ਰਾਪਤ ਕੀਤੀ ਜਾ ਸਕਦੀ ਹੈ। ਅਤੇ ਜੇ ਤੁਹਾਨੂੰ ਮੁਹੱਬਤ ਦੀ ਜ਼ੁਬਾਨ ਕਹੀ ਜਾਣ ਵਾਲੀ ਉਰਦੂ ਸਿੱਖਣ ਦੀ ਇੱਛਾ ਹੈ ਤਾਂ ਭਾਸ਼ਾ ਵਿਭਾਗ ਤੁਹਾਡੇ ਲਈ ਇੱਕ ਵਿਸ਼ੇਸ਼ ਮੌਕਾ ਲੈ ਕੇ ਆਇਆ। ਭਾਸ਼ਾ ਵਿਭਾਗ ਵੱਲੋਂ 1 ਜੁਲਾਈ 2026 ਤੋਂ ਉਰਦੂ ਅਮੋਜ਼ ਸਿਖਲਾਈ ਕਲਾਸਾਂ ਸ਼ੁਰੂ ਕੀਤੀਆਂ ਜਾ ਰਹੀਆਂ ਨੇ। ਜ਼ਿਲ੍ਹਾ ਭਾਸ਼ਾ ਅਫਸਰ ਅਮਰਿੰਦਰ ਸਿੰਘ ਨੇ ਦੱਸਿਆ ਕਿ ਉਰਦੂ ਇੱਕ ਬੇਹੱਦ ਮਿੱਠੀ ਭਾਸ਼ਾ ਹੈ। ਇਹ ਵਿਸ਼ੇਸ਼ ਕੋਰਸ ਜੁਲਾਈ 2026 ਤੋਂ ਦਸੰਬਰ 2026 ਤੱਕ ਚੱਲੇਗਾ। 6 ਮਹੀਨਿਆਂ ਦੀ ਇਸ ਟ੍ਰੇਨਿੰਗ ਦੀ ਫੀਸ 500 ਰੁਪਏ ਰੱਖੀ ਗਈ ਹੈ। ਦਾਖਲੇ ਦੀ ਇੱਛੁਕ ਜਿਹੜੇ ਸਿੱਖਿਆਰਥੀ ਨੇ 10 ਜੁਲਾਈ 2026 ਤੱਕ ਜ਼ਿਲ੍ਹਾ ਭਾਸ਼ਾ ਅਫਸਰ ਦਫ਼ਤਰ ਭਾਸ਼ਾ ਭਵਨ ਸ਼ੇਰਾਂਵਾਲਾ ਗੇਟ ਜਾ ਕੇ ਬੇਨਤੀ ਕਰ ਸਕਦੇ ਨੇ। ਅਤੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਮੰਗਲਵਾਰ ਨੂੰ ਕੋਹਲੀ ਸਵੀਟ ਤ੍ਰਿਪੜੀ ਤੋਂ ਝੀਲ ਪਿੰਡ ਤੱਕ ਬਣਨ ਵਾਲੀ 2 ਕਿਲੋਮੀਟਰ ਲੰਮੀ ਸੜਕ ਦੇ ਨਿਰਮਾਣ ਕਾਰਜਾਂ ਦਾ ਸ਼ੁਭ ਆਰੰਭ ਕੀਤਾ ਹੈ। ਅਤੇ ਪੰਜਾਬ 'ਚ ਨਿਆਇਕ ਵਿਵਸਥਾ ਨੂੰ ਡਿਜੀਟਲ ਅਤੇ ਹੋਰ ਸੁਗਮ ਬਣਾਉਣ ਦੀ ਦਿਸ਼ਾ 'ਚ ਪੰਜਾਬ ਸਰਕਾਰ ਨੇ ਵੱਡਾ ਪ੍ਰਸ਼ਾਸਨਿਕ ਫੈਸਲਾ ਲਿਆ। ਰਾਜ ਸਰਕਾਰ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੇ ਤਹਿਤ ਨਵੀਂ ਅਧਿਸੂਚਨਾ ਜਾਰੀ ਕਰਕੇ ਵੀਡੀਓ ਕਾਨਫਰੰਸਿੰਗ ਦੇ ਲਈ ਸਰਕਾਰੀ ਦਫ਼ਤਰਾਂ, ਅਦਾਲਤਾਂ, ਸਰਕਾਰੀ ਅਤੇ ਨਿੱਜੀ ਹਸਪਤਾਲਾਂ, ਸਕੂਲ, ਕਾਲਜਾਂ, PHC ਅਤੇ CHC ਬੋਰਡਾਂ, ਨਿਗਮ ਅਤੇ ਜੇਲ੍ਹਾਂ ਨੂੰ ਯਾਨੀ ਕਿ ਡੈਜ਼ੀਗਨੇਸ਼ਨ ਪਲੇਸ ਘੋਸ਼ਿਤ ਕਰ ਦਿੱਤਾ ਹੈ। ਇਸ ਫੈਸਲੇ ਦੇ ਬਾਅਦ ਹੁਣ ਗਵਾਹਾਂ, ਡਾਕਟਰਾਂ, ਸਰਕਾਰੀ ਅਧਿਕਾਰੀਆਂ, ਮਾਹਿਰਾਂ ਅਤੇ ਜੇਲ੍ਹਾਂ 'ਚ ਬੰਦ ਆਰੋਪੀਆਂ ਦੀ ਅਦਾਲਤ 'ਚ ਪੇਸ਼ੀ ਜਾਂ ਫਿਰ ਬਿਆਨ ਦਰਜ ਕਰਾਉਣ ਦੀ ਪ੍ਰਕਿਰਿਆ ਵੱਡੇ ਪੈਮਾਨੇ 'ਤੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਹੋ ਸਕੇਗੀ। ਅਤੇ SIR ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫਸਰ ਡਾਕਟਰ ਹਿਮਾਂਸ਼ੂ ਅਗਰਵਾਲ ਦੀ ਪ੍ਰਧਾਨਗੀ ਹੇਠ ਸਾਰੀਆਂ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਗਈ। ਇਸ ਦੌਰਾਨ ADC ਅਨੁਪ੍ਰਿਆ ਜੋਹਲ ਚੋਣ ਤਹਿਸੀਲਦਾਰ ਵਜੋਂ, ਚੌਧਰੀ ਸਮੇਤ BLA 1 ਵੀ ਮੌਜੂਦ ਸਨ। ਉਹਨਾਂ ਨੇ ਕਿਹਾ ਕਿ SIR ਦਾ ਮੁੱਖ ਉਦੇਸ਼ ਵੋਟਰ ਸੂਚੀਆਂ ਨੂੰ ਹੋਰ ਵੱਧ ਤੋਂ ਵੱਧ ਸ਼ੁੱਧ, ਪਾਰਦਰਸ਼ੀ ਅਤੇ ਅਪਡੇਟ ਬਣਾਉਣਾ ਹੈ। ਉਹਨਾਂ ਨੁਮਾਇੰਦਿਆਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਪੋਲਿੰਗ ਸਟੇਸ਼ਨਾਂ ਲਈ BLA ਦੀ ਨਿਯੁਕਤੀ ਜਲਦ ਤੋਂ ਜਲਦ ਯਕੀਨੀ ਬਣਾਉਣ ਦੀ ਅਤੇ ਨਿਯੁਕਤੀ ਪੱਤਰ ਨਿਰਧਾਰਿਤ ਪਰਫੋਰਮੇ 'ਚ ਸੰਬੰਧਿਤ ਚੋਣ ਰਜਿਸਟ੍ਰੇਸ਼ਨ ਅਫਸਰਾਂ ਕੋਲ ਜਮ੍ਹਾਂ ਕਰਵਾਉਣ। ਅਤੇ ਖਾਸ ਦਿਨਾਂ 'ਤੇ ਵੀ ਨਜ਼ਰ ਮਾਰ ਲੈਂਦੇ ਹਾਂ ਹੁਣ। ਅੱਜ 24 ਤਾਰੀਖ ਯਾਨੀ ਕਿ 24 ਜੂਨ ਹੈ। ਇਤਿਹਾਸ ਦੇ ਪੰਨਿਆਂ ਨੂੰ ਫਰੋਲੀਏ ਤਾਂ ਅੱਜ ਦਾ ਦਿਨ ਆਪਣੇ ਆਪ 'ਚ ਬਹੁਤ ਖਾਸ ਹੈ। ਅੱਜ ਜਿੱਥੇ ਅਸੀਂ ਕੌਮਾਂਤਰੀ ਪੱਧਰ 'ਤੇ ਔਰਤਾਂ ਦੇ ਮਾਣ ਸਨਮਾਨ ਦੀ ਗੱਲ ਕਰਾਂਗੇ, ਉੱਥੇ ਹੀ ਦੇਸ਼ ਦੀਆਂ 2 ਅਜਿਹੀਆਂ ਮਹਾਨ ਸ਼ਖਸੀਅਤਾਂ ਨੂੰ ਵੀ ਯਾਦ ਕਰਾਂਗੇ ਜਿਨ੍ਹਾਂ ਨੇ ਆਪਣੇ ਆਪਣੇ ਖੇਤਰ 'ਚ ਇਤਿਹਾਸ ਸਿਰਜਿਆ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਵਿਸ਼ਵ ਪੱਧਰ ਦੀ। ਅੱਜ ਪੂਰੀ ਦੁਨੀਆ 'ਚ ਇੰਟਰਨੈਸ਼ਨਲ ਡੇ ਆਫ ਵੁਮੈਨ ਇਨ ਡਿਪਲੋਮੈਸੀ ਯਾਨੀ ਕਿ ਕੌਮਾਂਤਰੀ ਮਹਿਲਾ ਕੂਟਨੀਤੀ ਦਿਵਸ ਮਨਾਇਆ ਜਾ ਰਿਹਾ ਹੈ।
ਦੋਸਤੋ, ਜਦੋਂ ਵੀ ਦੇਸ਼ਾਂ ਦੇ ਆਪਸੀ ਸੰਬੰਧਾਂ, ਵਿਦੇਸ਼ ਨੀਤੀ ਜਾਂ ਫਿਰ ਵਿਸ਼ਵ ਵਿੱਚ ਸ਼ਾਂਤੀ ਦੀ ਗੱਲ ਆਉਂਦੀ ਹੈ ਤਾਂ ਔਰਤਾਂ ਨੇ ਹਮੇਸ਼ਾ ਆਪਣੀ ਸੂਝ-ਬੂਝ ਦਾ ਲੋਹਾ ਮਨਵਾਇਆ। ਭਾਵੇਂ ਅੰਕੜੇ ਕਹਿੰਦੇ ਨੇ ਕਿ ਇਸ ਖੇਤਰ 'ਚ ਔਰਤਾਂ ਦੀ ਗਿਣਤੀ ਅਜੇ ਹੋਰ ਵਧਣੀ ਚਾਹੀਦੀ ਹੈ, ਪਰ ਸਾਡੇ ਭਾਰਤ ਦਾ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਸਾਲ 1963 'ਚ ਸੰਯੁਕਤ ਰਾਸ਼ਟਰ ਮਹਾਸਭਾ ਦੀ ਪਹਿਲੀ ਮਹਿਲਾ ਪ੍ਰਧਾਨ ਬਣਨ ਦਾ ਮਾਣ ਭਾਰਤ ਦੀ ਧੀ ਵਿਜੇ ਲਕਸ਼ਮੀ ਪੰਡਿਤ ਜੀ ਨੂੰ ਹਾਸਲ ਹੋਇਆ ਸੀ। ਅੱਜ ਦਾ ਦਿਨ ਦੁਨੀਆ ਭਰ ਦੀਆਂ ਉਹਨਾਂ ਸਾਰੀਆਂ ਮਹਿਲਾ ਕੂਟਨੀਤਿਕਾਂ ਨੂੰ ਸਲਾਮ ਕਰਨ ਦਾ ਦਿਨ ਹੈ ਜੋ ਅਮਨ ਅਤੇ ਸ਼ਾਂਤੀ ਲਈ ਦਿਨ ਰਾਤ ਕੰਮ ਕਰ ਰਹੀਆਂ ਨੇ। ਅਤੇ ਕੂਟਨੀਤੀ ਤੋਂ ਬਾਅਦ ਹੁਣ ਰੁੱਖ ਕਰਦੇ ਹਾਂ ਸੁਰਾਂ ਦੀ ਦੁਨੀਆ ਵੱਲ, ਕਿਉਂਕਿ ਅੱਜ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਦੇ ਮਹਾਨ ਮਾਰਤੰਡ ਪੰਡਿਤ ਓਮਕਾਰ ਨਾਥ ਠਾਕੁਰ ਜੀ ਦੀ ਜਨਮ ਵਰ੍ਹੇਗੰਢ ਹੈ। ਜਦੋਂ ਸਾਡਾ ਦੇਸ਼ 15 ਅਗਸਤ 1947 ਨੂੰ ਆਜ਼ਾਦ ਹੋਇਆ ਸੀ ਤਾਂ ਉਸ ਪਹਿਲੀ ਆਜ਼ਾਦ ਸਵੇਰ ਨੂੰ ਆਲ ਇੰਡੀਆ ਰੇਡੀਓ 'ਤੇ ਜਿਸ ਸ਼ਖਸ ਦੀ ਆਵਾਜ਼ 'ਚ ਪੂਰੇ ਦੇਸ਼ ਨੇ ਵੰਦੇ ਮਾਤਰਮ ਸੁਣਿਆ, ਉਹ ਕੋਈ ਹੋਰ ਨਹੀਂ ਬਲਕਿ ਪੰਡਿਤ ਓਮਕਾਰ ਨਾਥ ਠਾਕੁਰ ਹੀ ਸਨ। ਸਰਦਾਰ ਵੱਲਭ ਭਾਈ ਪਟੇਲ ਜੀ ਦੇ ਕਹਿਣ 'ਤੇ ਉਹਨਾਂ ਨੇ ਰੇਡੀਓ ਸਟੂਡੀਓ ਤੋਂ ਇਹ ਗੀਤ ਗਾ ਕੇ ਪੂਰੇ ਦੇਸ਼ ਨੂੰ ਦੇਸ਼ ਭਗਤੀ ਦੇ ਰੰਗ ਵਿੱਚ ਰੰਗ ਦਿੱਤਾ ਸੀ। ਗਰੀਬੀ ਨਾਲ ਲੜ ਕੇ ਸੰਗੀਤ ਦੇ ਸਿਖਰ ਤੱਕ ਪਹੁੰਚਣ ਵਾਲੇ ਪਦਮ ਸ਼੍ਰੀ ਪੰਡਿਤ ਓਮਕਾਰ ਨਾਥ ਠਾਕੁਰ ਜੀ ਨੂੰ ਅੱਜ ਉਹਨਾਂ ਦੇ ਜਨਮ ਦਿਨ 'ਤੇ ਸਾਡਾ ਕੋਟ-ਕੋਟ ਪ੍ਰਣਾਮ। ਅਤੇ ਸੁਰਾਂ ਦੇ ਸਫ਼ਰ ਦੇ ਨਾਲ ਨਾਲ ਅੱਜ ਦੇਸ਼ ਆਪਣੇ ਚੌਥੇ ਰਾਸ਼ਟਰਪਤੀ ਭਾਰਤ ਰਤਨ ਸ਼੍ਰੀ ਵੀ ਵੀ ਗਿਰੀ ਜੀ ਨੂੰ ਉਹਨਾਂ ਦੀ ਬਰਸੀ 'ਤੇ ਯਾਦ ਕਰ ਰਿਹਾ ਹੈ। ਵੀ ਵੀ ਗਿਰੀ ਜੀ ਨੂੰ ਮਜ਼ਦੂਰਾਂ ਦਾ ਮਸੀਹਾ ਕਿਹਾ ਜਾਂਦਾ ਹੈ। ਉਹਨਾਂ ਨੇ ਦੇਸ਼ ਦੇ ਰਾਸ਼ਟਰਪਤੀ ਬਣਨ ਤੋਂ ਪਹਿਲਾਂ ਲੰਮਾ ਸਮਾਂ ਰੇਲਵੇ ਕਰਮਚਾਰੀਆਂ ਅਤੇ ਮਜ਼ਦੂਰਾਂ ਦੇ ਹੱਕਾਂ ਲਈ ਲੜਾਈ ਵੀ ਲੜੀ। ਉਹ ਭਾਰਤੀ ਰਾਜਨੀਤੀ ਦੇ ਇਤਿਹਾਸ ਦੇ ਇੱਕੋ ਇੱਕ ਅਜਿਹੇ ਰਾਸ਼ਟਰਪਤੀ ਸਨ ਜੋ ਕਿਸੇ ਪਾਰਟੀ ਦੇ ਚਿੰਨ੍ਹ 'ਤੇ ਨਹੀਂ ਬਲਕਿ ਇੱਕ ਆਜ਼ਾਦ ਉਮੀਦਵਾਰ ਵਜੋਂ ਚੋਣ ਜਿੱਤੇ ਸੀ। ਅਜਿਹੇ ਨਿਰਪੱਖ ਅਤੇ ਲੋਕ ਪੱਖੀ ਆਗੂ ਨੂੰ ਅੱਜ ਉਹਨਾਂ ਦੀ ਬਰਸੀ ਮੌਕੇ ਅਸੀਂ ਦਿਲੋਂ ਸ਼ਰਧਾਂਜਲੀ ਭੇਟ ਕਰਦੇ ਹਾਂ।

ਤੇ ਆਖਿਰ ਦੇ ਵਿੱਚ ਨਜ਼ਰ ਮਾਰਦੇ ਹਾਂ ਖੇਡ ਖਬਰ ਤੇ। ਮੌਜੂਦਾ ਚੈਂਪੀਅਨ ਅਰਜਨਟੀਨਾ ਦੇ ਕਪਤਾਨ ਲਿਓਨਲ ਮੈਸੀ ਨੇ ਬੀਤੀ ਦੇਰ ਰਾਤ ਇਤਿਹਾਸ ਰਚਦਿਆਂ ਫੀਫਾ ਆਲਮੀ ਕੱਪ 'ਚ ਸਭ ਤੋਂ ਵੱਧ ਗੋਲ ਕਰਨ ਦਾ ਨਵਾਂ ਰਿਕਾਰਡ ਬਣਾ ਲਿਆ। ਉਹਨਾਂ ਨੇ ਜਰਮਨੀ ਦੇ ਮਿਰੋਸਲਾਵ ਕਲੋਸੇ ਦੇ 16 ਗੋਲਾਂ ਦਾ ਰਿਕਾਰਡ ਤੋੜਿਆ। ਆਸਟਰੀਆ ਖਿਲਾਫ਼ ਖੇਡੇ ਗਏ ਮੁਕਾਬਲੇ 'ਚ ਅਰਜਨਟੀਨਾ ਨੇ 2-0 ਨਾਲ ਜਿੱਤ ਦਰਜ ਕੀਤੀ, ਜਿਸ 'ਚ ਮੈਸੀ ਨੇ ਮੈਚ ਦੇ 38ਵੇਂ ਮਿੰਟ 'ਚ ਆਪਣਾ 17ਵਾਂ ਅਤੇ ਫਿਰ ਆਖਰੀ ਪਲਾਂ 'ਚ 18ਵਾਂ ਆਲਮੀ ਕੱਪ ਗੋਲ ਦਾਗਿਆ। ਅਤੇ ਸਪੋਰਟਸ ਅਥਾਰਟੀ ਆਫ ਇੰਡੀਆ ਸਿਖਲਾਈ ਸੈਂਟਰ ਮਸਤੂਆਣਾ ਸਾਹਿਬ ਦੇ 3 ਹੋਣਹਾਰ ਵਾਲੀਬਾਲ ਖਿਡਾਰੀਆਂ ਦੀ ਕੌਮਾਂਤਰੀ ਪੱਧਰ 'ਤੇ ਭਾਰਤੀ ਟੀਮ 'ਚ ਚੋਣ ਹੋਈ ਹੈ। ਇਹ ਖਿਡਾਰੀ ਚੀਨ ਦੇ ਸ਼ਾਂਗਲੂਓ ਸ਼ਹਿਰ 'ਚ 1 ਤੋਂ 10 ਜੁਲਾਈ ਤੱਕ ਹੋਣ ਵਾਲੀ ਅੰਡਰ 18 ਵਰਲਡ ਸਕੂਲ ਵਾਲੀਬਾਲ ਚੈਂਪੀਅਨਸ਼ਿਪ 'ਚ ਭਾਰਤ ਦੀ ਨੁਮਾਇੰਦਗੀ ਕਰਨਗੇ। ਚੁਣੇ ਗਏ ਖਿਡਾਰੀਆਂ 'ਚ ਸ਼ਬਦ ਗੌਤਮ, ਅਰਸ਼ਪ੍ਰੀਤ ਸਿੰਘ ਅਤੇ ਅਰਪਿਤ ਸਾਂਗਵਾਨ ਸ਼ਾਮਲ ਨੇ। ਭਾਰਤੀ T20 ਕ੍ਰਿਕਟ ਟੀਮ 'ਚ ਚੁਣੇ ਗਏ 15 ਸਾਲਾ ਬੱਲੇਬਾਜ਼ ਵੈਭਵ ਸੂਰਿਆਵੰਸ਼ੀ ਨੇ ਇਸ ਨੂੰ ਆਪਣੇ ਕਰੀਅਰ ਦਾ ਸਭ ਤੋਂ ਵੱਡਾ ਪੜਾਅ ਅਤੇ ਸੁਪਨਾ ਸੱਚ ਹੋਣ ਵਰਗਾ ਦੱਸਿਆ। IPL 2026 'ਚ ਰਾਜਸਥਾਨ ਰਾਇਲਸ ਲਈ 230 ਤੋਂ ਵੱਧ ਦੇ ਸਟ੍ਰਾਈਕ ਰੇਟ ਨਾਲ 776 ਆਇਰਲੈਂਡ ਅਤੇ ਇੰਗਲੈਂਡ ਦੌਰੇ ਲਈ ਭਾਰਤੀ ਟੀਮ 'ਚ ਸ਼ਾਮਲ ਕੀਤਾ ਗਿਆ। ਸੋ ਇਸ ਦੇ ਨਾਲ ਹੀ ਅੱਜ ਦਾ ਗੁੱਡ ਮਾਰਨਿੰਗ ਮਾਲਵਾ ਪ੍ਰੋਗਰਾਮ ਇੱਥੇ ਹੀ ਖਤਮ ਕਰਨ ਦੀ ਮੈਨੂੰ ਜਸਪ੍ਰੀਤ ਕੌਰ ਨੂੰ ਦਿਓ ਇਜਾਜ਼ਤ।

0: boost the fundraising ability of religious bodies registered as NGOs and to bar religious conversion. BRICS national security advisors and heads call for joint action against terrorism, cyber threats, states the Tribune. An editorial in the Pioneer writes on how e-governance is transforming Grameen Bharat. With nearly 900 million people living in rural India, the effectiveness of our Panchayati Raj institutions will shape the trajectory of the nation's development, as it is the bedrock upon which a Viksit Bharat will be built. India and US rework trade deal amid tariff changes as fresh talks begin after Modi-Trump G7 meet, notes the Asian Age. The Statesman reports about a record surge in Vaishno Devi pilgrims as the number crosses the 50 lakh mark well before the year reaches its halfway point. International Maritime Organization announces plan to evacuate vessels stuck in Persian Gulf due to the war in West Asia, writes the Hindu. And finally, The Economic Times writes about Gujarat government focusing on Ranshala to educate children of salt pan workers by converting unusable buses into classrooms equipped with smart TVs and TV connectivity dedicated to educational channels. And with that, it's back to you, Anuja.
1: Thank you, Shagun. And now, before we end the bulletin, the headlines once again. BRICS nations call for stronger cooperation to address widening range of global security challenges, including terrorism and cyber threats. Prime Minister Narendra Modi gets condolence call from Qatar's Emir after 12 Indians killed in Ras Laffan gas plant blast. India strongly criticizes Pakistan's remarks over situation in POK, says Islamabad deflects attention away from its human rights abuses. India and United States open high-level trade talks in New Delhi to recalibrate proposed bilateral trade agreement. And in FIFA World Cup, Portugal thrash Uzbekistan 5-0, match between England and Ghana draw goalless. For details of these stories and more, log on to our website www.newsonair.gov.in and News on EIR app. And with that, we end the morning news. Have a nice day.
2: नमस्कार, ये आकाशवाणी है। खबरां दे इस बुलेटिन नाल मैं चंचल शर्मा, पहला बुलेटिन दियां खास खबरां। ब्रिक्स देशां ने दहशतगर्दी, साइबर खतरियां अते आलमी सुरक्षा चुनौतियां दा मुकाबला करन लई आपसी सहयोग वधाउण दा सद्दा दित्ता। कतर दे अमीर ने प्रधानमंत्री नरेंद्र मोदी नाल फोन ते रास लाफान शहर च होए हादसे च 12 भारतीय नागरिकां दी मौत ते दुख प्रगट कीता। भारत ने पाकिस्तान दे कब्जे वाले कश्मीर दे हालात बारे पाकिस्तान दी टिप्पणी दी सख्त आलोचना कीती, कहा पाकिस्तान मनुखी अधिकारां दे काम तों ध्यान हटाउण दी कोशिश कर रहा है। भारत अते अमरीका दरम्यान तजवीजशुदा दवल्ले व्यापार समझौते दी समीक्षा लई नवीं दिल्ली च उच्च पदरी मीटिंग अते फीफा फुटबाल विश्व कप च पुर्तगाल ने उज़्बेकिस्तान नूं 5-0 ਨਾਲ ਹਰਾਇਆ। ਤੇ ਹੁਣ ਖਬਰਾਂ ਵਿਸਥਾਰ ਨਾਲ। ਬ੍ਰਿਕਸ ਦੇਸ਼ਾਂ ਦੇ ਰਾਸ਼ਟਰ ਸੁਰੱਖਿਆ ਸਲਾਹਕਾਰਾਂ ਅਤੇ ਸੀਨੀਅਰ ਸੁਰੱਖਿਆ ਅਧਿਕਾਰੀਆਂ ਦੀ ਨਵੀਂ ਦਿੱਲੀ 'ਚ ਦਹਿਸ਼ਤਗਰਦੀ, ਸਾਈਬਰ ਖਤਰਿਆਂ ਅਤੇ ਆਲਮੀ ਸੁਰੱਖਿਆ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਸਹਿਯੋਗ ਵਧਾਉਣ 'ਤੇ ਜ਼ੋਰ ਦਿੱਤਾ ਗਿਆ। ਬ੍ਰਿਕਸ ਦੇਸ਼ਾਂ ਦੇ ਰਾਸ਼ਟਰ ਸੁਰੱਖਿਆ ਸਲਾਹਕਾਰਾਂ ਦੀ 16ਵੀਂ ਮੀਟਿੰਗ ਦੀ ਪ੍ਰਧਾਨਗੀ ਰਾਸ਼ਟਰ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਕੀਤੀ। ਮੈਂਬਰ ਮੁਲਕਾਂ ਨੇ ਉਭਰ ਰਹੀਆਂ ਸੁਰੱਖਿਆ ਚੁਣੌਤੀਆਂ 'ਤੇ ਚਰਚਾ ਕੀਤੀ। ਵਿਦੇਸ਼ ਮੰਤਰਾਲੇ ਮੁਤਾਬਕ ਅਜਿਹੇ ਸੁਰੱਖਿਆ ਖਤਰਿਆਂ 'ਤੇ ਵਿਸ਼ੇਸ਼ ਤੌਰ 'ਤੇ ਚਰਚਾ ਕੀਤੀ ਗਈ ਜੋ ਹੁਣ ਆਲਮੀ ਪੱਧਰ 'ਤੇ ਪਹੁੰਚ ਗਏ ਨੇ। ਨੁਮਾਇੰਦਿਆਂ ਨੇ ਊਰਜਾ, ਖੁਰਾਕ ਸੁਰੱਖਿਆ, ਜਲਵਾਯੂ ਤਬਦੀਲੀ ਅਤੇ ਦਹਿਸ਼ਤਗਰਦ ਸੰਗਠਨਾਂ ਵੱਲੋਂ ਨਵੀਆਂ ਤਕਨਾਲੋਜੀਆਂ ਦੀ ਦੁਰਵਰਤੋਂ 'ਤੇ ਵੀ ਚਰਚਾ ਕੀਤੀ। ਮੀਟਿੰਗ ਵਿੱਚ ਸੂਚਨਾ ਅਤੇ ਸੰਚਾਰ ਤਕਨਾਲੋਜੀ ਦੀ ਵਰਤੋਂ ਕਰਦੇ ਹੋਏ ਦਹਿਸ਼ਤਗਰਦੀ ਵਿਰੋਧੀ ਅਤੇ ਸੁਰੱਖਿਆ ਅਤੇ ਕਾਰਜ ਸਮੂਹਾਂ ਦੇ ਕੰਮ ਅਤੇ ਨਤੀਜਿਆਂ ਦੀ ਸਮੀਖਿਆ ਵੀ ਕੀਤੀ ਗਈ। ਰਾਸ਼ਟਰੀ ਸੁਰੱਖਿਆ ਸਲਾਹਕਾਰਾਂ ਨੇ ਦਹਿਸ਼ਤਗਰਦੀ ਦੇ ਸਾਰੇ ਰੂਪਾਂ 'ਚ ਸੰਯੁਕਤ ਕਾਰਵਾਈ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਇਆ।
3: We need to be cognizant of the new security threats and challenges.
4: हमें सुरक्षा से जुड़े नए खतरों और चुनौतियों के प्रति जागरूक रहने की आवश्यकता है। गैर पारंपरिक खतरे राष्ट्रीय सीमाओं से आगे निकल चुके हैं और पारंपरिक जवाबी कार्रवाई से निपटने के लिए उन्होंने अपने बचाव के तरीके भी विकसित कर लिए हैं। नई और क्रांतिकारी तकनीकें, आतंकवाद के छिपे हुए रूप और तेजी से डिजिटल होती दुनिया में साइबर खतरे, ये सभी हमारे लिए एक बड़ा खतरा है।
2: मीटिंग तो बाद राष्ट्रीय सुरक्षा सलाहकारा ने प्रधानमंत्री नरेंद्र मोदी नाल भी मुलाकात की थी। ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਅਤੇ ਰੂਸ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਸਰਗੇਈ ਸ਼ੋਇਗੂ ਨੇ ਬ੍ਰਿਕਸ ਰਾਸ਼ਟਰੀ ਸੁਰੱਖਿਆ ਸਲਾਹਕਾਰਾਂ ਦੀ ਮੀਟਿੰਗ ਤੋਂ ਇਲਾਵਾ ਨਵੀਂ ਦਿੱਲੀ 'ਚ ਦੁਵੱਲੀ ਗੱਲਬਾਤ ਕੀਤੀ। ਗੱਲਬਾਤ ਦੌਰਾਨ ਦੋਵਾਂ ਧਿਰਾਂ ਨੇ ਵੱਖ ਵੱਖ ਖੇਤਰਾਂ 'ਚ ਆਪਸੀ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਆਪਣੀ ਵਚਨਬੱਧਤਾ ਦੁਹਰਾਈ ਹੈ। ਕਤਰ ਦੇ ਅਮੀਰ ਸ਼ੇਖ ਤਮੀਮ ਬਿਨ ਹਮਦ ਅਲ ਥਾਨੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਟੈਲੀਫੋਨ ਤੇ ਗੱਲਬਾਤ ਕੀਤੀ। ਕਤਰ ਦੇ ਅਮੀਰ ਨੇ ਐਤਵਾਰ ਨੂੰ ਕਤਰ ਦੇ ਰਾਸ ਲਾਫਾਨ ਸ਼ਹਿਰ 'ਚ ਹੋਏ ਹਾਦਸੇ 'ਚ ਭਾਰਤੀ ਨਾਗਰਿਕਾਂ ਦੀ ਮੌਤ ਤੇ ਦੁੱਖ ਜ਼ਾਹਰ ਕੀਤਾ ਤੇ ਜ਼ਖਮੀਆਂ ਦੇ ਜਲਦ ਠੀਕ ਹੋਣ ਦੀ ਕਾਮਨਾ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੀੜਤਾਂ ਦੇ ਪਰਿਵਾਰਾਂ ਪ੍ਰਤੀ ਸੰਵੇਦਨਾ ਜ਼ਾਹਰ ਕਰਨ ਲਈ ਸ਼੍ਰੀ ਥਾਨੀ ਦਾ ਸ਼ੁਕਰੀਆ ਅਦਾ ਕੀਤਾ ਅਤੇ ਜ਼ਖਮੀਆਂ ਨੂੰ ਤੁਰੰਤ ਡਾਕਟਰੀ ਸਹਾਇਤਾ ਪ੍ਰਦਾਨ ਕਰਨ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਨੇ ਪੱਛਮੀ ਏਸ਼ੀਆ ਵਿਚ ਸ਼ਾਂਤੀ ਉਪਰਾਲਿਆਂ 'ਚ ਕਤਰ ਦੀ ਭੂਮਿਕਾ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਉਮੀਦ ਜ਼ਾਹਰ ਕੀਤੀ ਕਿ ਖੇਤੇ 'ਚ ਸ਼ਾਂਤੀ ਤੇ ਸਥਿਰਤਾ ਬਹਾਲ ਹੋਏਗੀ। ਭਾਰਤ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਹਾਲਾਤ ਬਾਰੇ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜ਼ਾ ਆਸਿਫ ਦੀਆਂ ਟਿੱਪਣੀਆਂ ਦੀ ਸਖ਼ਤ ਆਲੋਚਨਾ ਕੀਤੀ ਹੈ। ਭਾਰਤ ਨੇ ਕਿਹੈ ਕਿ ਇਹ ਟਿੱਪਣੀਆਂ ਪਾਕਿਸਤਾਨ ਦੀਆਂ ਅਸਫਲਤਾਵਾਂ ਨੂੰ ਛੁਪਾਉਣ ਤੇ ਮਨੁੱਖੀ ਅਧਿਕਾਰਾਂ ਦੇ ਘਾਣ ਤੋਂ ਧਿਆਨ ਹਟਾਉਣ ਦੀ ਕੋਸ਼ਿਸ਼ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਪਾਕਿਸਤਾਨੀ ਕਬਜ਼ੇ ਵਾਲੇ ਕਸ਼ਮੀਰ 'ਚ ਵਿਰੋਧ ਪ੍ਰਦਰਸ਼ਨ ਇਸ ਲਈ ਹੋ ਰਹੇ ਨੇ ਕਿਉਂਕਿ ਪਾਕਿਸਤਾਨ ਦਹਾਕਿਆਂ ਤੋਂ ਉਥੋਂ ਦੇ ਲੋਕਾਂ ਦਾ ਆਰਥਿਕ ਸ਼ੋਸ਼ਣ, ਬੁਨਿਆਦੀ ਅਧਿਕਾਰਾਂ ਦੀ ਘਾਣ ਅਤੇ ਪ੍ਰਸ਼ਾਸਨਿਕ ਦਮਨ ਕਰ ਰਿਹਾ। ਉਨ੍ਹਾਂ ਕਿਹਾ ਕਿ ਪਾਕਿਸਤਾਨੀ ਪ੍ਰਸ਼ਾਸਨ ਨੇ ਨਿਹੱਥੇ ਨਾਗਰਿਕਾਂ ਨਾਲ ਬੇਰਹਿਮੀ ਨਾਲ ਪੇਸ਼ ਆਇਐ, ਜ਼ਰੂਰੀ ਸਮਾਨ ਤੇ ਦਵਾਈਆਂ ਦੀ ਸਪਲਾਈ ਤੇ ਇੰਟਰਨੈਟ ਬੰਦ ਕਰ ਦਿੱਤੈ। ਬੁਲਾਰੇ ਨੇ ਉਮੀਦ ਪ੍ਰਗਟ ਕੀਤੀ ਕਿ ਅੰਤਰਰਾਸ਼ਟਰੀ ਭਾਈਚਾਰਾ ਪਾਕਿਸਤਾਨ ਨੂੰ ਆਪਣੀਆਂ ਕਾਰਵਾਈਆਂ ਤੇ ਅਤਿਆਚਾਰ ਲਈ ਜਵਾਬਦੇਹ ਠਹਿਰਾਏਗਾ। ਖਾੜੀ ਖੇਤਰ ਵਿਚ ਚੱਲ ਰਹੇ ਟਕਰਾਅ ਬਾਰੇ ਸ੍ਰੀ ਜੈਸਵਾਲ ਨੇ ਕਿਹਾ ਕਿ 10 ਭਾਰਤੀ ਝੰਡੇ ਵਾਲੇ ਜਹਾਜ਼ ਫਾਰਸ ਦੀ ਖਾੜੀ 'ਚ ਨੇ। ਉਨ੍ਹਾਂ ਕਿਹਾ ਕਿ 17 ਜੂਨ ਨੂੰ ਅਮਰੀਕਾ ਤੇ ਇਰਾਨ ਦਰਮਿਆਨ ਸਮਝੌਤਾ ਪੱਤਰ ਤੇ ਦਸਤਖਤ ਹੋਣ ਤੋਂ ਬਾਅਦ 11 ਜਹਾਜ਼ ਹਾਰਮੁਜ਼ ਪੰਜੋਡ ਰਾਹੀਂ ਭਾਰਤ ਪਹੁੰਚੇ ਨੇ। ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਬਾਕੀ ਭਾਰਤੀ ਝੰਡੇ ਵਾਲੇ ਜਹਾਜ਼ ਵੀ ਜਲਦ ਹੀ ਹਾਰਮੁਜ਼ ਵਿਚੋਂ ਲੰਘ ਸਕਣਗੇ। ਇਸੇ ਦੌਰਾਨ ਕਤਰ 'ਚ ਹੋਏ ਧਮਾਕੇ ਬਾਰੇ ਸ੍ਰੀ ਜੈਸਵਾਲ ਨੇ ਕਿਹਾ ਕਿ ਹਾਦਸੇ 'ਚ 12 ਭਾਰਤੀ ਨਾਗਰਿਕ ਮਾਰੇ ਗਏ ਸਨ ਤੇ 66 ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਕਿਹਾ
5: ਰਾਸ ਲਫਾਨ ਪਰਿਯੋਜਨਾ ਮੇ ਜੋ ਵਹਾਂ ਇੱਕ ਵਿਸਫੋਟ ਹੁਆ, ਉਸ ਵਿਸਫੋਟ ਮੇ 12 ਭਾਰਤੀਯ ਨਾਗਰਿਕ ਮਾਰੇ ਗਏ ਹੈ। ਇਸਕੇ ਇਲਾਵੇ ਕੁਲ 66 ਲੋਕ ਐਸੇ ਹੈ ਜੋ ਘਾਇਲ ਹੋਏ ਹੈ। ਉਹ ਲੋਕ ਸਭ ਲੋਕ ਸੁਰੱਖਿਅਤ ਹੈ ਔਰ ਹਾਸਪਿਟਲ ਮੇ ਉਨਕੀ ਮੈਡੀਕਲ ਟ੍ਰੀਟਮੈਂਟ ਹੋ ਰਹੀ ਹੈ। ਯੇ 12 ਲੋਕ ਕੇ ਬਾਰੇ ਮੇ ਹਮ ਲੋਕ ਕਤਰ ਮੇ ਵਹਾਂ ਕੇ ਸਰਕਾਰ ਕੇ ਸਾਥ ਔਰ ਇਨਕੇ ਪਰਿਵਾਰ ਜਨੋ ਕੇ ਸਾਥ ਉਨਸੇ ਬਾਤਚੀਤ ਹੋ ਰਹੀ ਹੈ ਹਮਾਰੀ।
2: ਭਾਰਤ ਸੰਯੁਕਤ ਅਰਬ ਅਮੀਰਾਤ UAE ਰੱਖਿਆ ਸਾਂਝੇਦਾਰੀ ਬਾਰੇ ਬੁਲਾਰੇ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ 'ਚ UAE ਨਾਲ ਭਾਰਤ ਦੇ ਸਬੰਧਾਂ 'ਚ ਕਾਫ਼ੀ ਸੁਧਾਰ ਹੋਇਆ ਏ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਭਾਰਤ ਅਤੇ ਅਮਰੀਕਾ ਨੇ ਤਜਵੀਜ਼ਸ਼ੁਦਾ ਦੁਵੱਲੇ ਵਪਾਰ ਸਮਝੌਤੇ ਨੂੰ ਅੱਗੇ ਵਧਾਉਣ ਲਈ ਉੱਚ ਪੱਧਰੀ ਗੱਲਬਾਤ ਸ਼ੁਰੂ ਕੀਤੀ ਹੈ। ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਕੱਲ੍ਹ ਨਵੀਂ ਦਿੱਲੀ 'ਚ ਅਮਰੀਕਾ ਦੇ ਵਪਾਰਕ ਨੁਮਾਇੰਦੇ ਜੈਮੀਸਨ ਗ੍ਰੀਕ ਅਤੇ ਭਾਰਤ ਵਿਚ ਅਮਰੀਕਾ ਦੇ ਰਾਜਦੂਤ ਸਰਜੀਓ ਗੌਰ ਨਾਲ ਮੁਲਾਕਾਤ ਕੀਤੀ। ਦੋਵੇਂ ਮੁਲਕ 24 ਜੁਲਾਈ ਤੋਂ ਪਹਿਲਾਂ ਇਕ ਅੰਤਰਿਮ ਵਪਾਰਕ ਸਮਝੌਤਾ ਕਰਨ ਦਾ ਟੀਚਾ ਰੱਖ ਰਹੀਆਂ ਨੇ, ਜਦਕਿ ਵਪਾਰਕ ਭਾਈਵਾਲਾਂ ਤੋਂ ਦਰਾਮਦ ਤੇ ਅਮਰੀਕਾ ਦਾ ਅਸਥਾਈ 10% ਮਹਿਸੂਲ ਖਤਮ ਹੋਣ ਵਾਲਾ ਹੈ। ਇਸ ਤੋਂ ਪਹਿਲਾਂ ਸ੍ਰੀ ਗੋਇਲ ਨੇ ਇਕ ਸੋਸ਼ਲ ਮੀਡੀਆ ਪੋਸਟ ਵਿਚ ਕਿਹਾ ਕਿ ਉਨ੍ਹਾਂ ਨੂੰ ਭਾਰਤ ਅਮਰੀਕਾ ਦੁਵੱਲੇ ਵਪਾਰ ਸਮਝੌਤੇ ਉੱਤੇ ਸੁਚਾਰੂ ਚਰਚਾ ਹੋਣ ਦੀ ਉਮੀਦ ਹੈ। ਇਸ ਦੌਰਾਨ ਸਰਜੀਓ ਗੌਰ ਨੇ ਵੀ ਇਕ ਸੋਸ਼ਲ ਮੀਡੀਆ ਪੋਸਟ ਵਿਚ ਕਿਹਾ ਕਿ ਦੋਵੇਂ ਦੇਸ਼ ਇਕ ਮਜ਼ਬੂਤ ਦੁਵੱਲੇ ਵਪਾਰਕ ਸਮਝੌਤੇ ਨੂੰ ਅੰਤਮ ਰੂਪ ਦੇਣ ਵੱਲ ਨਿਰਣਾਇਕ ਤੌਰ ਤੇ ਅੱਗੇ ਵਧ ਰਹੇ ਨੇ। ਇਸ ਨਾਲ ਨਵੇਂ ਆਰਥਿਕ ਮੌਕੇ ਪੈਦਾ ਹੋਣਗੇ ਅਤੇ ਭਾਰਤ ਅਮਰੀਕਾ ਆਰਥਿਕ ਭਾਈਵਾਲੀ ਮਜ਼ਬੂਤ ਹੋਵੇਗੀ। ਸਰਕਾਰ ਨੇ ਕਿਹਾ ਕਿ ਇਥਾਨੋਲ ਰਲੇਵੇਂ ਵਾਲਾ ਪੈਟਰੋਲ ਵਿਗਿਆਨਿਕ ਤੌਰ ਤੇ ਪ੍ਰਮਾਣਿਤ ਹੈ ਅਤੇ ਇਸ ਦੀ ਨਿਰੰਤਰ ਨਿਗਰਾਨੀ ਕੀਤੀ ਜਾ ਰਹੀ ਹੈ। ਨਿਗਰਾਨੀ ਵਿਚ ਤੇਲ ਕੰਪਨੀਆਂ, ਵਾਹਨ ਨਿਰਮਾਤਾ, ਈਂਧਨ ਜਾਂਚ ਏਜੰਸੀਆਂ ਤੇ ਹੋਰ ਧਿਰਾਂ ਸ਼ਾਮਲ ਨੇ। ਸਰਕਾਰ ਨੇ ਸਪਸ਼ਟ ਕੀਤਾ ਕਿ ਇਸ ਮਾਮਲੇ ਸਬੰਧੀ ਸੋਸ਼ਲ ਮੀਡੀਆ ਤੇ ਚੱਲ ਰਹੀਆਂ ਖ਼ਬਰਾਂ ਗੁੰਮਰਾਹਕੁੰਨ ਅਤੇ ਬੇਬੁਨਿਆਦ ਨੇ। ਸਰਕਾਰ ਨੇ ਕਿਹਾ ਕਿ E20 ਪੈਟਰੋਲ ਦੀ ਸ਼ੁਰੂਆਤ ਤੋਂ ਬਾਅਦ ਇਥਾਨੋਲ ਮਿਸ਼ਰਣ ਕਾਰਨ ਇੰਜਨ ਦੀ ਖਰਾਬੀ ਜਾਂ ਫਿਰ ਵਾਹਨ 'ਚ ਤਕਨੀਕੀ ਖਰਾਬੀ ਦੀ ਕੋਈ ਵਿਆਪਕ ਸ਼ਿਕਾਇਤ ਨਹੀਂ ਆਈ। ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਸਰਕਾਰ ਐਲਨੀਨੋ ਦੇ ਸੰਭਾਵੀ ਮਾੜੇ ਪ੍ਰਭਾਵਾਂ ਦਾ ਮੁਕਾਬਲਾ ਕਰਨ ਲਈ ਸਾਉਣੀ ਦੀ ਫਸਲ ਲਈ ਇਤਿਹਾਤੀ ਤਿਆਰੀਆਂ ਕਰ ਰਹੀ ਹੈ। ਸ੍ਰੀ ਚੌਹਾਨ ਨੇ ਨਵੀਂ ਦਿੱਲੀ 'ਚ ਕਿਹਾ ਕਿ ਦੇਸ਼ 'ਚ ਹੁਣ ਤੱਕ ਲਗਭਗ 43% ਘੱਟ ਬਾਰਿਸ਼ ਹੋਈ ਹੈ ਤੇ ਜੁਲਾਈ ਵਿਚ ਵੀ ਮੌਨਸੂਨ ਕਮਜ਼ੋਰ ਰਹਿਣ ਦੀ ਸੰਭਾਵਨਾ ਏ। ਕਰੀਬ 315 ਜ਼ਿਲ੍ਹਿਆਂ ਵਿਚ ਆਮ ਤੋਂ ਘੱਟ ਬਾਰਿਸ਼ ਹੋਣ ਦੀ ਸੰਭਾਵਨਾ ਹੈ ਤੇ ਇਹਨਾਂ ਜ਼ਿਲ੍ਹਿਆਂ 'ਚ ਸਿੰਚਾਈ ਸਹੂਲਤਾਂ ਬਹੁਤ ਸੀਮਿਤ ਨੇ। ਇਹਨਾਂ ਵਿਚੋਂ ਜ਼ਿਆਦਾਤਰ ਜ਼ਿਲ੍ਹੇ ਮੱਧ ਪ੍ਰਦੇਸ਼, ਮਹਾਰਾਸ਼ਟਰ, ਗੁਜਰਾਤ, ਉੱਤਰ ਪ੍ਰਦੇਸ਼, ਰਾਜਸਥਾਨ, ਕਰਨਾਟਕ, ਬਿਹਾਰ, ਝਾਰਖੰਡ, ਤੇਲੰਗਾਨਾ, ਆਂਧਰਾ ਪ੍ਰਦੇਸ਼ ਤੇ ਉੜੀਸਾ 'ਚ ਸਥਿਤ ਨੇ। ਸ੍ਰੀ ਚੌਹਾਨ ਨੇ ਕਿਹਾ ਕਿ ਕਾਰਜ ਯੋਜਨਾ, ਬਦਲਵੀਆਂ ਫਸਲਾਂ, ਘੱਟ ਸਮੇਂ ਦੀਆਂ ਕਿਸਮਾਂ, ਫਸਲ ਵਿਭਿੰਨਤਾ ਤੇ ਤਲਾਬ ਤੇ ਹੋਰਨਾਂ ਜਲ ਸਰੋਤਾਂ ਦੀ ਬਿਹਤਰ ਵਰਤੋਂ ਤੇ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ। ਨੀਤੀ ਆਯੋਗ ਦੇ ਉਪ ਚੇਅਰਮੈਨ ਡਾ. ਅਸ਼ੋਕ ਕੁਮਾਰ ਲਹਿਰੀ ਨੇ ਕਿਹੈ ਕਿ ਪਿਛਲੀ ਤਿਮਾਹੀ 'ਚ ਭਾਰਤ ਦਾ ਕੁੱਲ ਵਪਾਰ 5.4%

0: ਵਧਿਆ। ਕੱਲ੍ਹ ਨਵੀਂ ਦਿੱਲੀ 'ਚ ਟ੍ਰੇਡ ਵਾਚ ਕੁਆਟਰਲੀ ਰਿਪੋਰਟ ਦੇ ਨਵੇਂ ਐਡੀਸ਼ਨ ਨੂੰ ਜਾਰੀ ਕਰਦਿਆਂ ਉਹਨਾਂ ਕਿਹਾ ਕਿ ਪਿਛਲੀ ਤਿਮਾਹੀ 'ਚ ਭਾਰਤ ਦਾ ਨਿਰਯਾਤ 1,84,000 ਕਰੋੜ ਡਾਲਰ ਤੱਕ ਪਹੁੰਚ ਗਿਆ ਅਤੇ ਦਰਾਮਦ ਵਿੱਚ 6.5% ਦਾ ਵਾਧਾ ਹੋਇਆ। ਪੱਛਮੀ ਏਸ਼ੀਆ ਦੀ ਸਥਿਤੀ ਬਾਰੇ ਗੱਲ ਕਰਦਿਆਂ ਉਹਨਾਂ ਕਿਹਾ ਕਿ ਇਹ ਸੰਕਟ ਅਸਥਾਈ ਸੀ ਅਤੇ ਉਮੀਦ ਜ਼ਾਹਰ ਕੀਤੀ ਕਿ ਜਲਦ ਹੀ ਦੁਨੀਆਂ ਵਿੱਚ ਸ਼ਾਂਤੀ ਕਾਇਮ ਹੋਵੇਗੀ। ਲਖਨਊ ਦੇ ਇੱਕ ਕੋਚਿੰਗ ਸੈਂਟਰ ਵਿੱਚ ਅੱਗ ਲੱਗਣ ਦੀ ਘਟਨਾ ਦੇ ਮੱਦੇਨਜ਼ਰ ਉੱਤਰ ਪ੍ਰਦੇਸ਼ ਸਰਕਾਰ ਨੇ ਸੂਬੇ ਦੇ ਕੋਚਿੰਗ ਸੰਸਥਾਨਾਂ ਦੇ ਨਿਯਮਾਂ ਨੂੰ ਮਜ਼ਬੂਤ ਕਰਨ ਅਤੇ ਗੈਰ ਕਾਨੂੰਨੀ ਕੋਚਿੰਗ ਸੈਂਟਰਾਂ ਖਿਲਾਫ਼ ਇੱਕ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਮੁੱਖ ਮੰਤਰੀ ਯੋਗੀ ਆਦਿੱਤਿਆ ਨਾਥ ਨੇ ਕਿਹਾ ਕਿ ਸੂਬੇ ਭਰ ਵਿੱਚ ਅੱਗ ਸੁਰੱਖਿਆ ਉਪਾਵਾਂ ਦੀ ਜਾਂਚ ਮਿਸ਼ਨ ਮੋਡ ਤੇ ਕੀਤੀ ਜਾਵੇਗੀ। ਉਹਨਾਂ ਸਪਸ਼ਟ ਕੀਤਾ ਕਿ ਕਿਸੇ ਵੀ ਇਮਾਰਤ ਦੀ ਵਰਤੋਂ ਉਸੇ ਉਦੇਸ਼ ਲਈ ਕੀਤੀ ਜਾਣੀ ਚਾਹੀਦੀ ਹੈ ਜਿਸ ਲਈ ਇਸ ਨੂੰ ਮਨਜ਼ੂਰੀ ਮਿਲੀ ਸੀ। ਬੇਸਮੈਂਟ ਵਿੱਚ ਕੋਚਿੰਗ ਸੈਂਟਰ, ਨਰਸਿੰਗ ਹੋਮ ਜਾਂ ਕਿਸੇ ਹੋਰ ਵਪਾਰਕ ਕਾਰਜ ਨੂੰ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ। ਸਾਡੇ ਪੱਤਰਕਾਰ ਮੁਤਾਬਕ ਸਾਰੇ ਜ਼ਿਲ੍ਹਾ ਮੈਜਿਸਟ੍ਰੇਟਾਂ ਨੂੰ ਕੋਚਿੰਗ ਸੰਸਥਾਵਾਂ ਦਾ ਸਰਵੇਖਣ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਨੇ। ਪੰਜਾਬ ਦੇ ਮੁੱਖ ਚੋਣ ਅਫਸਰ ਅਨੰਤਾ ਮਿੱਤਰਾ ਨੇ ਪੰਜਾਬ 'ਚ ਕੱਲ੍ਹ 25 ਜੂਨ ਤੋਂ ਸ਼ੁਰੂ ਹੋ ਰਹੀ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ SIR ਅਧੀਨ ਕਾਰ ਗਣਨਾ ਗੇੜ ਸਬੰਧੀ ਬੀਤੇ ਕੱਲ੍ਹ ਸੂਬੇ ਦੀਆਂ ਮਾਨਤਾ ਪ੍ਰਾਪਤ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ। ਇਸ ਗੇੜ ਦੌਰਾਨ BLOs ਦੇ ਘਰ ਦੌਰੇ ਦੌਰਾਨ ਗਣਨਾ ਫਾਰਮਾਂ ਦੀ ਵੰਡ ਭਰਨ ਅਤੇ ਇਕੱਤਰ ਕਰਨ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ। ਫੀਫਾ ਫੁੱਟਬਾਲ ਵਿਸ਼ਵ ਕੱਪ ਵਿੱਚ ਪੁਰਤਗਾਲ ਨੇ ਉਜ਼ਬੇਕਿਸਤਾਨ ਨੂੰ 5-0 ਨਾਲ ਹਰਾ ਦਿੱਤਾ। ਅਮਰੀਕਾ ਦੇ ਹੁਸਟਨ 'ਚ ਹੋਏ ਮੈਚ ਵਿੱਚ ਕ੍ਰਿਸਟੀਆਨੋ ਰੋਨਾਲਡੋ ਨੇ 2 ਗੋਲ ਕੀਤੇ। ਇਸ ਦੇ ਨਾਲ ਹੀ ਰੋਨਾਲਡੋ 6 ਵਿਸ਼ਵ ਕੱਪ ਟੂਰਨਾਮੈਂਟ 'ਚ ਗੋਲ ਕਰਨ ਵਾਲੇ ਪਹਿਲੇ ਖਿਡਾਰੀ ਬਣ ਗਏ ਨੇ। ਅਤੇ ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਬ੍ਰਿਕਸ ਦੇਸ਼ਾਂ ਨੇ ਦਹਿਸ਼ਤਗਰਦੀ, ਸਾਈਬਰ ਖਤਰਿਆਂ ਅਤੇ ਆਲਮੀ ਸੁਰੱਖਿਆ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਆਪਸੀ ਸਹਿਯੋਗ ਵਧਾਉਣ ਦਾ ਸੱਦਾ ਦਿੱਤਾ। ਕਤਰ ਦੇ ਅਮੀਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫੋਨ 'ਤੇ ਰਾਸ ਲਾਫਾਨ ਸ਼ਹਿਰ 'ਚ ਹੋਏ ਹਾਦਸੇ 'ਚ 12 ਭਾਰਤੀ ਨਾਗਰਿਕਾਂ ਦੀ ਮੌਤ 'ਤੇ ਦੁੱਖ ਜ਼ਾਹਰ ਕੀਤਾ। ਭਾਰਤ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਹਾਲਾਤ ਬਾਰੇ ਪਾਕਿਸਤਾਨ ਦੀ ਟਿੱਪਣੀ ਦੀ ਸਖ਼ਤ ਆਲੋਚਨਾ ਕੀਤੀ। ਕਿਹਾ ਪਾਕਿਸਤਾਨ ਮਨੁੱਖੀ ਅਧਿਕਾਰਾਂ ਦੇ ਘਾਣ ਤੋਂ ਧਿਆਨ ਹਟਾਉਣ ਦੀ ਕੋਸ਼ਿਸ਼ ਕਰ ਰਿਹਾ। ਭਾਰਤ ਅਤੇ ਅਮਰੀਕਾ ਦਰਮਿਆਨ ਤਜਵੀਜ਼ਸ਼ੁਦਾ ਦੁਵੱਲੇ ਵਪਾਰ ਸਮਝੌਤੇ ਦੀ ਸਮੀਖਿਆ ਲਈ ਨਵੀਂ ਦਿੱਲੀ 'ਚ ਉੱਚ ਪੱਧਰੀ ਮੀਟਿੰਗ ਅਤੇ ਫੀਫਾ ਫੁੱਟਬਾਲ ਵਿਸ਼ਵ ਕੱਪ 'ਚ ਪੁਰਤਗਾਲ ਨੇ ਉਜ਼ਬੇਕਿਸਤਾਨ ਨੂੰ 5-0 ਨਾਲ ਹਰਾਇਆ। ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਪ੍ਰਦੇਸ਼ਕ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:10 'ਤੇ। ਨਮਸਕਾਰ।
1: FM ਬੈਂਡ 7.2 ਮੈਗਾਹਰਟਜ਼ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਇਸ ਵੇਲੇ ਸਵੇਰ ਦੇ ਠੀਕ 8:40 ਹੋ ਚੁੱਕੇ ਨੇ ਅਤੇ ਹੁਣ ਵੇਲਾ ਹੁੰਦਾ ਪ੍ਰੋਗਰਾਮ ਫਿਲਮੀ ਜੰਕਸ਼ਨ ਦਾ। ਅਜ਼ਾਈ ਪ੍ਰੋਗਰਾਮ ਲੈ ਕੇ ਹਾਜ਼ਰ, ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੋ ਚੁੱਕੀ ਹਾਂ ਜਸਪ੍ਰੀਤ। ਅਤੇ ਇਸ ਪ੍ਰੋਗਰਾਮ 'ਚ ਪੰਜਾਬੀ ਫਿਲਮਾਂ 'ਚੋਂ ਕੁਝ ਗੀਤ ਤੁਹਾਨੂੰ ਸੁਣਵਾਏ ਜਾਂਦੇ ਨੇ, ਸੋ ਸ਼ੁਰੂਆਤ ਕਰ ਰਹੇ ਹਾਂ ਫਿਲਮ ਸੱਸੀ ਪੁੰਨੂ ਦੇ ਇਸ ਗੀਤ ਦੇ ਨਾਲ। ਇਸ ਗੀਤ ਨੂੰ ਆਵਾਜ਼ਾਂ ਦਿੱਤੀਆਂ ਨੇ ਮੁਹੰਮਦ ਰਫੀ ਅਤੇ ਆਸ਼ਾ ਭੋਸਲੇ ਹੋਰਾਂ ਨੇ। ਸੰਗੀਤ ਰਵੀ ਦਾ, ਬੋਲ ਨੇ ਮੁਨਸਿਫ ਦੇ।

ਤੁਸੀਂ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਫਿਲਮੀ ਜੰਕਸ਼ਨ ਦਾ ਜਸਪ੍ਰੀਤ ਦੇ ਨਾਲ ਪ੍ਰੋਗਰਾਮ 'ਚ ਅਗਲਾ ਗੀਤ ਤੁਹਾਡੀ ਨਜ਼ਰ ਕਰਦੇ ਹਾਂ ਜੀ ਫਿਲਮ ਸਰਦਾਰ ਜੀ 'ਚੋਂ ਆਵਾਜ਼ ਦਿਲਜੀਤ ਦੁਸਾਂਝ ਅਤੇ ਸਾਥੀਆਂ ਦੀ।

ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਨਾਲ, ਪ੍ਰੋਗਰਾਮ ਚੱਲ ਰਿਹਾ ਜੀ ਫਿਲਮੀ ਜੰਕਸ਼ਨ 'ਤੇ। ਪ੍ਰੋਗਰਾਮ 'ਚ ਅਗਲਾ ਗੀਤ ਸੁਣਦੇ ਹਾਂ ਸ਼ੈਰੀ ਮਾਨ ਅਤੇ ਸਾਥੀਆਂ ਦਾ ਗਾਇਆ, ਫਿਲਮ ਹੈ ਰੱਬ ਦਾ ਰੇਡੀਓ।

ਇਸ ਗੀਤ ਦੇ ਨਾਲ ਹੀ ਅੱਜ ਦਾ ਫਿਲਮੀ ਜੰਕਸ਼ਨ ਪ੍ਰੋਗਰਾਮ ਇੱਥੇ ਹੀ ਖਤਮ ਕਰਨ ਦੀ ਮੈਨੂੰ ਜਸਪ੍ਰੀਤ ਕੌਰ ਨੂੰ ਦਿਓ ਇਜਾਜ਼ਤ। FM ਬੈਂਡ 100.2 ਮੈਗਾਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਇਸ ਵੇਲੇ ਸਵੇਰ ਦੇ ਠੀਕ 9 ਵੱਜ ਚੁੱਕੇ ਨੇ। ਹੁਣ ਤੋਂ ਲੈ ਕੇ ਸਵੇਰੇ 10 ਵਜੇ ਤੱਕ ਤੁਸੀਂ ਸੁਣੋਗੇ ਵਿਵਿਧ ਭਾਰਤੀ ਪ੍ਰਸਾਰਣ ਸੇਵਾ ਦੇ ਪ੍ਰੋਗਰਾਮ ਸਾਡੇ ਮੁੰਬਈ ਕੇਂਦਰ ਤੋਂ।

ਹੁਣੇ ਤੁਸੀਂ ਵਿਵਿਧ ਭਾਰਤੀ ਪ੍ਰਸਾਰਣ ਸੇਵਾ ਦੇ ਪ੍ਰੋਗਰਾਮ ਸੁਣ ਰਹੇ ਸੀ ਸਾਡੇ ਮੁੰਬਈ ਕੇਂਦਰ ਤੋਂ FM ਬੈਂਡ 100.2 ਮੈਗਾਹਰਟਜ਼ ਤੇ। ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਮਿਲਾਓ, ਇਸ ਵੇਲੇ ਸਵੇਰ ਦੇ 10 ਵੱਜ ਰਹੇ ਨੇ। ਹੁਣ ਤੁਹਾਨੂੰ ਦੱਸਦੇ ਹਾਂ ਹੁਣ ਤੱਕ ਦੀਆਂ ਮੁੱਖ ਸੁਰਖੀਆਂ।

ਬ੍ਰਿਕਸ ਦੇਸ਼ਾਂ ਨੇ ਦਹਿਸ਼ਤਗਰਦੀ, ਸਾਈਬਰ ਖਤਰਿਆਂ ਤੇ ਆਲਮੀ ਸੁਰੱਖਿਆ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਆਪਸੀ ਸਹਿਯੋਗ ਵਧਾਉਣ ਦਾ ਸੱਦਾ ਦਿੱਤਾ ਹੈ। ਕਤਰ ਦੇ ਅਮੀਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫੋਨ ਤੇ ਰਾਸ ਲਾਫਾਨ ਸ਼ਹਿਰ 'ਚ ਹੋਏ ਹਾਦਸੇ 'ਚ 12 ਭਾਰਤੀ ਨਾਗਰਿਕਾਂ ਦੀ ਮੌਤ ਤੇ ਦੁੱਖ ਪ੍ਰਗਟ ਕੀਤਾ ਹੈ। ਭਾਰਤ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਹਾਲਾਤ ਬਾਰੇ ਪਾਕਿਸਤਾਨ ਦੀ ਟਿੱਪਣੀ ਦੀ ਸਖ਼ਤ ਆਲੋਚਨਾ ਕੀਤੀ, ਕਿਹਾ ਪਾਕਿਸਤਾਨ ਮਨੁੱਖੀ ਅਧਿਕਾਰਾਂ ਦੇ ਘਾਣ ਤੋਂ ਧਿਆਨ ਹਟਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਭਾਰਤ ਤੇ ਅਮਰੀਕਾ ਦਰਮਿਆਨ ਤਜਵੀਜ਼ਸ਼ੁਦਾ ਦੁਵੱਲੇ ਵਪਾਰ ਸਮਝੌਤੇ ਦੀ ਸਮੀਖਿਆ ਲਈ ਨਵੀਂ ਦਿੱਲੀ 'ਚ ਉੱਚ ਪੱਧਰੀ ਮੀਟਿੰਗ। ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਵੱਲੋਂ ਮੌਸਮ ਤੇ ਅਨਲੀਨੋ ਪ੍ਰਭਾਵ ਤੇ ਖੇਤੀਬਾੜੀ ਤੇ ਇਸ ਦੇ ਅਸਰ ਬਾਰੇ ਇੱਕ ਜਾਇਜ਼ਾ ਮੀਟਿੰਗ ਕੀਤੀ ਹੈ। ਪੰਜਾਬ ਦੇ ਮੁੱਖ ਚੋਣ ਅਫਸਰ ਅਨੰਦਿਤਾ ਮਿੱਤਰਾ ਨੇ ਪੰਜਾਬ 'ਚ ਕੱਲ੍ਹ 25 ਜੂਨ ਤੋਂ ਸ਼ੁਰੂ ਹੋ ਰਹੀ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ SIR ਅਧੀਨ ਸੂਬੇ ਦੀਆਂ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਹੈ। ਪੰਜਾਬ ਸਰਕਾਰ ਵੱਲੋਂ ਦਿਵਿਆਂਗਜਨਾਂ ਦੀ ਆਰਥਿਕ ਸੁਰੱਖਿਆ ਲਈ ਚਾਲੂ ਵਿੱਤੀ ਸਾਲ ਦੌਰਾਨ 125 ਕਰੋੜ ਤੋਂ ਵੱਧ ਦੀ ਰਾਸ਼ੀ ਜਾਰੀ। ਪੰਜਾਬ ਸਰਕਾਰ ਵੱਲੋਂ ਅੱਜ ਮੋਹਾਲੀ ਸਥਿਤ MIT ਯੂਨੀਵਰਸਿਟੀ ਵਿਖੇ NRI ਮਿਲਨੀ 2026 ਦਾ ਆਯੋਜਨ ਕੀਤਾ ਜਾ ਰਿਹਾ ਹੈ। ਪੰਜਾਬ ਦੇ ਜਲ ਸਰੋਤ ਮੰਤਰੀ ਵਰਿੰਦਰ ਕੁਮਾਰ ਗੋਇਲ ਵੱਲੋਂ ਫਾਜ਼ਿਲਕਾ ਜ਼ਿਲ੍ਹੇ 'ਚ 33 ਕਰੋੜ 51 ਲੱਖ ਦੀ ਲਾਗਤ ਨਾਲ ਮੁਕੰਮਲ ਹੋਏ 3 ਪ੍ਰੋਜੈਕਟਾਂ ਦਾ ਉਦਘਾਟਨ। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ 'ਚ ਕੁਝ ਥਾਵਾਂ 'ਤੇ 26 ਜੂਨ ਤੱਕ ਗਰਜ ਚਮਕ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਨਾਲ ਯੈਲੋ ਅਲਰਟ ਜਾਰੀ ਕੀਤਾ ਹੈ ਅਤੇ ਫੀਫਾ ਫੁੱਟਬਾਲ ਵਿਸ਼ਵ ਕੱਪ 'ਚ ਪੁਰਤਗਾਲ ਨੇ ਉਜ਼ਬੇਕਿਸਤਾਨ ਨੂੰ 5-0 ਦੇ ਨਾਲ ਹਰਾਇਆ। ਇਹ ਸਨ ਹੁਣ ਤੱਕ ਦੀਆਂ ਮੁੱਖ ਸੁਰਖੀਆਂ। FM ਬੈਂਡ 100.2 MHz 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ ਅਤੇ 10:02 ਹੋ ਚੁੱਕੇ ਨੇ। ਹੁਣ ਪੇਸ਼ ਕਰ ਰਹੇ ਹਾਂ NCERT ਦੁਆਰਾ ਸਪੋਂਸਰਡ ਪ੍ਰੋਗਰਾਮ ਉਮੰਗ। ਇਸ ਪ੍ਰੋਗਰਾਮ ਦੀ ਅੱਜ ਤੁਸੀਂ 1313 ਕੜੀ ਸੁਣੋਗੇ।

ਹੁਣੇ ਤੁਸੀਂ ਸੁਣ ਰਹੇ ਸੀ NCERT ਵੱਲੋਂ ਪ੍ਰਾਯੋਜਿਤ ਪ੍ਰੋਗਰਾਮ ਉਮੰਗ ਦੀ ਅਗਲੀ ਕੜੀ। FM ਬੈਂਡ 100.2 ਮੈਗਾਹਰਟਸ ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ। ਇਹ ਹੈ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ।

ਹੁਣ ਪੇਸ਼ਾ ਜੀ, ਤੁਹਾਡਾ ਸਭ ਦਾ ਪਸੰਦੀਦਾ ਪ੍ਰੋਗਰਾਮ ਹੈਲੋ ਫਰਮਾਇਸ਼, ਅਤੇ ਅੱਜ ਦਾ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ, ਕਰਮਜੀਤ ਕੌਰ। ਤੁਸੀਂ ਸਾਰੇ ਜਾਣਦੇ ਹੋ ਕਿ ਇਸ ਪ੍ਰੋਗਰਾਮ 'ਚ ਤੁਸੀਂ ਸਾਨੂੰ ਕਾਲ ਕਰਕੇ ਆਪਣੀ ਫਰਮਾਇਸ਼ ਦੱਸਣੀ ਹੁੰਦੀ ਹੈ, ਅਤੇ ਤੁਹਾਡੀ ਪਸੰਦ ਦੇ ਪੰਜਾਬੀ ਗੀਤ ਇਸ ਪ੍ਰੋਗਰਾਮ 'ਚ ਸੁਣਾਏ ਜਾਂਦੇ ਨੇ। ਸਾਡਾ ਨੰਬਰ ਤੁਸੀਂ ਨੋਟ ਕਰ ਲਓ ਜੀ, ਜਿਹੜੇ ਨਵੇਂ ਜੁੜੇ ਨੇ ਅਤੇ ਪੁਰਾਣੇ ਜੁੜੇ ਜਾਣਦੇ ਨੇ ਕਿ 0175-22494 ਨੰਬਰ 'ਤੇ ਅਸੀਂ ਆਪਣੀ ਫਰਮਾਇਸ਼ ਦੱਸਣੀ ਹੁੰਦੀ ਹੈ ਜੀ। ਨੰਬਰ ਇੱਕ ਵਾਰ ਫਿਰ ਤੋਂ ਸੁਣ ਲਓ, 0175 ਪਟਿਆਲਾ ਦਾ ਏਰੀਆ ਕੋਡ ਹੈ, 22484 ਸਾਡਾ ਨੰਬਰ ਹੈ ਜੀ। ਪ੍ਰੋਗਰਾਮ ਦੇ ਸ਼ੁਰੂਆਤ 'ਚ ਗੁਜ਼ਾਰਿਸ਼ ਉਹਨਾਂ ਸਰੋਤਿਆਂ ਨੂੰ ਜਿਨ੍ਹਾਂ ਨੇ ਪ੍ਰੋਗਰਾਮ 'ਚ 7 ਦਿਨ ਪਹਿਲਾਂ ਕਾਲ ਕੀਤੀ ਸੀ, ਉਹ ਇਸ ਪ੍ਰੋਗਰਾਮ 'ਚ ਕਾਲ ਨਾ ਕਰਨ, ਅਤੇ ਜਿਨ੍ਹਾਂ ਦਾ ਅੱਜ 8ਵਾਂ ਦਿਨ ਹੈ ਉਹ ਹਿੱਸਾ ਲੈ ਸਕਦੇ ਨੇ। ਮਕਸਦ ਇਹ ਹੈ ਕਿ ਨਵੇਂ ਸੁਣਨ ਵਾਲੇ ਪ੍ਰੋਗਰਾਮ 'ਚ ਆਪਣੀ ਪਸੰਦ ਦੇ ਗੀਤ ਸੁਣ ਸਕਣ। ਜਦੋਂ ਤੱਕ ਤੁਸੀਂ ਸਾਨੂੰ ਫੋਨ ਲਾਉਂਦੇ ਹੋ ਤਦ ਤੱਕ ਲਈ ਸੁਣਦੇ ਹਾਂ ਪ੍ਰੋਗਰਾਮ ਦਾ ਪਹਿਲਾ ਗੀਤ। ਇਸ ਗੀਤ ਨੂੰ ਗਾਇਆ ਜਾਵੇਦ ਬਸ਼ੀਰ ਨੇ।

ਅਸੀਂ ਆਪਣੇ ਸੁਣਨ ਵਾਲਿਆਂ ਨੂੰ ਦੱਸ ਦਈਏ ਕਿ 2284-494 ਜਿਹੜਾ ਨੰਬਰ ਹੈ ਉਹਦੀ ਆਵਾਜ਼ ਨਹੀਂ ਸਾਡੇ ਤੱਕ ਪਹੁੰਚ ਰਹੀ। ਤੁਸੀਂ 0175-2282-394 ਨੰਬਰ ਟਰਾਈ ਕਰੋ ਜੀ।

ਦਿਲ ਸੁਭਦੇ ਦਿਲ ਚੋਇਆ ਦਿਲ ਗਿਆ ਹਰ ਮਨ ਚ ਕਦੂਰਤ ਵੜ ਗਈ ਹੈ।

0: ਅੱਜ ਦੇ ਪ੍ਰੋਗਰਾਮ ਦੇ ਆਖਰੀ ਕਾਲਰ ਸਾਡੇ ਨਾਲ ਲਾਈਨ ਤੇ ਨੇ। ਹੈਲੋ,
1: ਹੈਲੋ,
0: ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਮਾਂ ਘੱਟ ਹੈ ਜੀ, ਫਟਾਫਟ ਨਾਮ ਪਤਾ ਤੇ ਫਰਮਾਇਸ਼ ਦੱਸ ਦਿਓ।
1: ਮੈਡਮ ਜੀ, ਮੇਰਾ ਨਾਮ ਗੁਰਧਿਆਨ ਸਿੰਘ ਆ, ਜ਼ਿਲ੍ਹਾ ਟਿਕਟਲਾ, ਡਿਸਟ੍ਰਿਕਟ ਗੁਲਾ, ਅਰਨੌਲੀ ਦੇ ਬੋਲ ਰਿਹਾ ਮੈਡਮ ਜੀ।
0: ਜੀ, ਫਰਮਾਇਸ਼
1: ਇਹ ਹਰਜੀਤ ਹਰਮਨ ਦਾ ਗਾਣਾ ਮੈਡਮ ਜੀ।
0: ਜੀ।
1: ਹਾਂ ਜੀ, ਹਾਂ ਜੀ ਮੈਡਮ।

ਜੀ ਅੱਜ ਦਾ ਪ੍ਰੋਗਰਾਮ ਹੈਲੋ ਫਰਮਾਇਸ਼ ਖਤਮ ਕਰਨ ਤੋਂ ਪਹਿਲਾਂ ਧੰਨਵਾਦ ਉਹਨਾਂ ਸਾਰੇ ਸੁਣਨ ਵਾਲਿਆਂ ਦਾ ਜਿਨ੍ਹਾਂ ਨੇ ਅੱਜ ਦਾ ਇਹ ਪ੍ਰੋਗਰਾਮ ਸੁਣਿਆ, ਅਤੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਅੱਜ ਸਾਨੂੰ ਕਾਲ ਕੀਤੀ ਹੈ। ਉਹ ਹੁਣ ਇਸ ਪ੍ਰੋਗਰਾਮ 'ਚ ਘੱਟੋ ਘੱਟ 8 ਦਿਨ ਬਾਅਦ ਕਾਲ ਕਰਨ ਤਾਂ ਕਿ ਨਵੇਂ ਸੁਣਨ ਵਾਲੇ ਵੀ ਆਪਣੀ ਫਰਮਾਇਸ਼ ਦੇ ਗੀਤ ਸੁਣ ਸਕਣ। ਇਸ ਦੇ ਨਾਲ ਹੀ ਅੱਜ ਦਾ ਹੈਲੋ ਫਰਮਾਇਸ਼ ਪ੍ਰੋਗਰਾਮ ਖਤਮ ਕਰਨ ਦੀ ਮੈਨੂੰ ਕਰਮਜੀਤ ਕੌਰ ਨੂੰ ਦਿਓ ਇਜਾਜ਼ਤ। ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਹੈਲੋ ਫਰਮਾਇਸ਼ FM 100.2 MHz ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ। ਇਹ ਹੈ ਜੀ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। ਸਮਾਂ ਮਿਲਾਓ ਜੀ ਇਸ ਵੇਲੇ ਸਵੇਰ ਦੇ 11:15 ਹੋਏ ਨੇ। ਵੇਲਾ ਹੋ ਗਿਆ ਤੁਹਾਡੇ ਨਾਲ ਹੁਣ ਤੱਕ ਦੀਆਂ ਚੋਣਵੀਆਂ ਖਬਰਾਂ ਸਾਂਝੀਆਂ ਕਰਨ ਦਾ। ਬ੍ਰਿਕਸ ਦੇਸ਼ਾਂ ਨੇ ਦਹਿਸ਼ਤਗਰਦੀ, ਸਾਈਬਰ ਖਤਰਿਆਂ ਅਤੇ ਆਲਮੀ ਸੁਰੱਖਿਆ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਆਪਸੀ ਸਹਿਯੋਗ ਵਧਾਉਣ ਦਾ ਸੱਦਾ ਦਿੱਤਾ ਹੈ। ਕਤਰ ਦੇ ਅਮੀਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫੋਨ 'ਤੇ ਰਾਸ ਲਾਫਾਨ ਸ਼ਹਿਰ 'ਚ ਹੋਏ ਹਾਦਸੇ 'ਚ 12 ਭਾਰਤੀ ਨਾਗਰਿਕਾਂ ਦੀ ਮੌਤ 'ਤੇ ਦੁੱਖ ਪ੍ਰਗਟ ਕੀਤਾ ਹੈ। ਭਾਰਤ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਹਾਲਾਤ ਬਾਰੇ ਪਾਕਿਸਤਾਨ ਦੀ ਟਿੱਪਣੀ ਦੀ ਸਖ਼ਤ ਆਲੋਚਨਾ ਕੀਤੀ, ਕਿਹਾ ਪਾਕਿਸਤਾਨ ਮਨੁੱਖੀ ਅਧਿਕਾਰਾਂ ਦੇ ਘਾਣ ਤੋਂ ਧਿਆਨ ਹਟਾਉਣ ਦੀ ਕੋਸ਼ਿਸ਼ ਕਰ ਰਿਹਾ ਏ। ਭਾਰਤ ਅਤੇ ਅਮਰੀਕਾ ਦਰਮਿਆਨ ਤਜਵੀਜ਼ਸ਼ੁਦਾ ਦੁਵੱਲੇ ਵਪਾਰ ਸਮਝੌਤੇ ਦੀ ਸਮੀਖਿਆ ਲਈ ਨਵੀਂ ਦਿੱਲੀ 'ਚ ਉੱਚ ਪੱਧਰੀ ਮੀਟਿੰਗ। ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਵੱਲੋਂ ਮੌਸਮ ਅਤੇ ਅਲਨੀਨੋ ਪ੍ਰਭਾਵ 'ਤੇ ਖੇਤੀਬਾੜੀ 'ਤੇ ਇਸ ਦੇ ਅਸਰ ਬਾਰੇ ਇੱਕ ਜਾਇਜ਼ਾ ਮੀਟਿੰਗ ਕੀਤੀ ਗਈ। ਪੰਜਾਬ ਦੇ ਮੁੱਖ ਚੋਣ ਅਫਸਰ ਅਨੰਦਿਤਾ ਮਿੱਤਰਾ ਨੇ ਪੰਜਾਬ 'ਚ ਕੱਲ੍ਹ 25 ਜੂਨ ਤੋਂ ਹੋ ਰਹੀ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ SIR ਅਧੀਨ ਸੂਬਿਆਂ ਦੀਆਂ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ। ਪੰਜਾਬ ਸਰਕਾਰ ਵੱਲੋਂ ਦਿਵਿਆਂਗਜਨਾਂ ਦੀ

0: ਸੁਰੱਖਿਆ ਲਈ ਚਾਲੂ ਵਿੱਤੀ ਸਾਲ ਦੌਰਾਨ 125 ਕਰੋੜ ਤੋਂ ਵੱਧ ਦੀ ਰਾਸ਼ੀ ਜਾਰੀ। ਪੰਜਾਬ ਸਰਕਾਰ ਵੱਲੋਂ ਅੱਜ ਮੋਹਾਲੀ ਸਥਿਤ MET ਯੂਨੀਵਰਸਿਟੀ ਵਿਖੇ NRI ਮਿਲਣੀ 2026 ਦਾ ਆਯੋਜਨ ਕੀਤਾ ਜਾ ਰਿਹਾ ਹੈ। ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਵੱਲੋਂ ਫਾਜ਼ਿਲਕਾ ਜ਼ਿਲ੍ਹੇ 'ਚ 33 ਕਰੋੜ 51 ਲੱਖ ਦੀ ਲਾਗਤ ਨਾਲ ਮੁਕੰਮਲ ਹੋਏ 3 ਪ੍ਰੋਜੈਕਟਾਂ ਦਾ ਉਦਘਾਟਨ। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ 'ਚ ਕੁਝ ਥਾਵਾਂ 'ਤੇ 26 ਜੂਨ ਤੱਕ ਗਰਜ ਚਮਕ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਬਾਰੇ ਯੈਲੋ ਅਲਰਟ ਜਾਰੀ ਕੀਤਾ ਹੈ। ਅਤੇ ਫੀਫਾ ਫੁੱਟਬਾਲ ਵਿਸ਼ਵ ਕੱਪ 'ਚ ਪੁਰਤਗਾਲ ਨੇ ਉਜ਼ਬੇਕਿਸਤਾਨ ਨੂੰ 5-0 ਨਾਲ ਹਰਾਇਆ। ਇਹ ਸਨ ਹੁਣ ਤੱਕ ਦੀਆਂ ਚੋਣਵੀਆਂ ਖਬਰਾਂ।
1: ਬੀਜੀਆ ਟੂਟੀ ਤਾਂ ਬੰਦ ਕਰ ਦੋ, ਐਂ ਪਾਣੀ ਵਗੀ ਜਾਂਦਾ।
2: ਹਾਂ ਟੂਟੀ ਨਹੀਂ ਬੰਦ ਹੁੰਦੀ ਧੀਏ, ਇਹ ਤਾਂ ਫੇਰ ਖਰਾਬ ਕਰਤੀ ਬੀਹੀ ਵਾਲਿਆਂ ਨੇ।
1: ਲੈ ਜੇ ਖਰਾਬ ਹੋ ਗਈ ਸੀ ਤਾਂ ਤੁਸੀਂ ਦੱਸ ਦਿੰਦੇ, ਆਪਾਂ ਠੀਕ ਕਰਵਾ ਲੈਂਦੇ।
2: ਲਕੁੜੇ ਤੂੰ ਤਾਂ ਉਈ ਰੌਲਾ ਪਾ ਲੈਣੀ ਆ ਪੈਸੇ ਪੱਟਣ ਨੂੰ। ਨਾ ਭਲਾ ਜੇ ਬੀਹੀ ਦੀ ਟੂਟੀ ਸਾਡੇ ਘਰ ਕੋਲ ਲੱਗੀ ਹੈ ਤਾਂ ਅਸੀਂ ਕਿਤੇ ਠੇਕਾ ਲੈ ਲਿਆ ਵੀ ਹਰ ਇੱਕ ਵਾਰ ਅਸੀਂ ਉਹ ਠੀਕ ਕਰਾਉਣੀ ਹੈ।
1: ਟੂਟੀ ਠੀਕ ਕਰਾਉਣ ਦਾ ਠੇਕਾ ਨਾ ਲਓ ਬੀਜੀ, ਪਰ ਪਾਣੀ ਬਚਾਉਣ ਦਾ ਠੇਕਾ ਤਾਂ ਹੁਣ ਹਰੇਕ ਨੂੰ ਲੈਣਾ ਪੈਣਾ, ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਅਸੀਂ ਪੀਣ ਵਾਲੇ ਪਾਣੀ ਨੂੰ ਵੀ ਤਰਸਾਂਗੇ।
2: ਲੈ ਹੈ ਦੱਸ ਕਮਲੀ, ਪਾਣੀ ਵੀ ਕਦੇ ਮੁੱਕਿਆ ਧੀਏ?
1: ਇਹੀ ਤਾਂ ਸਮਝਣਾ ਪੈਣਾ ਬੀਜੀ, ਪਾਣੀ ਮੁੱਕ ਰਿਹਾ ਤੇ ਹੁਣ ਤਾਂ ਸਾਨੂੰ ਪਾਣੀ ਦੀ ਬੂੰਦ ਬੂੰਦ ਬਚਾਉਣੀ ਪੈਣੀ ਹੈ, ਤਾਂ ਹੀ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਸੁਰੱਖਿਅਤ ਰਹੇਗਾ।
3: ਪਾਣੀ ਬਚਾਓ, ਧਰਤੀ ਬਚਾਓ।
4: FM 106.2 ਮੈਗਾਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਇਸ ਵੇਲੇ ਸਵੇਰ ਦੇ ਠੀਕ 11:04 ਹੋ ਚੁੱਕੇ ਨੇ ਤੇ ਹੁਣ ਵੇਲਾ ਹੁੰਦਾ ਜੀ ਪ੍ਰੋਗਰਾਮ ਹਿੰਦੀ ਜ਼ਾਇਕਾ ਦਾ। ਅਜਿਹੇ ਪ੍ਰੋਗਰਾਮ ਲੈ ਕੇ ਹਾਜ਼ਰ ਤੁਹਾਡੀ ਮੇਜ਼ਬਾਨ ਜਸਪ੍ਰੀਤ ਕੌਰ। ਤੇ ਇਸ ਪ੍ਰੋਗਰਾਮ 'ਚ ਤੁਸੀਂ ਆਪਣੇ ਪਸੰਦ ਦੇ ਹਿੰਦੀ ਫਿਲਮੀ ਨਗਮਿਆਂ ਦਾ ਆਨੰਦ ਮਾਣਦੇ ਹੋ। ਅਤੇ ਆਪਣੀ ਪਸੰਦ ਦੇ ਹਿੰਦੀ ਫਿਲਮੀ ਗੀਤ ਸੁਣਨ ਦੇ ਲਈ ਤੁਸੀਂ ਸਾਨੂੰ ਵਟਸਐਪ ਰਾਹੀਂ ਫਰਮਾਇਸ਼ ਭੇਜ ਸਕਦੇ ਹੋ। ਉਸ ਦੇ ਲਈ ਸਾਡਾ ਨੰਬਰ ਹੈ 9465006268 9465002668। ਇਸ ਨੰਬਰ 'ਤੇ ਵਟਸਐਪ ਮੈਸੇਜ ਕਰਕੇ ਤੁਸੀਂ ਆਪਣੀ ਪਸੰਦ ਦਾ ਕੋਈ ਵੀ ਹਿੰਦੀ ਫਿਲਮੀ ਗੀਤ ਸੁਣ ਸਕਦੇ ਹੋ।

ਸੋ ਫਰਮਾਇਸ਼ਾਂ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਹੈ ਅਤੇ ਫਰਮਾਇਸ਼ ਸਾਨੂੰ ਭੇਜੀ ਹੈ ਪਿੰਡ ਫਰਾਂਸੀ ਜ਼ਿਲ੍ਹਾ ਹਿਸਾਰ ਤੋਂ ਰਾਜਕੁਮਾਰ ਡੂਡੀ ਪ੍ਰਮੋਦ ਕੁਮਾਰ ਅਤੇ ਪੁਸ਼ਪਿੰਦਰ ਕੁਮਾਰ ਹੋਰਾਂ ਨੇ ਨੱਥ ਰੋਡ ਤਲਵੰਡੀ ਸਾਬੋ ਤੋਂ ਬੂਟਾ ਸਿੰਘ ਮਾਨ ਅਮਰਜੀਤ ਕੌਰ ਗੁਰਪ੍ਰੀਤ ਸਿੰਘ ਮਹਿੰਦਰ ਭੱਟੀ ਮੰਡੀ ਕਲਾਂ ਤੋਂ ਟੀਕਮਗੜ੍ਹ ਮੱਧ ਪ੍ਰਦੇਸ਼ ਤੋਂ ਬਰਜਿੰਦਰ ਵਿਸ਼ਵਕਰਮਾ ਤਾਰਾ ਦੇਵੀ ਸੈਨਾਲੀ ਮਾਫ ਕਰਨਾ ਸੋਨਾਲੀ ਸੋਨਮ ਅਤੇ ਆਸ਼ੀਸ਼ ਵਿਸ਼ਵਕਰਮਾ ਨੰਗਲਖੇੜਾ ਫਗਵਾੜਾ ਪੰਜਾਬ ਤੋਂ ਬਾਲਕ੍ਰਿਸ਼ਨ ਸ਼ਰਮਾ ਪ੍ਰਵੀਨ ਮਨੀਸ਼ ਅਤੇ ਰਾਹੁਲ ਸ਼ਰਮਾ ਮਹਾਰਾਸ਼ਟਰ ਤੋਂ ਕੁਮਕੁਮ ਸੁਰਲਕਰ ਵਿਜੇ ਰਤਨਮਾਲਾ ਏਕਤਾ ਕਲੋਨੀ ਰੋਹਤਕ ਤੋਂ ਸੀਤਾਰਾਮ ਕਾਂਗੜਾ ਬਬੀਤਾ ਬੋਟ ਨਿਖਿਲ ਤਨਵੀ ਅਤੇ ਅੰਕਿਤ ਕਾਂਗੜਾ ਬੋਸਰ ਖੁਰਦ ਨੇੜੇ ਕਰਤਾਰਪੁਰ ਡਿਸਟ੍ਰਿਕਟ ਪਟਿਆਲਾ ਜਸਪਾਲ ਸਿੰਘ ਗੁਰਚਰਨ ਹਰਕੀਰਤ ਰਘਬੀਰ ਟੇਲਰ ਮਾਸਟਰ ਸੁਖਮਨੀ ਅਮਨਜੋਤ ਪ੍ਰਿੰਸ ਜੁਝਾਰ ਨਗਰ ਪਟਿਆਲਾ ਤੋਂ ਕ੍ਰਿਸ਼ਨ ਕੁਮਾਰ ਰਾਜਰਾਣੀ ਰਵੀਨਾ ਸਤੀਸ਼ ਕਾਇਨਾ ਆਸ਼ੂ ਅੰਜੂ ਵੰਸ਼ਿਕਾ ਰਿਸ਼ਿਕਾ ਅਤੇ ਇਹਨਾਂ ਦਾ ਪੂਰਾ ਪਰਿਵਾਰ ਇਹਨਾਂ ਸਭ ਦੀ ਰਲੀ ਮਿਲੀ ਫਰਮਾਇਸ਼ 'ਤੇ ਪ੍ਰੋਗਰਾਮ 'ਚ ਆਓ ਪਹਿਲਾਂ ਗੀਤ ਸੁਣਦੇ ਹਾਂ ਫਿਲਮ ਹੈ ਭਾਰਤ ਆਵਾਜ਼ਾਂ ਅਭਿਜੀਤ ਸ਼੍ਰੀਵਾਸਤਵ ਅਤੇ ਸਾਥੀਆਂ ਦਾ

ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਨਾਲ ਤੇ ਪ੍ਰੋਗਰਾਮ ਚੱਲ ਰਿਹਾ ਜੀ ਹਿੰਦੀ ਜ਼ਾਇਕਾ। ਪ੍ਰੋਗਰਾਮ 'ਚ ਅਗਲੀ ਫਰਮਾਇਸ਼ ਪਹੁੰਚ ਚੁੱਕੀ ਹੈ ਅਮਰੀਕ ਸਿੰਘ ਟੇਲਰ ਮਾਸਟਰ ਜਲਾਨ ਜ਼ਿਲ੍ਹਾ ਸੰਗਰੂਰ ਤੋਂ। ਇਹਨਾਂ ਦੇ ਨਾਲ ਨੇ ਮਨਪ੍ਰੀਤ ਸਿੰਘ, ਬਲਜਿੰਦਰ ਅਤੇ ਪਰਮਜੀਤ ਪੁਰਵਾ। ਪਿੰਡ ਜਲਵੇੜਾ ਤੋਂ ਭੁਪਿੰਦਰ ਸਿੱਧੂ। ਪਿੰਡ ਸਾਮਤ ਖੇੜਾ ਨੇੜੇ ਮੰਡੀ ਡੱਬ ਵਾਲੀ ਤੋਂ ਕ੍ਰਿਸ਼ਨ ਲਾਲ, ਸਿਮਰੀ ਦੇਵੀ, ਮਨੋਜ ਕੁਮਾਰ, ਪੁਸ਼ਪਾ ਰਾਣੀ, ਸ਼ੈਲੇਂਦਰ ਕੁਮਾਰ। ਪਿੰਡ ਮੌਰਜਟ ਸਿੱਖਾਂ ਹਨੂੰਮਾਨਗੜ੍ਹ ਤੋਂ ਬਲਵਿੰਦਰ ਸਰਾਂ, ਗੁਣਤਾਸ, ਰਸਨਦੀਪ ਤੇ ਮਨਿੰਦਰ ਸਰਾਂ। ਪੁੱਛੋ ਕੈਂਚੀਆਂ ਬਠਿੰਡਾ ਤੋਂ ਜੋੜਾ ਪਰਿਵਾਰ, ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ, ਕਰਨਵੀਰ ਕਰਨ, ਦਪਿੰਦਰ, ਵਰਿੰਦਰ, ਕੁਲਦੀਪ, ਸੀਮੂ, ਏਕਮ, ਦਮਨ ਤੇ ਅਭਿਜੋਤ। ਸ਼੍ਰੀ ਗੰਗਾਨਗਰ ਰਾਜਸਥਾਨ ਤੋਂ ਮੇਹਰ ਅਰੋੜਾ, ਮਮਤਾ, ਕ੍ਰਿਤੀ ਤੇ ਭੂਮਿਕਾ। ਅਗਲੀ ਫਰਮਾਇਸ਼ ਧੰਨਾ ਸਿੰਘ ਖਰੋੜ, ਪਰਮਵੀਰ ਸਿੰਘ, ਪਿੰਡ ਸਿਉਣਾ ਤੋਂ। ਇਹਨਾਂ ਦੇ ਨਾਲ ਨੇ ਜੀ ਦਰਸ਼ਨ ਸਿੰਘ ਸੈਣੀ, ਪਿੰਡ ਵੱਡੀਆਂ ਜਾਲਾਂ ਤੋਂ। ਨਾਭਾ ਤੋਂ ਰਜਿੰਦਰ ਸਿੰਘ, ਰਾਜੂ, ਬੇਅੰਤ ਸਿੰਘ ਤੇ ਗੁਰਪ੍ਰੀਤ। ਪਟੇਲ ਨਗਰ ਮਲੋਟ ਤੋਂ ਮੈਸੇਜ ਕਰ ਰਹੇ ਨੇ ਡਾਕਟਰ ਰਮੇਸ਼ ਕੁਮਾਰ ਜਾਜੋਰੀਆ, ਗੀਤਾ ਰਾਣੀ, ਗਗਨਦੀਪ ਤੇ ਆਰਜ਼ੂ ਜਾਜੋਰੀਆ ਤੇ ਇਹਨਾਂ ਦੇ ਨਾਲ ਨੇ ਜੀ ਗੁੱਡੂ। ਜਾਡਲਾ ਟਾਊਨ ਤੋਂ ਵਿਨੋਦ ਸੰਧੂ, ਕਮਲ, ਰਿਤੇਸ਼, ਆਕਾਂਕਸ਼ਾ, ਇਹਨਾਂ ਦੇ ਨਾਲ ਨੇ ਭਾਰਤ ਭੂਸ਼ਣ ਸੰਧੂ। ਪਿੰਡ ਉਗਾਲਾ, ਜ਼ਿਲ੍ਹਾ ਅੰਬਾਲਾ, ਹਰਿਆਣਾ ਤੋਂ ਰਜਿੰਦਰ ਕੁਮਾਰ, ਮਲਕੀਤ ਕੌਰ, ਆਰਤੀ ਰਾਣੀ ਤੇ ਰਾਘਵ, ਇਹਨਾਂ ਦੇ ਨਾਲ ਹਰਮਨ ਤੇ ਇਹਨਾਂ ਦਾ ਪੂਰਾ ਪਰਿਵਾਰ। ਪਿੰਡ ਸੰਦੋਹਾ ਨੇੜੇ ਮੋੜ ਮੰਡੀ ਤੋਂ ਜੀ ਜਗਰਾਜ ਸਿੰਘ ਕਣਕ ਵਾਲੀਆ, ਗੰਗਾ ਰਾਮ, ਮੋਹਨ ਲਾਲ, ਰਾਜੇਸ਼ਵਰ, ਸੋਨੂੰ, ਅਰਿੰਦ ਕੁਮਾਰ, ਲਾਡੀ ਧਾਲੀਵਾਲ, ਸਮਾਣਾ ਤੋਂ। ਨਾਜਰ ਸਿੰਘ ਬਰਸਟ, ਪਿੰਡ ਬਰਸਟ, ਜ਼ਿਲ੍ਹਾ ਪਟਿਆਲਾ ਤੋਂ ਇਹਨਾਂ ਦੇ ਨਾਲ ਸੁਦਾਗਰ ਸਿੰਘ, ਖੁਸ਼ਦੀਪ, ਖੁਸ਼ਪ੍ਰੀਤ, ਹਰਪ੍ਰੀਤ ਤੇ ਪਰਮਵੀਰ ਸਿੰਘ ਬਰਸਟ, ਇਹਨਾਂ ਸਭ ਦੀ ਰਲੀ ਮਿਲੀ ਫਰਮਾਇਸ਼ ਤੇ ਪ੍ਰੋਗਰਾਮ 'ਚ ਆਓ ਸੁਣਦੇ ਹਾਂ ਫਿਲਮ ਦੂਸਰਾ ਆਦਮੀ ਚੋ ਗੀਤ। ਇਸ ਗੀਤ ਨੂੰ ਆਵਾਜ਼ਾਂ ਦਿੱਤੀਆਂ ਨੇ ਲਤਾ ਮੰਗੇਸ਼ਕਰ ਤੇ ਕਿਸ਼ੋਰ ਕੁਮਾਰ ਹੋਰਾਂ ਨੇ।

ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਨਾਲ ਤੇ ਪ੍ਰੋਗਰਾਮ ਚੱਲ ਰਿਹਾ ਜੀ ਹਿੰਦੀ ਜ਼ਾਇਕਾ ਤੇ ਆਖਿਰ 'ਚ ਫਰਮਾਇਸ਼ ਸ਼ਾਮਲ ਕਰਦੇ ਹਾਂ ਅਸਤਪੁਰ ਜ਼ਿਲ੍ਹਾ ਮਾਊ ਤੋਂ ਮਜ਼ਹਰ ਅਲੀ ਅੰਸਾਰੀ ਰਜ਼ੀਆ ਬੇਗਮ ਮੁਹੰਮਦ ਸਾਦਿਕ ਅਤੇ ਗਾਜ਼ੀਪੁਰ ਤੋਂ ਆਜ਼ਾਦ ਅਲੀ ਅਨਵਰ ਰਿਜ਼ਵਾਨਾ ਪਰਵੀਨ ਅਤੇ ਇਹਨਾਂ ਦੇ ਨਾਲ ਨੇ ਅਬਦੁਲ ਆਜ਼ਾਦ ਅਮਰਗੜ੍ਹ ਜ਼ਿਲ੍ਹਾ ਸ਼੍ਰੀ ਗੰਗਾਨਗਰ ਤੋਂ ਕੁਲਵੰਤ ਮਾਨ ਲਖਵਿੰਦਰ ਕੌਰ ਖੁਸ਼ਪ੍ਰੀਤ ਗੁਰਨੂਰ ਕੁਲਵਿੰਦਰ ਅਤੇ ਮਾਨਰਾਜ ਸਿੰਘ ਅਤੇ ਇਹਨਾਂ ਦੇ ਨਾਲ ਨੇ ਜੀ ਹਰਵਿੰਦਰ ਪ੍ਰੀਤ ਮਾਨ ਸੋ ਇਹਨਾਂ ਸਭ ਦੀ ਰਲੀ ਮਿਲੀ ਫਰਮਾਇਸ਼ 'ਤੇ ਪ੍ਰੋਗਰਾਮ ਦੇ ਆਖਰੀ 'ਚ ਸੁਣਦੇ ਹਾਂ ਫਿਲਮ ਬਾਜ਼ੀਗਰ 'ਚੋਂ ਇਹ ਗੀਤ

0: ਮਾਫ਼ੀ ਚਾਹੁੰਦੀ ਹਾਂ, ਇਹ ਪੂਰਾ ਗੀਤ ਤੁਹਾਨੂੰ ਨਹੀਂ ਸੁਣਵਾ ਸਕਦੇ ਕਿਉਂਕਿ ਸਮਾਂ ਸਾਨੂੰ ਹੋਰ ਇਜਾਜ਼ਤ ਨਹੀਂ ਦੇ ਰਿਹਾ। ਇਸ ਦੇ ਨਾਲ ਹੀ ਪ੍ਰੋਗਰਾਮ ਹਿੰਦੀ ਜ਼ਾਇਕਾ ਇੱਥੇ ਹੀ ਖਤਮ ਕਰਨ ਦੀ ਮੈਨੂੰ ਜਸਪ੍ਰੀਤ ਨੂੰ ਦਿਓ ਇਜਾਜ਼ਤ। FM ਬੈਂਡ 104.2 MHz 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਇਸ ਵੇਲੇ ਸਵੇਰ ਦੇ ਠੀਕ 11:30 ਹੋ ਚੁੱਕੇ ਨੇ ਅਤੇ ਹੁਣ ਵੇਲਾ ਹੁੰਦਾ ਹੈ ਪ੍ਰੋਗਰਾਮ ਫੁਲਕਾਰੀ ਦਾ, ਅਤੇ ਅੱਜ ਦਾ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੀਆਂ ਅਸੀਂ ਦੋਵੇਂ ਜਣੀਆਂ, ਮੈਂ ਜਸਪ੍ਰੀਤ ਕੌਰ ਅਤੇ ਮੇਰੇ ਨਾਲ ਨੇ
1: ਕਰਮਜੀਤ ਕੌਰ।
0: ਜੀ ਕਰਮਜੀਤ ਜੀ, ਤੁਹਾਡਾ ਕੀ ਹਾਲ ਚਾਲ ਹੈ?
1: ਬਹੁਤ ਵਧੀਆ ਹਾਲ ਚਾਲ ਨੇ, ਉਮੀਦ ਕਰਦੇ ਹਾਂ ਸਾਡੇ ਸੁਣਨ ਵਾਲਿਆਂ ਦੇ ਵੀ ਹਾਲ ਚਾਲ ਵਧੀਆ ਹੋਣਗੇ, ਬਾਗੋ ਬਾਗ ਹੋਣਗੇ, ਖੁਸ਼
0: ਬਿਲਕੁਲ
1: ਹੋਣਗੇ ਪੂਰੇ, ਹੈ ਨਾ?
0: ਜੀ
1: ਅਤੇ ਕਿਉਂਕਿ ਨਾ ਲੂ ਚੱਲਣੀ ਥੋੜ੍ਹੀ ਜਿਹੀ ਘੱਟ ਗਈ ਹੈ, ਕਿਤੇ ਕਿਤੇ ਕਣੀਆਂ ਪਈਆਂ ਨੇ, ਹਾਲਾਂਕਿ ਮੀਂਹ ਤਾਂ ਜਮਾਂ ਵੀ ਨਹੀਂ ਪਿਆ,
0: ਹਾਂ
1: ਪਰ ਫਿਰ ਵੀ ਕਿਤੇ ਨਾ ਕਿਤੇ ਹਵਾ 'ਚ ਠੰਡਕ ਆਈ ਹੈ, ਅਤੇ ਜਿਹੜੀ ਚਮੜੀ ਫੂਕਣ ਵਾਲੀ ਲੂ ਸੀ ਉਹ ਤੋਂ ਥੋੜ੍ਹਾ ਜਿਹਾ ਕਹਿ ਲਓ ਵੀ 10-15% ਸਾਨੂੰ ਮਿਲਿਆ ਹੈ
0: ਰਾਹਤ
1: ਆਰਾਮ, ਹੈ
0: ਮਿਲੀ
1: ਨਾ?
0: ਹੈ ਜੀ।
1: ਅਤੇ ਜਸਪ੍ਰੀਤ, ਇੱਕ ਚੀਜ਼ ਇਹ ਵੀ ਹੈਗੀ ਹੈ, ਕਹਿੰਦੇ ਕਿ ਨਾ ਜਿਸ ਸਾਲ ਮੀਂਹ ਨਹੀਂ ਪੈਂਦੇ ਉਸ ਸਾਲ ਤਾਂ ਨਾ ਬੜਾ ਔਖਾ ਲੱਗਦਾ, ਹੈ ਨਾ? ਅਤੇ ਇਹ ਕੋਈ ਇਹ ਗੱਲ ਨਹੀਂ ਹੈਗੀ ਕਿ ਵੀ ਅਸੀਂ ਝੂਠ ਕਹਿ ਰਹੇ ਹਾਂ, ਇਸ ਵਾਰ ਇੱਦਾਂ ਕਿਹਾ ਜਾ ਰਿਹਾ ਕਿ ਜਿਹੜੇ ਮੀਂਹ ਨੇ ਨਾ, ਮੌਨਸੂਨ ਹੈ ਜਿਹੜਾ, ਉਹ ਥੋੜ੍ਹਾ ਪਛੜ ਵੀ ਰਿਹਾ ਅਤੇ ਬਾਰਿਸ਼ ਜਿਹੜੀ ਹੈ ਉਹ ਘੱਟ ਵੀ ਹੋਊਗੀ, ਹੈ ਨਾ?
0: ਜੀ
1: ਔਰ ਮੀਂਹ ਘੱਟ ਪੈਣ ਕਰਕੇ ਪੰਜਾਬ 'ਤੇ ਕਿੰਨਾ ਕੁ ਅਸਰ ਪੈ ਸਕਦਾ ਹੈ ਅਸੀਂ ਸਾਰੇ ਜਾਣਦੇ ਹਾਂ, ਖੇਤੀ ਪ੍ਰਧਾਨ ਸੂਬਾ ਹੈ ਅਤੇ ਵੱਧ ਤੋਂ ਵੱਧ ਲੋਕ ਜਿਹੜੇ ਆ ਝੋਨਾ ਲਾਉਂਦੇ ਆ, ਅਤੇ ਝੋਨੇ 'ਤੇ ਜਿਹੜਾ ਅਸਰ ਹੈ ਸਭ ਤੋਂ ਜ਼ਿਆਦਾ ਮੀਂਹ ਦਾ ਪੈਂਦਾ ਹੀ ਪੈਂਦਾ, ਹੈ ਨਾ?
0: ਬਿਲਕੁਲ ਬਿਲਕੁਲ ਜੀ। ਸੋ ਖੇਤੀਬਾੜੀ ਦੇ ਨਾਲ ਨਾਲ ਜਿਹੜਾ ਮੌਸਮ ਦਾ ਵੀ ਜਿਹੜਾ ਫਰਕ ਸਾਨੂੰ ਦੇਖਣ ਨੂੰ ਜ਼ਰੂਰ ਮਿਲਦਾ, ਫਿਰ ਉਸ ਦੇ ਨਾਲ ਸਾਡੀ ਸਿਹਤ ਹੈ ਜਿਹੜੀ ਉਹ ਵੀ ਜੁੜੀ ਹੁੰਦੀ ਹੈ। ਮਤਲਬ ਇੱਕ ਵੈਦਰ ਨਾਲ ਹਰ ਇੱਕ ਚੀਜ਼ ਜਿਹੜੀ ਪ੍ਰਭਾਵਿਤ ਹੁੰਦੀ ਆ।
1: ਬਿਲਕੁਲ ਹੁੰਦੀ ਹੈ। ਅਤੇ ਇੱਕ ਚੀਜ਼ ਇਹ ਵੀ ਹੈ, ਮੈਨੂੰ ਯਾਦ ਆ ਰਿਹਾ ਕਿ ਨਾ ਕਹਿੰਦੇ ਹੁੰਦੇ ਸੀ ਬਈ ਨਾ ਕੁੜੀਓ ਤਿਆਰੀਆਂ ਕਰ ਲਓ, ਗੁੱਡੀ ਗੱਡੀ ਫੂਕ ਲਓ, ਮੀਂਹ ਪੈ ਜੂਗਾ, ਹੈ ਨਾ? ਤਾਂ ਕੁੜੀਆਂ ਫਿਰ ਆਪਣਾ ਪੂਰਾ ਜ਼ੋਰ ਲਾਉਂਦੀਆਂ ਸੀ ਉਸ ਟਾਈਮ 'ਚ,
0: ਜੀ
1: ਬੱਚੇ ਜਿਹੜੇ ਸੀ ਘਰਾਂ 'ਚੋਂ ਸਮਾਨ ਇਕੱਠਾ ਕਰਦੇ ਸੀ, ਕੁਛ ਨਾ ਕੁਛ ਬਣਾਉਣਾ ਖਾਣਾ, ਛੋਟੇ ਛੋਟੇ ਨਿਆਣਿਆਂ ਨੂੰ ਬੜੀਆਂ ਕੁੜੀਆਂ ਨੇ ਨਾਲ ਲੈ ਕੇ ਫਿਰ ਗੁੱਡੀ ਫੂਕਣੀ, ਹੈ ਨਾ?
0: ਜੀ
1: ਪੂਰਾ ਸ਼ੋਰ ਸ਼ਰਾਬਾ, ਰੌਲਾ ਰੱਪਾ ਪਾਉਣਾ, ਐਂ ਲੱਗਦਾ ਸੀ ਜਿਵੇਂ ਰੱਬ ਨੇ ਸੁਣ ਲਿਆ, ਸ਼ਾਮ ਤੱਕ ਜੇ ਮਾੜੀਆਂ ਮੋਟੀਆਂ ਕਣੀਆਂ ਪੈ ਜਾਣੀਆਂ ਤਾਂ ਉਹਨਾਂ ਨੂੰ ਲੱਗਦਾ ਹੁੰਦਾ ਸੀ ਵੀ ਸਾਡੀ ਮਿਹਨਤ ਸਫਲ ਹੋ ਗਈ, ਹੈ ਨਾ?
0: ਬਿਲਕੁਲ, ਜਦੋਂ
1: ਹਾਲਾਂਕਿ ਮੈਨੂੰ
0: ਸਮਾਂ
1: ਲੱਗਦਾ ਇਹ ਮਿੱਥ ਹੈ ਸ਼ਾਇਦ, ਹੈ ਨਾ? ਜਾਂ ਇਹ ਕਹਿ ਸਕਦੇ ਹਾਂ ਵੀ ਜਿਹੜੇ ਨਿਆਣੇ ਨੇ ਉਹਨਾਂ ਦੀ ਰੱਬ ਸੁਣਦਾ ਜ਼ਿਆਦਾ ਹੈ, ਹੈ ਨਾ?
0: ਹੋ ਸਕਦਾ ਹੈ, ਕਿਉਂਕਿ ਰੱਬ ਦਾ ਰੂਪ ਮੰਨੇ ਜਾਂਦੇ ਨੇ, ਹੋ ਵੀ
1: ਬਿਲਕੁਲ
0: ਸਕਦਾ ਹੈ, ਹੈ ਨਾ?
1: ਬਿਲਕੁਲ।
0: ਪਰ ਬਚਪਨ ਤੁਸੀਂ ਯਾਦ ਕਰਾਤਾ ਇਹ ਗੱਲ ਤੋਰ ਕੇ ਕਿ ਜਦੋਂ ਬਚਪਨ 'ਚ ਹੁੰਦਾ ਸੀ ਨਾ ਵੀ ਜਿਵੇਂ ਮੀਂਹ ਨਹੀਂ ਪੈ ਰਿਹਾ, ਹੈ ਨਾ, ਬਹੁਤ ਸਤਾਏ ਹੋਏ ਨੇ ਲੋਕ ਗਰਮੀ ਦੇ, ਫਿਰ ਸਾਰੀ ਕੁੜੀਆਂ ਨੇ ਇਕੱਠੀਆਂ ਹੋ ਕੇ ਗੁੱਡੀ ਫੂਕਣੀ ਫਿਰ।
1: ਬਿਲਕੁਲ। ਔਰ ਗੁੱਡੀ ਜਿਹੜੀ ਸੀ ਨਾ, ਫਿਰ ਪਹਿਲਾਂ ਤੋਂ ਹੀ ਗੁੱਡੀਆਂ ਦੀਆਂ ਤਿਆਰੀਆਂ ਜਿਹੜੀਆਂ ਮੰਮੀਆਂ ਕਰਵਾ ਦਿੰਦੀਆਂ ਹੁੰਦੀਆਂ ਸੀ, ਜੂਨ ਦੀਆਂ ਛੁੱਟੀਆਂ ਤਾਂ ਚੱਲ ਹੀ ਰਹੀਆਂ ਨੇ, ਗਰਮੀ ਤਾਂ ਵੈਸੇ ਵੀ ਜ਼ਿਆਦਾ, ਪਰ ਨਾ ਇਹ ਪਹਿਲਾਂ ਰਿਵਾਜ਼ ਬਾਹਲਾ ਹੁੰਦਾ ਸੀ, ਹੁਣ ਤਾਂ ਆਪਾਂ ਕਹਿੰਦੇ ਹਾਂ ਕਿ ਕੁੜੀਆਂ ਨੂੰ ਪਤਾ ਹੀ ਨਹੀਂ
0: ਪਤਾ ਹੀ
1: ਗੁੱਡੀਆਂ
0: ਨਹੀਂ ਹੈ
1: ਪਟੋਲਿਆਂ ਨਾਲ ਖੇਡਣ ਦਾ, ਹੈ ਨਾ?
0: ਬਿਲਕੁਲ, ਤੇ ਨਾਲ ਜਿਹੜੀਆਂ ਖੇਡਾਂ ਨੇ ਉਹਨਾਂ ਦਾ ਵੀ ਨਹੀਂ ਉਹਨਾਂ ਨੂੰ ਪਤਾ, ਕਿਉਂਕਿ ਜ਼ਿਆਦਾਤਰ ਗੇਮਾਂ ਫੋਨ ਦੇ ਵਿੱਚ ਹੀ ਹੁੰਦੀਆਂ।
1: ਬਿਲਕੁਲ। ਤੇ ਜਿਹੜੇ ਜਿਹੜੀ ਗੁੱਡੀ ਬਣਾਈ ਜਾਂਦੀ ਸੀ ਨਾ ਜਸਪ੍ਰੀਤ, ਉਹਦਾ ਇੱਕ ਅਲੱਗ ਹੀ ਹੁੰਦਾ ਸੀ, ਹੈ ਨਾ? ਵੀ ਤੁਸੀਂ ਘਰਦਿਆਂ ਤੋਂ, ਮੇਰੇ ਤਾਈ ਜੀ ਸਾਨੂੰ ਬਣਾ ਕੇ ਦਿੰਦੇ ਹੁੰਦੇ ਸੀ, ਕਿਉਂਕਿ ਉਹ ਕੱਪੜੇ ਸੀ ਹੁੰਦੇ ਸੀ ਬੜੇ ਸੋਹਣੇ ਸੋਹਣੇ ਕੱਪੜਿਆਂ ਦੀਆਂ ਕਟਿੰਗਸ ਲੈ ਕੇ ਨਾ, ਉਹਨਾਂ ਨੇ ਫਰਾਕਾਂ ਫਰੂਕਾਂ ਵੀ ਚੰਗੀਆਂ ਗੁੱਡੀ ਦੇ ਪਾ ਦਿੰਦੇ ਸੀ, ਬਹੁਤ ਸੋਹਣਾ, ਮਤਲਬ ਉਹਨਾਂ ਦੀਆਂ ਅੱਖਾਂ ਉੱਖਾਂ ਸੂਈ ਨਾਲ ਬਣਾ ਦਿੰਦੇ ਸੀ, ਇੰਨੀ ਸੋਹਣੀ ਗੁੱਡੀ ਬਣਾਉਂਦੇ ਹੁੰਦੇ ਸੀ। ਅਤੇ ਮੈਨੂੰ ਐਂ ਲੱਗਦਾ ਕਿ ਨਾ ਗੁੱਡੀ ਫੂਕਣਾ ਇੱਕ ਅਲੱਗ ਚੀਜ਼ ਹੈ, ਅਤੇ ਸਾਡਾ ਜਿਹੜਾ ਵਿਰਸਾ ਉਹਦੇ ਨਾਲ ਜੁੜਿਆ ਹੋਇਆ ਸੀ, ਸਾਡੀਆਂ ਜਿਹੜੀਆਂ ਯਾਦਾਂ ਉਹਦੇ ਨਾਲ ਜੁੜੀਆਂ ਹੋਈਆਂ ਨੇ, ਉਹ ਇੱਕ ਵੱਖਰਾ ਆਨੰਦ ਸੀ, ਹੈ ਨਾ? ਕਿਉਂਕਿ ਉਸ ਸਮੇਂ ਬੱਚਿਆਂ ਕੋਲ ਉਸ ਤਰ੍ਹਾਂ ਦੀਆਂ ਖੇਡਾਂ ਸੀ ਜਿਵੇਂ ਤੁਸੀਂ ਕਿਹਾ, ਹੈ ਨਾ? ਅਤੇ ਇੱਕ ਗੱਲ ਇਹ ਹੈ ਕਿ ਉਹਦੇ ਬਾਅਦ ਮੀਂਹ ਪੈਣਾ ਜਾਂ ਨਾ ਪੈਣਾ, ਉਹਨੂੰ ਅਸੀਂ ਕਹਿ ਸਕਦੇ ਹਾਂ ਵੀ ਉਹ ਸਾਇੰਟੀਫਿਕਲੀ ਤਾਂ ਨਹੀਂ ਅਸੀਂ ਕਹਿ ਸਕਦੇ ਵੀ ਉਹ ਠੀਕ ਸੀ, ਜਾਂ ਅਸੀਂ ਉਹਨੂੰ ਮਿੱਥ ਕਹਿ ਸਕਦੇ ਹਾਂ, ਪਰ ਇਹ ਕਹਿ ਸਕਦੇ ਹਾਂ ਕਿ ਆਪਣੇ ਵੱਲੋਂ ਅਰਦਾਸ ਬੇਨਤੀ ਹੈ ਜਿਹੜੀ ਉਹ ਜ਼ਰੂਰ ਕੀਤੀ ਜਾਂਦੀ ਸੀ। ਅੱਜ ਨਾ ਜਸਪ੍ਰੀਤ, ਆਪਾਂ ਨੇ ਮਿੱਥਾਂ 'ਤੇ ਹੀ ਗੱਲਾਂ ਕਰਨੀਆਂ ਨੇ, ਬਹੁਤ ਸਾਰੀਆਂ ਮਿੱਥਾਂ ਇੱਦਾਂ ਦੀਆਂ ਨੇ ਜਿਹੜੀਆਂ ਨਾ ਸਾਇੰਟੀਫਿਕਲੀ ਚੰਗੀਆਂ ਸੀ ਸਾਡੇ ਲਈ, ਪਰ ਅਸੀਂ ਆਪਣੇ ਵਿਰਸੇ 'ਚੋਂ ਕੱਢਦੇ ਜਾ ਰਹੇ ਹਾਂ।
0: ਬਿਲਕੁਲ।
1: ਸਾਨੂੰ ਉਹਨਾਂ ਗੱਲਾਂ ਦੀ ਥੋੜ੍ਹੀ ਜਿਹੀ ਸਮਝ ਹੋਣੀ ਚਾਹੀਦੀ ਹੈ ਵੀ ਸਾਡੇ ਸਿਆਣੇ ਕਿਉਂ ਕਹਿੰਦੇ ਹੁੰਦੇ ਸੀ ਆਹ ਗੱਲ, ਹੈ ਨਾ?
0: ਦੇਖੋ, ਬਜ਼ੁਰਗ ਆਪਾਂ ਕਹਿ ਤਾਂ ਦਿੰਦੇ ਹਾਂ ਵੀ ਉਹ ਟੋਕ ਟਕਈਆ ਜਿਹੜਾ ਜ਼ਿਆਦਾ ਕਰਦੇ ਨੇ, ਪਰ ਉਹਨਾਂ ਦੇ ਪਿੱਛੇ ਜੇ ਆਪਾਂ ਕਹੀਏ ਵੀ ਮਿੱਥ ਦੀ ਗੱਲ ਕਰ ਰਹੇ ਹਾਂ ਤਾਂ ਉਹਦੇ ਪਿੱਛੇ ਫੈਕਟ ਵੀ ਹੁੰਦੇ ਸੀ।
1: ਹਾਂ।

0: ਸਾਇੰਟੀਫਿਕ ਰੀਜ਼ਨ ਹੈ ਜਿਹੜਾ, ਕਿਉਂਕਿ ਡਰ ਦੇ ਨਾਲ ਜਦੋਂ ਆਪਾਂ ਕਿਸੇ ਇਨਸਾਨ ਨੂੰ ਡਰਾਉਂਦੇ ਹਾਂ ਤਾਂ ਡਰ ਕਰਕੇ ਉਹ ਉਹਨਾਂ ਚੀਜ਼ਾਂ ਨੂੰ ਜ਼ਿਆਦਾ ਫੋਲੋ ਕਰਦਾ।
1: ਤੇ
0: ਸੋ
1: ਇੱਕ
0: ਮੈਨੂੰ
1: ਚੀਜ਼,
0: ਲੱਗਦਾ ਉਹ ਉਹਨਾਂ ਦਾ ਇੱਕ ਤਰੀਕਾ ਸੀ ਵੀ ਜੇ ਇਸ ਚੀਜ਼ ਨੂੰ ਡਰ ਦੇ ਨਾਲ ਜੋੜਿਆ ਜਾਵੇ ਤਾਂ ਬੱਚਾ ਗੱਲ ਛੇਤੀ ਮੰਨ ਲੈਂਦਾ।
1: ਹਾਂ, ਤੇ ਜਸਪ੍ਰੀਤ ਕਈ ਵਾਰੀ ਨਾ ਜਿਹੜੀਆਂ ਮਿੱਥਾਂ ਨੇ ਉਹ ਆਪਣੀਆਂ ਬੀਬੀਆਂ ਦੱਸਦੀਆਂ ਨਹੀਂ ਸੀ ਹੁੰਦੀਆਂ ਜਾਂ ਭਾਈ ਦੱਸਦੇ ਨਹੀਂ ਸੀ ਹੁੰਦੇ ਵੀ ਇਹ ਮਿੱਥ ਦੇ ਪਿੱਛੇ ਇਹ ਰੀਜ਼ਨ ਹੈ। ਬਸ ਜਿਹੜੀ ਪੀੜ੍ਹੀ ਦਰ ਪੀੜ੍ਹੀ ਗੱਲ ਚੱਲੀ ਆ ਰਹੀ ਹੈ ਉਹ ਅੱਗੇ ਮੰਨੀ ਜਾਂਦੀ ਸੀ ਬਸ, ਹੈ ਨਾ।
0: ਤੇ
1: ਤੇ
0: ਸਵਾਲ ਨਹੀਂ ਕੀਤਾ ਜਾਂਦਾ ਸੀ
1: ਹਾਂ,
0: ਵੀ
1: ਮਿੱਥਾਂ ਤੇ
0: ਹਾਂ।
1: ਸਵਾਲ ਨਹੀਂ ਸੀ ਹੁੰਦੇ। ਅੱਜ ਕੱਲ੍ਹ ਲੋਕ ਕਹਿੰਦੇ ਆ ਵੀ ਇਹ ਕੀ ਹੈ ਜੀ, ਤਾਂ ਤੁਸੀਂ ਵਿਹਲੇ ਵਹਿਮ ਬਣਾਏ ਹੋਏ ਨੇ। ਅਸਲ ਦਾ ਜਿਹੜਾ ਉਹਨਾਂ ਦਾ ਪਿਛਲਾ ਪਿਛੋਕੜ ਹੈ ਉਸ
0: ਜੀ
1: ਮਿੱਥ ਦਾ, ਉਹ ਸਾਨੂੰ ਪਤਾ ਹੋਣਾ ਚਾਹੀਦਾ, ਹੈ ਨਾ।
0: ਕਿਉਂਕਿ ਜਿਹੜੀ ਚੀਜ਼ ਨੂੰ ਤੁਸੀਂ ਮੰਨ ਰਹੇ ਹੋ ਜਾਂ ਕਹਿ ਰਹੇ ਹੋ ਉਹਦਾ ਪਤਾ ਹੋਣਾ ਸਾਨੂੰ ਜ਼ਰੂਰੀ ਹੈ। ਸੋ
1: ਬਿਲਕੁਲ
0: ਇਸੇ ਵਿਸ਼ੇ 'ਤੇ ਹੋਰ ਵੀ ਗੱਲਾਂ ਬਾਤਾਂ ਜ਼ਰੂਰ ਕਰਾਂਗੇ। ਨਾਲੋਂ ਨਾਲ ਗੀਤ ਸੰਗੀਤ ਹੈ ਉਹ ਵੀ ਚੱਲਦਾ ਰਹੇਗਾ
1: ਜੀ।

0: ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਨਾਲ ਪ੍ਰੋਗਰਾਮ ਚੱਲ ਰਿਹਾ ਜੀ ਫੁਲਕਾਰੀ ਤੇ ਅੱਜ ਇਸ ਪ੍ਰੋਗਰਾਮ 'ਚ ਗੱਲ ਕਰ ਰਹੇ ਹਾਂ ਮਿੱਥਾਂ ਦੀ ਕਿ ਜਿਹੜੇ ਸਾਡੇ ਸਿਆਣੇ ਸਾਨੂੰ ਲੱਗਦਾ ਕਿ ਸਾਨੂੰ ਟੋਕਦੇ ਨੇ ਜਾਂ ਸ਼ੁਰੂ ਤੋਂ ਹੀ ਜਿਹੜੀ ਪੀੜ੍ਹੀ ਦਰ ਪੀੜ੍ਹੀ ਚੱਲ ਰਹੀਆਂ ਨੇ ਚੀਜ਼ਾਂ ਅੰਧ ਵਿਸ਼ਵਾਸ ਹੈ ਹਨਾ ਵੀ ਐਵੇਂ ਹੀ ਬੋਲੀ ਜਾਂਦੇ ਨੇ ਪਰ ਕੁਝ ਕੁ ਮਿੱਥਾਂ ਹੈਗੀਆਂ ਨੇ ਜਿਹੜੀਆਂ ਜਿਨ੍ਹਾਂ ਦੇ ਪਿੱਛੇ ਸਾਇੰਟਿਫਿਕ ਰੀਜ਼ਨ ਹੈ
1: ਹੈ ਸੀ ਹੁੰਦਾ
0: ਜੀ
1: ਸੀ ਹੈ ਨਾ ਤੇ ਹੁਣ ਤਾਂ ਜਸਪ੍ਰੀਤ ਜਿਹੜੀਆਂ ਚੀਜ਼ਾਂ ਵੀ ਨੇ ਉਹ ਵੀ ਬਦਲ ਰਹੀਆਂ ਨੇ ਤਾਂ ਕਰਕੇ ਆਪਾਂ ਨੂੰ ਐਂ ਲੱਗਦਾ ਵੀ ਇਹ ਸਾਇੰਟਿਫਿਕ ਰੀਜ਼ਨ ਵੀ ਹੁਣ ਨਹੀਂ ਰਿਹਾ ਹੈ ਨਾ ਮਿੱਥੇ ਹੈ ਇਹ
0: ਜੀ
1: ਜਿਵੇਂ ਨਾ ਕਹਿੰਦੇ ਹੁੰਦੇ ਸੀ ਨਾ ਮੰਜੇ ਦਾ ਜਿਹੜਾ ਦੌਣ ਵਾਲਾ ਪਾਸਾ ਉਹ ਜ਼ਮੀਨ ਵੱਲ ਕਰਕੇ ਖੜਾਉਣਾ ਤੇ ਜਿਹੜਾ ਸਰਾਣੇ ਵਾਲਾ ਪਾਸਾ ਉਹ ਉੱਪਰ ਨੂੰ ਕਰਨਾ ਹੈ ਨਾ ਇਹ ਐਂ ਹੁੰਦਾ ਸੀ ਜੇ ਕੋਈ ਦੌਣ ਵਾਲਾ ਪਾਸਾ ਉੱਤੇ ਕਰ ਦਿੰਦਾ ਸੀ ਫਿਰ ਐਂ ਕਹਿੰਦੇ ਸੀ ਵੀ ਇਹ ਮਾੜਾ
0: ਮਾੜਾ
1: ਅਪਸ਼ਗਨ ਹੈ ਨਾ
0: ਹੁੰਦਾ
1: ਤੁਸੀਂ ਇਹਨੂੰ
0: ਜੀ
1: ਐਂ ਕਦੋਂ ਖੜਾ ਕਰਿਆ ਹੈ ਨਾ ਇਹਦੇ ਪਿੱਛੇ ਜਿਹੜਾ ਕਾਰਨ ਸੀ ਸਾਡੇ ਸਿਆਣੇ ਇਹ ਕਹਿੰਦੇ ਹੁੰਦੇ ਸੀ ਵੀ ਜਿਹੜੀ ਜੇ ਪੈਂਦ ਘਸ ਜਾਂਦੀ ਹੈ ਤਾਂ ਉਹ ਛਿੱਦੀ ਹੁੰਦੀ ਆ ਉਹਨੂੰ ਛੇਤੀ ਬਦਲਿਆ ਜਾ ਸਕਦਾ ਮੰਜਾ ਬੁਣਨਾ ਹਾਲਾਂਕਿ ਔਖਾ ਹੁੰਦਾ ਜੇ ਉਹ ਦੂਜੇ ਪਾਸੇ ਤੋਂ ਖੜਾ ਕਰਾਂਗੇ ਤਾਂ ਉਹਦੇ ਜਿਹੜੇ ਸੰਗੇ ਘਸਣਗੇ ਉਹ ਸਾਰਾ ਮੰਜਾ ਟੁੱਟ ਜਾਣਾ ਹੈ ਨਾ
0: ਜੀ
1: ਤੇ ਇੱਕ ਇਹਦੇ ਪਿੱਛੇ ਕਾਰਨ ਇਹ ਵੀ ਹੈ ਕਿ ਥੱਲਾ ਪੈਂਦ ਵਾਲਾ ਪਾਸਾ ਜਿਹੜਾ ਉਹ ਛਿੱਦਾ ਹੋਣ ਕਰਕੇ ਉਹਦੇ 'ਚ ਕੋਈ ਵੀ ਚੀਜ਼ ਲੁਕੀ ਹੋਈ ਦਿਸ ਸਕਦੀ ਸੀ ਹੈ ਨਾ ਤੇ ਜੇ ਦੂਜੇ ਤਰ੍ਹਾਂ ਮੰਜਾ ਖੜਾ ਕੀਤਾ ਵਾ ਹੋਵੇ ਤਾਂ ਉਹ ਸਿਰਹਾਣੇ ਵਾਲੇ ਪਾਸੇ ਜਦੋਂ ਲੁਕੂਗੀ ਤਾਂ ਕੰਨ ਵਗੈਰਾ 'ਚ ਵੜਨ ਦਾ ਜਾਂ ਉਸ ਤਰ੍ਹਾਂ ਨੁਕਸਾਨ ਦਾ ਖਤਰਾ ਜ਼ਿਆਦਾ ਰਹਿੰਦਾ ਹੈ ਨਾ ਤੇ ਇੱਕ ਗੱਲ ਇਹ ਵੀ ਹੈ ਕਿ ਵੀ ਜਿਹੜੇ ਮੰਜਾ ਦਾ ਜਿਹੜਾ ਸਿਰਹਾਣੇ ਵਾਲਾ ਪਾਸਾ ਉੱਤੇ ਕਿਉਂ ਕੀਤਾ ਜਾਂਦਾ ਸਾਡਾ ਤਾਂ ਵੀ ਸਿਰ ਉੱਤੇ ਹੁੰਦਾ ਹੈ ਨਾ ਪੈਰ ਥੱਲੇ ਹੁੰਦੇ ਨੇ ਤਾਂ ਪੈਂਦ ਵਾਲਾ ਪਾਸਾ ਪੈਰਾਂ ਵੱਲ ਹੀ ਹੋਣਾ ਚਾਹੀਦਾ ਹੈ ਨਾ ਧਰਤੀ ਵੱਲ ਹੀ ਹੋਣਾ ਚਾਹੀਦਾ ਤੇ ਇੱਕ ਨਾ ਮੰਜੇ ਦੇ ਨਾਲ ਜੁੜੀ ਹੋਈ ਹੋਰ ਮਿੱਥ ਸੀ ਜਸਪ੍ਰੀਤ ਉਹ ਇਹ ਵੀ ਰਾਤ ਨੂੰ ਦੌਣ ਨਹੀਂ ਕਸੀਦੀ ਹੁੰਦੀ ਜਿਹੜਾ ਕੋਈ ਰਾਤ ਨੂੰ ਦੌਣ ਕਸਦਾ ਉਹਦੇ ਘਰੇ ਕੁੜੀਆਂ ਜੰਮਦੀਆਂ ਨੇ ਹੈ ਨਾ ਇਹ ਆਮ ਹੀ ਕਹਿ ਦਿੱਤਾ ਜਾਂਦਾ ਸੀ ਪਰ ਇਹ ਨਾ ਇਹ ਮਿੱਥ ਹੈ ਇਹਨੂੰ ਆਪਾਂ ਤਾਂ ਕਰਕੇ ਕਹਿੰਦੇ ਹੁੰਦੇ ਸੀ ਸਿਆਣੇ ਕਿਉਂਕਿ ਉਸ ਸਮੇਂ 'ਚ ਨਾ ਲਾਈਟ ਨਹੀਂ ਸੀ ਹੁੰਦੀ ਬਿਜਲੀ ਨਹੀਂ ਸੀ ਹੁੰਦੀ ਜਿਹੜੀ ਦੌਣ ਹੁੰਦੀ ਸੀ ਉਹ ਮੁੰਜਦੀ ਹੁੰਦੀ ਸੀ ਜਾਂ ਆਪਾਂ ਇਹ ਕਹਿ ਲਓ ਵੀ ਖੁਰਦਰੇ ਬਾਣਦੀ ਹੈ ਨਾ ਅਤੇ ਜਿਹੜਾ ਖੁਰਦਰਾ ਬਾਣ ਹੈ ਉਹਦੀ ਜੇ ਕੋਈ ਸਿਲਤ ਹੱਥ 'ਚ ਲੱਗ ਜੇ ਤਾਂ ਰਾਤ ਨੂੰ ਕੱਢੀ ਨਹੀਂ ਜਾ ਸਕਦੀ ਸੀ ਫਿਰ ਉਹਦੇ ਨਾਲ ਤਕਲੀਫ ਹੁੰਦੀ ਸੀ
0: ਬਿਲਕੁਲ
1: ਤਾਂ ਇਸ ਕਰਕੇ ਟੋਕਿਆ ਜਾਂਦਾ ਸੀ ਵੀ ਰਾਤ ਨੂੰ ਦੌਣ ਨਹੀਂ ਕਸੀਦੀ
0: ਤੇ ਰਾਤ ਤੋਂ ਇੱਕ ਹੋਰ ਮਿੱਥ ਹੈ ਜਿਹੜੀ ਜਿਵੇਂ ਕਹਿ ਦਿੰਦੇ ਆ ਹੁਣ ਵੀ ਤੁਸੀਂ ਵੀ ਸੁਣਿਆ ਤੇ ਮੈਂ ਵੀ ਸੁਣਿਆ ਕਿ ਰਾਤ ਨੂੰ ਨੌ ਨਹੀਂ ਕੱਟੀ ਦੇ ਹੁੰਦੇ
1: ਹਾਂ
0: ਤੇ ਇਹਦੇ ਪਿੱਛੇ ਵੀ ਮਤਲਬ ਮੰਨਿਆ ਜਾਂਦਾ ਕਿ ਘਰ 'ਚ ਗਰੀਬੀ ਆਉਂਦੀ ਹੈ ਜਾਂ ਮਤਲਬ ਸਹੀ ਜਿਹੜੇ ਸਾਈਨ ਨਹੀਂ ਹੁੰਦੇ ਜੇ ਰਾਤ ਨੂੰ ਤੁਸੀਂ ਨੌ ਕੱਟਦੇ ਹੋ ਪਰ ਉਹੀ ਜਿਵੇਂ ਬਿਜਲੀ ਦੀ ਗੱਲ ਤੁਸੀਂ ਕੀਤੀ ਹੈ ਵੀ ਉਸ ਟਾਈਮ ਦੇ ਵਿੱਚ ਬਿਜਲੀ ਨਹੀਂ ਸੀ ਹੁੰਦੀ ਰੋਸ਼ਨੀ ਨਹੀਂ ਸੀ ਹੁੰਦੀ ਇਸ ਕਰਕੇ ਸਿਆਣੇ ਕਹਿੰਦੇ ਸੀ ਕਿਉਂਕਿ ਨੇਲ
1: ਵੀ
0: ਕਟਰ
1: ਨੌ ਕੱਚਾ ਨਾ ਕੱਟਿਆ
0: ਕਿਉਂਕਿ
1: ਜਾਵੇ
0: ਨੇਲ ਕਟਰ ਵੀ ਨਹੀਂ ਸੀ ਹੁੰਦੇ ਹੁਣ ਤਾਂ ਆਪਾਂ ਨੇਲ ਕਟਰ ਨਾਲ ਕੱਟ ਕਰਦੇ ਹਾਂ ਉਸ
1: ਉਦੋਂ
0: ਟਾਈਮ 'ਚ
1: ਬਲੇਡ ਜਾਂ ਕੈਂਚੀ ਵਰਤਦੇ ਸੀ
0: ਤਾਂ ਫਿਰ ਉਹ ਤਿੱਖਾ ਕੁਛ ਹੈ ਨਾ ਮਾਸ ਨਾ ਕੱਟਿਆ ਜਾਵੇ ਇਸ ਕਰਕੇ

0: ਚਾਹੀਦੇ ਹੈ ਨਾ, ਵਹਿਮ
1: ਹਾਂ
0: ਹੁੰਦਾ। ਤੇ ਅਸਲ ਕਾਰਨ ਇਹ ਸੀ ਵੀ ਕੱਚੇ ਵਿਹੜੇ ਹੁੰਦੇ ਸੀ, ਘਰਾਂ 'ਚ ਹੀ ਵਿਆਹ ਹੁੰਦੇ ਸੀ, ਬਰਾਤਾਂ ਵਾਸਤੇ ਬਹੁਤੇ ਖੁੱਲ੍ਹੇ ਖੁੱਲ੍ਹੇ ਮਕਾਨ ਨਹੀਂ ਸੀ ਹੁੰਦੇ, ਕਿਉਂਕਿ ਘਰ ਪਰਿਵਾਰ ਨੇ ਵੀ ਰਹਿਣਾ ਹੁੰਦਾ ਸੀ, ਜੁਆਇੰਟ ਫੈਮਿਲੀ ਹੁੰਦੀ ਸੀ, ਸਾਂਝਾ ਪਰਿਵਾਰ ਹੁੰਦਾ ਸੀ, ਤਾਂ ਕਰਕੇ ਕਹਿ ਦਿੰਦੇ ਸੀ ਵੀ ਕੀ ਪਤਾ ਬਰਾਤ ਕਿੰਨੇ ਕੁ ਦਿਨ ਰੁਕੂਗੀ, ਹੈ ਨਾ, ਕਿਉਂਕਿ ਰੁਕਦੀ ਵੀ ਹੁੰਦੀ ਸੀ ਉਦੋਂ ਬਰਾਤ, ਹੈ ਨਾ। ਤਾਂ ਜਿਹੜਾ ਮੀਂਹ 'ਚ ਪ੍ਰਬੰਧ ਕਰਨਾ ਔਖਾ ਲੱਗਦਾ ਹੁੰਦਾ ਸੀ, ਫਿਰ ਇਹ ਮਿੱਥ ਬਣ ਗਈ ਵੀ ਸੌਣ 'ਚ ਵਿਆਹ ਨਹੀਂ ਕਰੀਦੇ, ਹੈ ਨਾ।
1: ਹਾਂ, ਤੇ ਇੱਕ ਰਾਤ ਨੂੰ ਝਾੜੂ ਲਾਉਣ ਨੂੰ ਵੀ ਬੜਾ ਟੱਕਿਆ
0: ਹਾਂ
1: ਜਾਂਦਾ ਵੀ ਨਹੀਂ, ਰਾਤ ਨੂੰ ਝਾੜੂ ਨਹੀਂ ਲਾਉਣਾ।
0: ਬਿਲਕੁਲ। ਤੇ ਇਹਦੇ ਵਾਸਤੇ ਇਹੀ ਕਿਹਾ ਜਾਂਦਾ ਜਿਵੇਂ ਸਿਲਤ ਦੀ ਗੱਲ ਆਪਾਂ ਨੇ ਪਹਿਲਾਂ ਕੀਤੀ ਹੈ ਨਾ, ਬੌਕਰ ਚੋਂ ਸਿਲਤ ਲੱਗ ਸਕਦੀ ਹੈ। ਤੇ ਇੱਕ ਨਾ ਜੇ ਕੋਈ ਮਤਲਬ ਕੋਈ ਤਿੱਖੀ ਚੀਜ਼ ਜਾਂ ਕੋਈ ਵੀ ਆਹ ਹੁੰਦੀਆਂ ਨੇ ਆਪਣੀਆਂ ਖਿੰਡੀ ਹੋਈ ਚੀਜ਼, ਹੈ ਨਾ, ਜੇ ਆਪਾਂ ਰਾਤ ਨੂੰ ਚੱਕਾਂਗੇ ਤਾਂ ਉਹ ਹੱਥ ਕੂੜਾ ਚੱਕਣ ਲੱਗੇ ਹੱਥ 'ਚ ਵੀ ਵੱਜ ਸਕਦੀ ਹੈ ਨਾ। ਉਂਝ ਤਾਂ ਆਪਾਂ ਚੱਪਲ ਜੁੱਤੀ ਪਾ ਕੇ ਫਿਰਦੇ ਰਹੋ ਤੁਰਦੇ ਰਹੋ ਤਾਂ ਕੋਈ ਗੱਲ ਨਹੀਂ ਹੁੰਦੀ ਹੈਗੀ। ਜੇ ਕੋਈ ਅੱਗੇ ਰੋਟੀ ਪਾਣੀ ਬਣਾਉਂਦੇ ਹੁੰਦੇ ਕਹਿੰਦੇ ਸੀ ਚੁੱਲ੍ਹਾ ਵੀ ਨਹੀਂ ਸੰਭਰੀਦਾ, ਉਦੋਂ ਇਹ ਵੀ ਹੁੰਦਾ ਸੀ ਕਿੱਕਰਾਂ ਦੀਆਂ ਡੱਕਿਆਂ ਨਾਲ ਵੀ ਰੋਟੀ ਬਣਾ ਲਈ ਜਾਂਦੀ ਸੀ। ਤੇ ਫਿਰ ਜਿਹੜੇ ਉਹ ਕੰਡੇ ਇਕੱਠੇ ਕਰਨੇ, ਜਾਂ ਫਿਰ ਕਈ ਵਾਰੀ ਇਹ ਮੰਨਿਆ ਜਾਂਦਾ ਸੀ ਵੀ ਰਾਤ ਨੂੰ ਨਾ ਪਰਾਤ ਤੇ ਤਵਾ ਧੋ ਕੇ ਨਹੀਂ ਸੌਂਦਾ, ਉਹਦਾ ਵੀ ਕਾਰਨ ਇਹੀ ਹੁੰਦਾ ਸੀ ਵੀ ਜਦੋਂ ਤੁਸੀਂ ਰਾਤ ਨੂੰ ਰਸੋਈ 'ਚ ਪਰਾਤ ਰੱਖਣੀ ਹੈ, ਚੂਹੀ ਜਾਂ ਛਿਪਕਲੀ ਜਾਂ ਕੋਈ ਵੀ ਜਿਹੜਾ ਕੀੜਾ ਮਕੌੜਾ ਜਾਨਵਰ ਉਹ ਪਰਾਤ ਦੇ ਵਿੱਚ ਆਪਣਾ ਮੂੰਹ ਲਾਊਗਾ ਜਾਂ ਫਿਰੂਗਾ, ਹੈ ਨਾ, ਉਹਨੂੰ ਚੱਟ ਸਕਦਾ। ਤੇ ਇਦੋਂ ਚੰਗਾ ਸਵੇਰੇ ਹੀ ਧੋ, ਸਾਫ਼ ਸਫਾਈ ਕਰਕੇ ਫਿਰ ਤੁਸੀਂ ਤਵਾ ਪਰਾਤ ਧੋ ਕੇ ਆਪਣਾ ਰੋਟੀ ਪਾਣੀ ਬਣਾਓ, ਹੈ ਨਾ। ਇਹ ਵੀ ਮਤਲਬ ਤਾਂ ਹੀ ਕੀਤਾ ਜਾਂਦਾ ਸੀ। ਅੱਜ ਕੱਲ੍ਹ ਵੀ ਅਸੀਂ ਦੇਖੋ ਕਾਕਰੋਚ ਵਗੈਰਾ ਤੋਂ ਆਪਣੀ ਰਸੋਈ ਦੇ ਵਿੱਚ ਕਿੰਨਾ ਕੁਛ ਬਚਾ ਕੇ ਰੱਖਦੇ ਹਾਂ, ਹਾਲਾਂਕਿ ਸਾਨੂੰ ਐਂ ਲੱਗਦਾ ਵੀ ਇਹਨਾਂ ਚੀਜ਼ਾਂ ਦੇ ਬਹੁਤ ਜ਼ਿਆਦਾ ਇਲਾਜ ਨੇ, ਪਰ ਇਹ ਮਿੱਥ ਨਹੀਂ ਕਹਿ ਸਕਦੇ ਆਪਾਂ ਇਹਨੂੰ, ਆਪਾਂ ਇਹ ਕਹਿ ਸਕਦੇ ਹਾਂ ਵੀ ਇਹ ਸਿਆਣਪ ਸੀ।
1: ਕਿਉਂਕਿ ਰਾਤ ਦੇ ਸਮੇਂ ਅਸੀਂ ਸੋ ਜਾਂਦੇ ਹਾਂ ਤਾਂ ਭਾਂਡੇ ਸਾਡੇ ਐਵੇਂ ਪਏ ਹੁੰਦੇ ਆ, ਹੈਨਾ। ਉਹ ਤਾਂ ਹੁਣ ਹੁਣ ਜਿਹੜਾ ਸਿਸਟਮ ਅਲੱਗ ਹੋ ਗਿਆ ਕਿ ਜਿਹੜੇ ਬਾਕਸਿਸ ਬਣਾ ਲਏ ਜਾਂਦੇ ਨੇ, ਹੈਨਾ, ਰਸੋਈਆਂ ਦੇ ਵਿੱਚ, ਮਤਲਬ ਸਾਰਾ ਕੁਛ ਬੰਦ ਹੈ। ਪਹਿਲਾਂ ਖੁੱਲ੍ਹਾ ਹੀ ਹੁੰਦਾ ਸੀ ਭਾਂਡੇ ਜਿਹੜੇ ਰੱਖੇ ਜਾਂਦੇ ਸੀ, ਸੈਲਫ ਜਿਹੜੀਆਂ ਬਣਾਈਆਂ ਜਾਂਦੀਆਂ ਸੀ, ਖੁੱਲ੍ਹੇ ਭਾਂਡੇ ਉੱਥੇ ਚਣੇ
0: ਬਾਹਰ
1: ਜਾਂਦੇ
0: ਓਟੇ ਤੇ ਵੀ ਜਿਹੜੇ ਭਾਂਡੇ ਆ ਉਹ
1: ਪਏ
0: ਰੱਖੇ
1: ਰਹਿੰਦੇ
0: ਸੀ। ਕਈ ਵਾਰੀ ਬਿੱਲੀਆਂ ਜਾਂ ਹੋਰ ਜਿਵੇਂ ਵਿਹੜੇ 'ਚ ਕੋਈ ਵੀ ਜਾਨਵਰ ਆਉਂਦਾ, ਹੈ ਨਾ, ਉਹਦੇ ਤੇ ਗੰਦ ਕਰ ਸਕਦਾ, ਜਾਂ ਕਈ ਵਾਰੀ ਹੁੰਦਾ ਵੀ ਕੁੱਤਾ ਵੀ ਵਿਹੜੇ 'ਚ ਫਿਰਦੇ ਰਹਿੰਦੇ ਸੀ, ਹੈ ਨਾ। ਕਈਆਂ ਦੇ ਗੇਟ ਵੀ ਉਦੋਂ ਨਹੀਂ ਸੀ ਹੁੰਦੇ, ਹੈ ਨਾ, ਘਰ ਖੁੱਲੇ ਹੁੰਦੇ ਸੀ,
1: ਘਰਾਂ 'ਚ ਤਾਂ ਗੇਟ ਵੀ ਨਹੀਂ ਸੀ ਹੁੰਦੇ।
0: ਬਿਲਕੁਲ। ਤੇ ਜਿਹੜੀਆਂ ਇਹ ਮਿੱਥਾਂ ਨੇ ਇਹਨਾਂ ਦੇ ਨਾ ਕਿਸੇ ਨੇ ਜਦੋਂ ਕਿਤੇ ਕੋਈ ਸਵਾਲ ਨਾ ਕਰਨਾ, ਫਿਰ ਇਹ ਥੋੜੇ ਥੋੜਾ ਕਈ ਮਿੱਥਾਂ ਜਿਹੜੀਆਂ ਨਾਲ ਨਾਲ ਚੱਲਦੀਆਂ ਗਈਆਂ, ਹੈ ਨਾ। ਹੁਣ ਸਾਉਣ ਦੇ ਵਿਆਹ ਦੀ ਆਪਾਂ ਨੇ ਗੱਲ ਕੀਤੀ ਹੈ, ਅੱਜ ਕੱਲ੍ਹ ਮੈਂ ਕਹਿੰਦੀ ਹਾਂ ਪੂਰਾ ਸਾਲ ਹੀ ਵਿਆਹ ਚੱਲਦੇ ਨੇ, ਕਿਉਂਕਿ ਅੱਜ ਕੱਲ੍ਹ ਏਸੀ ਦਾ ਪ੍ਰਬੰਧ ਹੈ, ਹੈ ਨਾ। ਹਾਲਾਂਕਿ ਔਖੇ ਤਾਂ ਹੁੰਦੇ ਨੇ ਲੋਕ, ਪਰ ਫਿਰ ਵੀ ਜੇ ਕਿਤੇ ਮਜਬੂਰੀ ਹੁੰਦੀ ਹੈ ਤਾਂ ਕਿਸੇ ਮਹੀਨੇ ਦਾ ਕੋਈ ਵਿਚਾਰ ਨਹੀਂ ਕੀਤਾ ਜਾਂਦਾ, ਕਿਉਂਕਿ ਸਾਰੇ ਤਰ੍ਹਾਂ ਦੀਆਂ ਸਹੂਲਤਾਂ ਜਿਹੜੀਆਂ ਨੇ ਉਹ ਪੈਦਾ ਕਰ ਲਈਆਂ ਜਾਂਦੀਆਂ ਨੇ, ਹੈ ਨਾ
1: ਜੀ।

0: आकाशवाणी एट 90 90 साल की आवाज दिल से दिल तक नॉन स्टॉप धमाल पुरानी यादें नया जोश है देश का रेडियो अब भी बॉस है आकाशवाणी के गौरवमयी 90 साल
1: जी ਤੁਸੀਂ ਟਿਊਨ ਕੀਤਾ ਹੋਇਆ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ ਤੇ ਪ੍ਰੋਗਰਾਮ ਚੱਲ ਰਿਹਾ ਜੀ ਫੁਲਕਾਰੀ ਤੇ ਇਸ ਪ੍ਰੋਗਰਾਮ 'ਚ ਗੱਲ ਕਰ ਰਹੇ ਹਾਂ
2: ਮਿੱਥਾਂ ਬਾਰੇ
1: ਜੀ
2: ਅਤੇ ਜਸਪ੍ਰੀਤ ਹੁਣੇ ਜਿਵੇਂ ਆਪਾਂ ਗੱਲ ਕਰ ਰਹੇ ਸੀ ਕਿ ਨਾ ਵੀ ਜੇ ਕਾਂ ਬੋਲਦਾ ਹੁੰਦਾ ਸੀ ਐਂ ਕਹਿੰਦੇ ਹੁੰਦੇ ਸੀ ਵੀ ਪ੍ਰਾਹੁਣੇ ਆਉਣਗੇ ਅੱਜ ਨਾ ਮਹਿਮਾਨ ਆਊਗਾ ਕਿਉਂਕਿ ਉਦੋਂ ਨਾ ਫੋਨ ਨਹੀਂ ਸੀ ਹੁੰਦੇ ਕੋਈ ਇਸ ਤਰ੍ਹਾਂ ਦੇ ਮੈਸੇਜ ਨਹੀਂ ਸੀ ਭੇਜੇ ਜਾਂਦੇ ਚਿੱਠੀਆਂ ਹੁੰਦੀਆਂ ਸੀ ਹੈ ਨਾ ਅਤੇ ਆਈਂ ਉਡੀਕ ਰਹਿੰਦੀ ਸੀ ਦਿਲਾਂ ਦੀਆਂ ਦਿਲਾਂ ਨਾਲ ਤਾਰਾਂ ਹੁੰਦੀਆਂ ਸੀ
1: ਅਤੇ ਹੱਥ 'ਚ ਪੇੜਾ ਜਦੋਂ ਗਿਰ ਜਾਂਦਾ ਸੀ
2: ਅਤੇ ਕਈ ਵਾਰੀ ਕੋਈ ਪੈਰ ਮਿੱਧ ਦਿੰਦਾ ਸੀ ਹੈ ਨਾ ਐਂ ਲੱਗਦਾ ਸੀ ਵੀ ਹੁਣ ਕੋਈ ਆਊਗਾ
1: ਅਤੇ ਇੱਕ ਹੋਰ ਪੈਰ ਮਿੱਧਣ ਤੋਂ ਗੱਲ ਯਾਦ ਆਈ ਜਦੋਂ ਚੱਪਲ ਸਾਡੀ ਅੱਗੇ ਪਿੱਛੇ ਲੱਗੀ ਹੋਵੇ ਜੁੱਤੀ ਅੱਗੇ ਪਿੱਛੇ ਲੱਗੀ ਹੋਵੇ
2: ਹੁਣ ਮੈਂ ਕਿਤੇ ਜਾਣਾ ਹੈ ਨਾ ਤੇ ਇੱਕ ਹੈਗਾ ਜੇ ਚੱਪਲ ਪੁੱਠੀ ਪਈ ਹੋਵੇ ਹੈ ਨਾ ਤਾਂ ਕਹਿੰਦੇ ਵੀ ਅੱਜ ਛਿੱਤਰ ਪੈਣੇ ਹੀ ਪੈਣੇ ਹੈ ਨਾ ਤੇ ਬਿੱਲੀ ਰਾਹ ਕੱਟ ਜੇ ਕਹਿੰਦੇ ਹੁੰਦੇ ਸੀ ਵੀ ਨਾ ਇਹ ਮਾੜਾ ਹੁੰਦਾ ਚੰਗਾ ਨਹੀਂ ਹੁੰਦਾ ਕਈ ਲੋਕ ਤਾਂ ਵਾਪਸ ਆ ਕੇ ਦੁਬਾਰੇ ਘਰੋਂ ਫਿਰ ਜਾਂਦੇ ਆ ਨਾ ਅੱਛਾ ਕਈ ਕਹਿੰਦੇ ਕਿ ਉੱਲੂ ਬੋਲੇ ਤਾਂ ਬੁਰੀ ਖਬਰ ਆਉਂਦੀ ਹੈ ਉੱਲੂ ਰਾਤ ਨੂੰ ਕੁਦਰਤੀ ਤੌਰ ਤੇ ਆਵਾਜ਼ ਕਰਦਾ ਹੀ ਹੁੰਦਾ ਹੈ ਨਾ ਤੇ ਕਾਂ ਬੋਲੇ ਤੋਂ ਕਹਿੰਦੇ ਆ ਵੀ ਮਹਿਮਾਨ ਆਉਂਦੇ ਨੇ ਇਹ ਸਿਰਫ ਇੱਕ ਇਤਫਾਕ ਹੋ ਸਕਦਾ ਵੀ ਮਹਿਮਾਨ ਆਉਂਦਾ ਹੈ ਨਾ ਤੇ ਰਾਤ ਨੂੰ ਝਾੜੂ ਜਿਹੜੀ ਆਪਾਂ ਗੱਲ ਕਰ ਰਹੇ ਸੀ ਉਹਦੇ 'ਚ ਇਹ ਵੀ ਹੈ ਵੀ ਜਦੋਂ ਆਪਾਂ ਝਾੜੂ ਲਾ ਕੇ ਕੂੜਾ ਚੱਕ ਕੇ ਸਿੱਟ ਦਿੰਦੇ ਹਾਂ ਉਹਦੇ 'ਚ ਕੋਈ ਕੀਮਤੀ ਚੀਜ਼ ਵੀ ਜਾ ਸਕਦੀ ਸੀ ਉਦੋਂ ਪੁਰਾਣੇ ਟਾਈਮ ਦੇ ਵਿੱਚ
1: ਤੇ ਰਾਤ ਨੂੰ ਸਿਰ ਨਾ ਵਾਉਣਾ ਇਹ ਵੀ ਜਿਹੜਾ ਰੋਕਿਆ ਜਾਂਦਾ ਸਿਆਣਿਆਂ
2: ਵੀ ਕਰਜ਼ੇ ਦੀ ਪੰਡ ਭਾਰੀ ਹੋ ਜਾਂਦੀ ਹੈ ਨਾ ਤੇ ਇੱਕ ਜਿਹੜੀ ਹੁਣ ਵੀ ਮਿੱਥ ਚੱਲਦੀ ਹੈ ਨਿੰਬੂ ਮਿਰਚਾਂ ਲਟਕਾਉਣ ਦੀ ਉਹ ਕਹਿੰਦੇ ਸੀ ਵੀ ਇਹਦੇ ਨਾਲ ਨਜ਼ਰ ਨਹੀਂ ਲੱਗਦੀ ਅਸਲ ਦੇ ਵਿੱਚ ਇਹਦੇ ਨਾਲ ਨਾ ਕੀੜੇ ਮਕੌੜੇ ਤੇ ਆਹ ਚੀਜ਼ਾਂ ਜਿਹੜੀਆਂ ਨੇ ਉਹ ਅੰਦਰ ਨਹੀਂ ਆਉਂਦੀਆਂ
1: ਜੀ ਬੇਸ਼ੱਕ
2: ਤਾਂ ਹੀ ਇਹਨੂੰ ਦਰਵਾਜ਼ੇ ਤੇ ਲਟਕਾਇਆ ਜਾਂਦਾ
1: ਇਨਸਾਨ ਨੂੰ ਬੇਸ਼ੱਕ ਉਹਦੀ ਸਮੈਲ ਦਾ ਨਹੀਂ ਪਤਾ ਲੱਗਦਾ ਪਰ ਜਿਹੜੇ ਜਾਨਵਰ ਜਾਂ ਕੀੜੇ
2: ਮਕੌੜੇ ਨੇ
1: ਉਹਨਾਂ ਨੂੰ ਪਤਾ ਦੂਰ ਰਹਿੰਦੇ ਨੇ ਇੱਥੋਂ ਤੱਕ ਜਿਵੇਂ ਮੌਸਮ ਜਿਹੜਾ ਇਹ ਚੱਲ ਰਿਹਾ ਜਿਵੇਂ ਨਮੀ ਵਾਲਾ ਮੌਸਮ ਹੁੰਦਾ ਤਾਂ ਸੱਪ ਸਪੋਲੀਏ ਹੁੰਦੇ ਉਹਨਾਂ ਤੋਂ ਡਰ ਰਹਿੰਦਾ ਉਹਨਾਂ ਨੂੰ ਵੀ ਦੂਰ ਪਜਾਉਂਦਾ ਇਹ
2: ਤੇ ਇੱਕ ਜਸਪ੍ਰੀਤ ਇਹ ਵੀ ਹੁੰਦਾ ਸੀਗਾ ਕਿ ਦਹੀਂ ਚੀਨੀ ਖਾ ਕੇ ਜਾਣ ਨਾਲ ਕੰਮ ਵਧੀਆ ਬਣਦਾ ਪੇਪਰਾਂ ਦੇ ਦਿਨਾਂ ਚ ਨਿਆਣਿਆਂ ਨੂੰ ਕਿਹਾ ਜਾਂਦਾ ਸੀ ਵੀ ਦਹੀਂ ਚੀਨੀ ਖਾ ਕੇ ਜਾਣਾ ਤੁਸੀਂ ਨਾ ਤੁਹਾਡਾ ਪੇਪਰ ਸੋਹਣਾ ਹੋਊਗਾ ਤਾਂ ਇਹਦੇ ਨਾਲ ਇਹਦੇ ਪਿੱਛੇ ਸਾਇੰਟਿਫਿਕ ਰੀਜ਼ਨ ਇਹ ਹੈ ਵੀ ਇੱਕ ਤਾਂ ਠੰਡਕ ਮਿਲਦੀ ਹੈ ਸਰੀਰ ਨੂੰ ਇੱਕ ਨਾ ਤੁਰੰਤ ਊਰਜਾ ਮਿਲਦੀ ਹੈ ਕਾਲਾ ਟਿੱਕਾ ਲਾਓ ਨਹੀਂ ਤਾਂ ਨਜ਼ਰ ਲੱਗ ਜੂਗੀ ਹਨਾ ਤੇ ਕਾਲੇ ਟਿੱਕੇ ਦਾ ਮਤਲਬ ਇਹ ਹੁੰਦਾ ਕਿ ਜਦੋਂ ਨਾ ਮਾਂ ਕਿਸੇ ਨਿਆਣੇ ਨੂੰ ਸ਼ਿੰਗਾਰ ਰਹੀ ਹੁੰਦੀ ਹੈ ਉਹਨੂੰ ਨਵਾ ਕੇ ਧਵਾ ਕੇ ਜਾਂ ਉਹਦਾ ਸਿਰ ਮੂੰਹ ਕਰਕੇ ਸੋਹਣੇ ਕੱਪੜੇ ਪਾ ਕੇ ਉਹਨੂੰ ਆਪ ਨੂੰ ਹੀ ਲੱਗਦਾ ਹੁੰਦਾ ਵੀ ਹੁਣ ਨਾ ਮੇਰੇ ਬੱਚੇ ਨੂੰ ਕਿਤੇ ਕੁਛ ਉਸ ਤਰ੍ਹਾਂ ਮਾੜੀ ਨਜ਼ਰ ਨਾ ਲੱਗੇ ਕਈ ਵਾਰੀ ਧਰਤੀ ਤੇ ਥੁੱਕਿਆ ਜਾਂਦਾ ਹੈ ਨਾ ਕਈ ਮਾਵਾਂ ਐਂ ਕਰਦੀਆਂ ਵੀ ਹੁਣ ਧਰਤੀ ਤੇ ਥੁੱਕ ਤਾਂ ਹੁਣ ਮੈਂ ਮੇਰੀ ਨਜ਼ਰ ਨਹੀਂ ਲੱਗਣੀ ਕਈ ਕੁਛ ਕੋਈ ਕੋਈ ਸ਼ਬਦ ਪੜ੍ਹਦੀਆਂ ਜਾਂ ਕੁਛ ਕਰਦੀਆਂ ਕਈ ਟਿੱਕਾ ਸਾਹਮਣੇ ਕਰਕੇ ਲਾਉਂਦੀਆਂ ਜਮਾਂ ਹੀ ਮੱਥੇ ਦੇ ਕੋਲ ਨੂੰ ਪੁੜਪੜੀ ਦੇ ਕੋਲ ਨੂੰ ਹਨਾ ਵੀ ਇਹ ਸਾਰਿਆਂ ਨੂੰ ਦਿਖੇ ਵੀ ਕਾਲਖ ਲੱਗੀ ਹੈ ਇੰਨਾ ਸੋਹਣਾ ਤਿਆਰ ਨਹੀਂ ਹੋਇਆ ਹਨਾ ਤਾਂ ਇਹ ਜਿਹੜੀਆਂ ਚੀਜ਼ਾਂ ਨੇ ਇਹ ਸਾਰੀਆਂ ਮੈਨੂੰ ਲੱਗਦਾ ਆਪਣੇ ਜਿਹੜੇ ਮਨ ਦੇ ਵਿਚਾਰ ਹੁੰਦੇ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਦੱਸਣ ਵਾਸਤੇ ਵੀ ਹਾਂ ਇੰਨਾ ਸੋਹਣਾ ਨਹੀਂ ਹੈਗਾ ਵੀ ਨਜ਼ਰ ਨਹੀਂ ਲੱਗਣੀ ਚਾਹੀਦੀ ਹੈਗੀ ਕਾਲਾ ਕਾਲਾ ਕਰ ਦੋ ਹਨਾ ਕਾਲਾ ਮਤਲਬ ਨਜ਼ਰ ਨਹੀਂ ਲੱਗਣ ਦਿੰਦਾ
1: ਜੀ ਜਿਵੇਂ ਕਹਿੰਦੇ ਚੰਦ ਤੇ ਵੀ ਦਾਗ ਉਵੇਂ ਉਸ ਤਰੀਕੇ ਨਾਲ ਇੱਕ ਦਾਗ ਲਾ ਦੋ
2: ਬਿਲਕੁਲ
1: ਜੀ ਤੇ ਫਿਰ ਵੈਸੇ ਹੀ ਕੁਦਰਤੀ ਗੱਲ ਹੈ ਇਹ ਇਨਸਾਨ ਦੀ ਨਿਗਾਹ ਪਹਿਲਾਂ ਜਿਹੜੀ ਮਤਲਬ ਸਾਹਮਣੇ ਵਾਲੇ 'ਚ ਕਮੀ ਹੁੰਦੀ ਹੈ ਪਹਿਲਾਂ ਉੱਥੇ
2: ਉਹਦੇ ਤੇ ਜਾਂਦੀ ਹੈ ਇਸੇ ਕਰਕੇ ਜਿਹੜਾ ਕਾਲਾ ਟਿੱਕਾ ਜਿਹੜਾ ਲਾ ਦਿੰਦੇ ਸੀ ਹਨਾ ਤੇ ਇੱਕ ਨਾ ਨਿਆਣੇ ਨੂੰ ਵੀ ਕਹਿੰਦੇ ਆ ਵੀ ਜੇ ਉਹਦੀ ਨਾ ਆਪਾਂ ਵਾਰ ਵਾਰ ਤਾਰੀਫ ਕਰੀ ਜਾਈਏ ਤਾਂ ਉਹਨੂੰ ਕੋਈ ਨਜ਼ਰ ਲੱਗੀ ਹੋਈ ਹੈ ਇਹਦਾ ਵੀ ਕੋਈ ਜ਼ਿਆਦਾ ਸਬੂਤ ਨਹੀਂ ਹੈਗਾ ਹਾਲਾਂਕਿ ਜੇ ਨਿਆਣਾ ਦੁੱਧ ਨਹੀਂ ਪੀਂਦਾ ਜਾਂ ਕੋਈ ਚੀਜ਼ ਖਾ ਨਹੀਂ ਰਿਹਾ ਬਹੁਤੀਆਂ ਜਿਹੜੀਆਂ ਸਾਡੀਆਂ ਭੈਣਾਂ ਉਹ ਕੀ ਕਰਦੀਆਂ ਬਈ ਨਾ ਚਾਕੂ ਗਰਮ ਕਰਕੇ ਹੈ ਨਾ ਲਾਲ ਕਰਕੇ ਉਹਨੂੰ ਉਹ ਚੀਜ਼ 'ਚ ਛਣਕਾ ਦਿੰਦੀਆਂ ਨੇ ਹਨਾ ਉਹਨਾਂ ਨੂੰ ਲੱਗਦਾ ਵੀ ਹੁਣ ਨਜ਼ਰ ਉੱਤਰ ਗਈ ਬਹੁਤ ਸਾਰੀਆਂ ਭੈਣਾਂ ਮਿਰਚਾਂ ਵਾਰਦੀਆਂ ਨੇ ਤੇ ਮਿਰਚਾਂ ਦੀ ਜਦੋਂ ਕਹਿੰਦੇ ਆ ਵੀ ਅੱਗ ਦੇ ਵਿੱਚ ਧਾਂਸ ਨਹੀਂ ਆਈ ਹੈ ਨਾ ਤਾਂ ਨਜ਼ਰ ਲੱਗੀ ਹੋਈ ਹੈ ਪੱਕਾ ਔਰ ਇਹ ਵੀ ਕਿਹਾ ਜਾਂਦਾ ਵੀ ਨਜ਼ਰ ਪੱਥਰਾਂ ਨੂੰ ਪਾੜ ਦਿੰਦੀ ਹੈ ਹਨਾ
1: ਜੀ ਬਹੁਤ ਸਾਰੀਆਂ ਗੱਲਾਂ ਨੇ ਅਸੀਂ ਵੀ ਸੁਣੀਆਂ ਤੁਸੀਂ ਵੀ ਸੁਣੀਆਂ ਤੇ ਅਸੀਂ ਕਹਿੰਦੇ ਵੀ ਅਕਸਰ ਤੇ ਨਾਲ ਇੱਕ ਗੱਲ ਹੋਰ ਹੈ ਕਿ ਬੈਠੇ ਬੈਠੇ ਪੈਰ ਹਿਲਾਈ ਜਾਂਦੇ ਆਪਾਂ ਹਨਾ ਤਾਂ ਉਹ ਕਹਿੰਦੇ ਕਰਜ਼ਾ ਚੜ੍ਹਦਾ ਉਹਦੇ ਨਾਲ ਤੇ ਘਰ ਚ ਕਲੇਸ਼ ਹੁੰਦਾ ਹੈ ਨਾ ਵੀ ਮਾੜਾ ਮੰਨਿਆ ਜਾਂਦਾ ਉਹਨੂੰ
2: ਬਿਲਕੁਲ
1: ਪਰ ਜਿਹੜੀ ਅਸਲੀਅਤ ਹੈ ਕਿ ਮਾਨਸਿਕ ਸਿਹਤ ਤੇ ਵਿਗਿਆਨਕ ਤੇ ਮਨੋਵਿਗਿਆਨਿਕ ਤੌਰ ਤੇ ਪੈਰ ਹਿਲਾਉਣਾ ਹੈ ਜਿਹੜਾ ਮਾਨਸਿਕ ਸਥਿਤੀ ਨੂੰ ਦਰਸਾਉਂਦਾ ਸਾਡੇ

0: ਇਹ ਇੱਕ ਤਰ੍ਹਾਂ ਨਾਲ ਤੁਸੀਂ ਕਹਿ ਸਕਦੇ ਹੋ ਜਦੋਂ ਇਨਸਾਨ ਨੂੰ ਇੱਕ ਬੇਚੈਨੀ ਲੱਗਦੀ ਹੈ ਨਾ, ਤਾਂ ਜਾਂ ਫਿਰ ਇਨਸਾਨ ਜ਼ਿਆਦਾ
1: ਵੀ ਤੁਸੀਂ
0: ਤਣਾਅ 'ਚ
1: ਸ਼ਾਂਤ ਨਹੀਂ
0: ਹੋਵੇ,
1: ਹੈਗੇ।
0: ਹਾਂ ਘਬਰਾਹਟ ਹੋਵੇ, ਚਿੰਤਾ 'ਚ ਜ਼ਿਆਦਾ ਹੋਵੇ, ਅਸੀਂ ਫਿਰ ਆਪਣੀ ਐਨਰਜੀ ਨੂੰ ਬਾਹਰ ਕੱਢਣ ਦੇ ਲਈ ਫਿਰ ਇਸ ਤਰੀਕੇ ਦੇ ਨਾਲ ਪੈਰ ਹਿਲਾਉਂਦੇ ਹਾਂ,
1: ਹਾਂ
0: ਜਾਂ ਫਿਰ ਬਦਤਮੀਜ਼ੀ ਦੇ ਤੌਰ 'ਤੇ ਵੀ ਸਮਝਿਆ ਜਾਂਦਾ ਇਸ ਨੂੰ ਜੇ ਸਮਾਜਿਕ ਤੌਰ 'ਤੇ ਦੇਖਿਆ
1: ਆਪਾਂ ਇਹ
0: ਜਾਵੇ।
1: ਕਹਿ ਸਕਦੇ ਹਾਂ ਵੀ ਜੇ ਤੁਸੀਂ ਮਾਨਸਿਕ ਤੌਰ ਤੇ ਪਰੇਸ਼ਾਨ ਹੋ ਨਾ, ਤੁਸੀਂ ਹੱਥ ਪੈਰ ਹਿਲਾਓਗੇ ਹੀ ਕਿਸੇ ਨਾ
0: ਹਾਂ,
1: ਕਿਸੇ
0: ਤੇ ਇੱਕ
1: ਤਰੀਕੇ,
0: ਹੋਰ
1: ਹੈ
0: ਗੱਲ
1: ਨਾ।
0: ਵੀ ਕੰਫੀਡੈਂਸ ਦੀ ਘਾਟ ਹੈ ਤੁਹਾਡੇ 'ਚ,
1: ਹਾਂ
0: ਇਹ ਵੀ
1: ਇੱਕ
0: ਹੋ ਜਾਂਦਾ।
1: ਜਸਪ੍ਰੀਤ, ਪੁਰਾਣੇ ਟਾਈਮ ਦੇ ਵਿੱਚ ਇਹਦਾ ਇਹ ਵੀ ਕਹਿ ਦਿੰਦੇ ਆ ਵੀ ਨਾ, ਉਦੋਂ ਘਰ ਛੋਟੇ ਹੁੰਦੇ ਸੀ, ਮੰਜਿਆਂ ਦੇ ਥੱਲੇ ਨਾ ਜ਼ਿਆਦਾਤਰ ਸਮਾਨ ਰੱਖਿਆ ਹੁੰਦਾ ਸੀ, ਤੇ ਜਿਹੜਾ ਸਮਾਨ ਜਿਵੇਂ ਅਚਾਰ ਦੇ ਬੋਟ ਹੋ ਗਏ ਭਰ ਕੇ ਰੱਖੇ ਹੋਏ, ਜਾਂ ਫਿਰ ਕੋਈ ਤੇਲ, ਕੋਈ ਵੀ ਚੀਜ਼ਾਂ ਜਿਹੜੀਆਂ ਭਾਂਡੇ ਰੱਖੇ ਹੁੰਦੇ ਸੀ, ਉਹਨਾਂ ਨੂੰ ਵੀ ਪੈਰ ਵੱਜਦਾ ਸੀ। ਕਈ ਵਾਰੀ ਕੀ ਹੁੰਦਾ ਸੀ ਕਿ ਜੇ ਕੋਈ ਰੋਟੀ ਖਾ ਰਿਹਾ, ਉਹਨੇ ਪਾਣੀ ਵਗੈਰਾ ਆਪਣੀ ਚਾਹ ਨਾਲ ਰੱਖਿਆ ਹੋਇਆ ਹੈ ਨਾ, ਉਹ ਗਲਾਸ ਤੇ ਵੀ ਵੱਜ ਸਕਦਾ ਸੀ, ਤੇ ਨਿਆਣਿਆਂ ਨੂੰ ਤਾਂ ਖਾਸ ਕਰਕੇ ਟੋਕਿਆ ਜਾਂਦਾ ਹੁੰਦਾ ਸੀ ਇਸ ਚੀਜ਼ ਦਾ। ਇੱਕ ਨਾ ਇੱਕ ਮਿੱਥ ਇਹ ਸੀ, ਕਹਿੰਦੇ ਪਿੱਪਲ ਦੇ ਰੁੱਖ ਦੇ ਹੇਠ ਰਾਤ ਨੂੰ ਨਹੀਂ ਜਾਈਦਾ ਹੁੰਦਾ, ਉੱਥੇ
0: ਹਾਂ
1: ਭੂਤ
0: ਭੂਤ
1: ਰਹਿੰਦੇ ਆ।
0: ਰਹਿੰਦੇ ਨੇ
1: ਤੇ ਉਹਦਾ
0: ਜੀ।
1: ਸਾਇੰਟੀਫਿਕ ਕਾਰਨ ਇਹ ਹੈ ਵੀ ਜਿਹੜੀ ਕਾਰਬਨ ਡਾਈਆਕਸਾਈਡ ਰਾਤ ਨੂੰ ਦਰਖਤ ਛੱਡਦੇ ਆ ਹੈ ਨਾ, ਤਾਂ ਉਹਦੇ ਕਰਕੇ ਜਿਹੜਾ ਸਾਹ ਹੈ ਉਹ ਸਹੀ ਨਹੀਂ ਆਉਂਦਾ,
0: ਹਾਂ
1: ਤੇ ਉਹ ਸੰਘਣਾ ਰੁੱਖ ਹੁੰਦਾ, ਉੱਥੇ ਆਕਸੀਜਨ ਦੀ ਘਾਟ ਹੁੰਦੀ ਹੈ, ਇਸ ਕਰਕੇ ਕਹਿ ਦਿੰਦੇ ਆ ਵੀ ਨਾ ਉੱਥੇ ਭੂਤ ਨੇ।
0: ਤੇ ਇੱਕ ਗੱਲ ਹੋਰ ਕਿ ਸ਼ੀਸ਼ੇ ਦਾ ਟੁੱਟਣਾ ਹੈ ਨਾ, ਜੇ ਵੀ ਉਸ ਟਾਈਮ ਦੀ ਗੱਲ ਕਰੀਏ ਨਾ, ਚੱਲ ਰਾਜੇ ਮਹਾਰਾਜਿਆਂ ਦੀ ਗੱਲ ਕਰ ਲੈਂਦੇ ਹਾਂ ਆਪਾਂ, ਕਿਉਂਕਿ ਸ਼ੀਸ਼ੇ ਬਹੁਤ ਮਹਿੰਗੇ ਹੁੰਦੇ ਸੀ।
1: ਬਿਲਕੁਲ,
0: ਜੇ ਕਿਸੇ ਗੁਲਾਮ ਤੋਂ ਜਾਂ ਫਿਰ ਜਿਹੜੇ ਦਾਸ ਹੁੰਦੇ ਸੀ ਉਹਨਾਂ ਤੋਂ ਜੇ ਸ਼ੀਸ਼ਾ ਟੁੱਟ ਜਾਂਦਾ ਸੀ, ਤਾਂ ਉਹਨਾਂ ਦੀ ਤਨਖਾਹਾਂ ਨੇ ਜਿਹੜੀਆਂ ਉਹ ਕੱਟੀਆਂ ਜਾਂਦੀਆਂ ਸੀ ਰਾਜਿਆਂ ਵੱਲੋਂ।
1: ਬਿਲਕੁਲ,
0: ਮਤਲਬ ਮਹਿੰਗਾ ਬਹੁਤ ਜ਼ਿਆਦਾ ਹੁੰਦਾ ਸੀ। ਉਸ ਤੋਂ ਬਾਅਦ ਫਿਰ ਉਹੀ ਹੈ, ਬਣਵਾ ਦੁਬਾਰੇ ਦੁਬਾਰੇ ਬਣਵਾਉਣਾ ਔਖਾ ਸੀ, ਮਹਿੰਗਾ ਬਹੁਤ ਜ਼ਿਆਦਾ ਹੁੰਦਾ ਸੀ ਕਿਉਂਕਿ ਬੜਾ ਰੇਅਰ ਹੁੰਦਾ ਸੀ, ਕਿਤੇ ਕਿਤੇ ਹੁੰਦਾ ਸੀ, ਉਹ ਫਿਰ ਇਸ ਕਰਕੇ ਮਾੜਾ ਸਮਝਿਆ ਜਾਣ ਲੱਗ ਗਿਆ। ਸੋ ਇਸ ਤਰੀਕੇ ਦੀਆਂ ਹਨਾ
1: ਇੱਕ
0: ਪਿਛਲੀਆਂ
1: ਕਹਿੰਦੇ
0: ਗੱਲਾਂ
1: ਹੁੰਦੇ
0: ਨੇ।
1: ਸੀ ਜਸਪ੍ਰੀਤ ਜੀ ਵੀ ਨਾ, ਕਿਸੇ ਦੇ ਨਿਆਣੇ ਦੇ ਤਵੀਤ ਪਾ ਦਿਓ, ਤਵੀਤ ਪਾ ਦਿਓ ਗਲ ਦੇ ਵਿੱਚ, ਇਹਦੇ ਤਾਂ ਮਤਲਬ ਇਹ ਤਾਂ ਸਾਡੇ ਪੈਂਦਾ ਹੀ ਪੈਂਦਾ, ਇਹਦੇ ਨਾਲ ਨਜ਼ਰ ਨਹੀਂ ਲੱਗਦੀ, ਜਾਂ ਇਹਦੇ ਨਾਲ ਫਲਾਣਾ ਚੀਜ਼ ਦੂਰ ਹੁੰਦੀ ਹੈ, ਇਹ ਕਸ਼ਟ ਨਹੀਂ ਆਉਂਦਾ, ਪਤਾ ਨਹੀਂ ਕੀ ਕੀ ਮਤਲਬ ਇਹਨਾਂ ਚੀਜ਼ਾਂ ਨਾਲ ਜੁੜਿਆ ਹੋਇਆ, ਪਰ ਅੱਜ ਕੱਲ੍ਹ ਇਸ ਤਰ੍ਹਾਂ ਕੁਛ ਨਹੀਂ ਕੀਤਾ ਜਾਂਦਾ। ਤੇ ਪਹਿਲਾਂ ਇਹ ਵੀ ਕਹਿੰਦੇ ਹੁੰਦੇ ਸੀ ਵੀ ਜਿਹੜੇ ਨਿਆਣੇ ਦੇ ਤੁਸੀਂ ਕੱਜਲ ਨਹੀਂ ਪਾਉਂਦੇ ਉਹਨੂੰ ਤਾਂ ਪੱਕੀ ਨਜ਼ਰ ਲੱਗੂਗੀ, ਹੈਨਾ, ਤੇ ਅੱਜ ਕੱਲ੍ਹ ਜਿਹੜੇ ਡਾਕਟਰ ਹੈ ਉਹ ਮਨਾ ਕਰਦੇ ਆ, ਕਿਉਂਕਿ ਅੱਜ ਕੱਲ੍ਹ ਉਸ ਤਰੀਕੇ ਦਾ ਕੱਜਲ ਜਿਹੜਾ ਉਹ ਮਿਲਦਾ ਹੀ ਨਹੀਂ ਬਾਜ਼ਾਰ ਦੇ ਵਿੱਚ,
0: ਹੈਨਾ, ਮਿਲਾਵਟ ਹੁੰਦੀ ਹੈ।
1: ਤੇ ਇੱਕ ਚੀਜ਼ ਇਹ ਹੈ ਮਿੱਥਾਂ ਦੇ, ਮੈਨੂੰ ਇਹ ਲੱਗਦਾ ਵੀ ਮਿੱਥਾਂ ਜਿਹੜੀਆਂ ਨੇ ਉਹਨਾਂ ਨੂੰ ਮੰਨਣਾ ਜਾਂ ਉਹਨਾਂ ਨੂੰ ਅੱਗੇ ਲੈ ਕੇ ਜਾਣਾ ਸਾਇੰਟੀਫਿਕ ਕਾਰਨ ਪਤਾ ਕਰੇ ਤੋਂ ਬਿਨਾਂ, ਸਾਡੀ ਇੱਕ ਮਾਨਸਿਕ ਸਥਿਤੀ ਬਣ ਜਾਂਦੀ ਹੈ। ਜਦੋਂ ਸਾਨੂੰ ਇਹ ਕਹਿ ਦਿੱਤਾ ਜਾਂਦਾ ਵੀ ਜਦੋਂ ਤੁਸੀਂ ਘਰ ਤੋਂ ਨਿਕਲੇ ਜੇ ਤਾਂ ਤੁਹਾਨੂੰ ਹਰਿਆਲੀ ਦੀ ਕੋਈ ਹਰਿਆਲੀ ਵਾਲੀ ਚੀਜ਼ ਮਿਲੀ, ਹੈ ਨਾ, ਕੋਈ ਕੱਖ ਲੈ ਕੇ ਆਉਂਦਾ ਸੀ ਜਾਂ ਕੋਈ ਪੱਠੇ ਕੁਛ ਵੀ ਲੈ ਕੇ ਆਉਂਦਾ ਸੀ ਤੁਹਾਨੂੰ ਲੱਗਿਆ ਤਾਂ ਸ਼ਗਨ ਹੋਇਆ, ਜੇ ਕੋਈ ਖਾਲੀ ਤਸਲਾ ਲੈ ਕੇ ਆਉਂਦਾ ਸੀ ਜਾਂ ਕੋਈ ਇੰਨਣ ਲੈ ਕੇ ਆਉਂਦਾ ਸੀ ਤਾਂ ਤੁਹਾਡਾ ਇਹ ਅਪਸ਼ਗਨ ਹੈ, ਹੈ ਨਾ। ਤਾਂ ਉਹ ਚੀਜ਼ਾਂ ਜਦੋਂ ਤੁਸੀਂ ਘਰੋਂ ਨਿਕਲੇ ਉਹ ਘਰ ਕਰ ਜਾਂਦੀਆਂ ਨੇ ਸਾਡੇ ਦਿਮਾਗ ਦੇ ਵਿੱਚ, ਫਿਰ ਸਾਨੂੰ ਐਂ ਲੱਗਦਾ ਵੀ ਅੱਜ ਤਾਂ ਪੱਕਾ ਕੁਛ ਮਾੜਾ ਹੋਣਾ ਹੀ ਹੋਣਾ।
0: ਤੇ ਜੇ ਇਤਫਾਕ ਦੇ ਨਾਲ ਇਸ ਤਰ੍ਹਾਂ ਸਾਡੇ ਨਾਲ ਹੋਵੇ ਜਾਂ ਦੇਖਿਆ ਹੋਵੇ ਤੇ ਬਾਅਦ 'ਚ ਕੁਛ ਨਾ ਕੁਛ ਸਾਡੇ ਨਾਲ ਮਾੜਾ ਬਣ ਜੇ, ਫਿਰ ਵਿਸ਼ਵਾਸ ਸਾਡਾ ਹੋਰ
1: ਪੱਕਾ ਹੋ
0: ਹੋ
1: ਜਾਂਦਾ
0: ਜਾਂਦਾ।
1: ਹੈ, ਬਿਲਕੁਲ
0: ਤੇ
1: ਬਿਲਕੁਲ।
0: ਨਾਲ ਫਿਰ ਦੁੱਧ ਦਾ ਜਿਹੜਾ ਉਬਲਣਾ ਉਹ ਵੀ ਕਹਿੰਦੇ ਆ ਵੀ ਜੇ ਦੁੱਧ ਨਿਕਲ ਜੇ ਉਹ ਵੀ ਅਪਸ਼ਗਨ ਹੈ।
1: ਉਹ ਇਹ ਹੈ ਵੀ ਸਾਡੀ ਕੰਸੈਂਟਰੇਸ਼ਨ ਜਦੋਂ ਹੀ ਘਟੀ ਅਸੀਂ ਉਦੋਂ ਹੀ ਦੁੱਧ ਨਿਕਲਦਾ ਜਦੋਂ ਅਸੀਂ ਧਿਆਨ ਨਹੀਂ ਦੇ ਰਹੇ ਹੁੰਦੇ, ਹੈ ਨਾ। ਇਹਦਾ ਮਤਲਬ ਹੈ ਵੀ ਸਾਡਾ ਜਿਹੜਾ ਧਿਆਨ ਹੈ ਕੰਮ 'ਚ ਹੈ ਨਹੀਂ ਸੀ, ਤਾਂ ਫਿਰ ਜਦੋਂ ਹੁਣ ਦੁੱਧ ਉਬਲਿਆ ਤਾਂ ਉਹਨੇ ਖਾਸਾ ਖਲਾਰਾ ਪਾ ਦੇਣਾ,
0: ਬਿਲਕੁਲ,
1: ਉਹ ਖਲਾਰੇ ਕਰਕੇ ਮਨ ਹੈ ਜਿਹੜਾ ਵੈਸੇ ਵੀ ਖਰਾਬ ਹੋਊਗਾ, ਤੇ ਜੇ ਦੁੱਧ ਪੂਰਾ ਪੂਰਾ ਹੋਵੇ ਵੈਸੇ ਵੀ ਨੁਕਸਾਨ ਹੋ ਗਿਆ, ਹੈ ਨਾ।
0: ਬਿਲਕੁਲ, ਕਿਉਂਕਿ ਮਿਹਨਤ ਦਾ ਕੰਮ ਸੀ ਜੇ ਪੁਰਾਣੇ ਸਮਿਆਂ ਦੀ ਜਦੋਂ ਸ਼ੁਰੂ ਹੋਈਆਂ ਇਹ ਗੱਲਾਂ ਇਹ ਮਿੱਥ, ਹੈ ਨਾ, ਤਾਂ ਮਿਹਨਤ ਦਾ ਕੰਮ ਹੁੰਦਾ ਸੀ ਦੁੱਧ ਮਤਲਬ ਘਰ ਤੱਕ ਲੈ ਕੇ ਆਉਣਾ, ਤਾਂ ਉਹ ਕੰਸੈਂਟਰੇਸ਼ਨ ਦੀ ਜਿਵੇਂ ਗੱਲ ਕੀਤੀ ਹੈ ਵੀ ਹਾਂ ਧਿਆਨ ਨਹੀਂ ਸੀ, ਉਹੀ ਹੈ ਨਾ, ਫਿਰ ਡਰ ਦੇ ਨਾਲ ਜੋੜ ਦਿੱਤਾ ਜਾਂਦਾ ਸੀ
1: ਹਾਂ
0: ਵੀ ਇਹ ਧਿਆਨ ਰੱਖਣਗੇ ਅੱਗੇ ਤੋਂ।
1: ਮੈਨੂੰ ਲੱਗਦਾ ਅੱਜ ਆਪਣੀਆਂ ਮਿੱਥਾਂ ਜਿਹੜੀਆਂ ਪੂਰੀਆਂ ਨਹੀਂ ਹੋਣੀਆਂ, ਆਪਾਂ ਨਾਰੀ ਲੋਕ 'ਚ ਪੂਰੀਆਂ ਕਰਾਂਗੇ ਹੁਣ, ਕਿ ਗੀਤ ਸੁਣਦੇ ਹਾਂ
0: ਜੀ।

0: ਉਮੀਦ ਕਰਦੇ ਹਾਂ ਅੱਜ ਦਾ ਪ੍ਰੋਗਰਾਮ ਤੁਹਾਨੂੰ ਪਸੰਦ ਜ਼ਰੂਰ ਆਇਆ ਹੋਵੇਗਾ ਅਤੇ ਹਰਭਜਨ ਮਾਨ ਦੇ ਗਾਏ ਸੇ ਗੀਤ ਦੇ ਨਾਲ ਪ੍ਰੋਗਰਾਮ ਫੁਲਕਾਰੀ ਖਤਮ ਕਰਨ ਦੀ ਮੈਨੂੰ ਜਸਪ੍ਰੀਤ ਅਤੇ ਮੇਰੇ ਨਾਲ
1: ਕਰਮਜੀਤ ਕੌਰ ਨੂੰ ਦਿਓ
0: ਇਜਾਜ਼ਤ।

0: ਅੱਜ ਕੱਲ੍ਹ ਨਾਰੀ ਲੋਕ ਪ੍ਰੋਗਰਾਮ ਲੈ ਕੇ ਹਾਜ਼ਰ ਹੈ ਹਮੇ ਦੋਏ। ਮੈਂ ਹਾਂ ਤੁਹਾਡੀ ਗੈਲ ਕਰਮਜੀਤ ਕੌਰ, ਔਰ ਮੇਰੇ ਗੈਲ ਹੈ ਮੇਰੇ ਸਾਥੀ
1: ਜਸਪ੍ਰੀਤ ਕੌਰ।
0: ਜਸਪ੍ਰੀਤ। ਸਾਰੀਆਂ ਹੀ ਭੈਣਾਂ ਕਾ ਇਸ ਪ੍ਰੋਗਰਾਮ ਮੈਂ ਬਹੁਤ ਬਹੁਤ ਸਵਾਗਤ ਕਰਾਂ, ਔਰ ਉਮੀਦ ਕਰਾਂ ਮਾਰੀਆਂ ਭੈਣਾਂ ਠੀਕ ਠਾਕ ਹੋਣੀਆਂ।
1: ਬਿਲਕੁਲ,
0: ਗਰਮੀ ਕਾ ਮੌਸਮ ਹੈ, ਆਪਣੇ ਕੰਮਾਂ ਮਾ ਰੁੱਝੀਆਂ ਵੀ ਹੋਣੀਆਂ, ਔਰ ਬਹੁਤ ਸਾਰੀਆਂ ਭੈਣਾਂ ਜਿਹੜੀਆਂ ਪੁਆਧੀ ਬੋਲੀ ਕਾ ਜਿਹੜਾ ਇਹ ਪ੍ਰੋਗਰਾਮ ਹੈ ਇਸਨੂੰ ਸੁਣਨਾ ਬਹੁਤ ਪਸੰਦ ਕਰਾਂ,
1: ਔਰ ਸੁਣ ਵੀ ਰਹੀਆਂ ਹੋਣੀਆਂ। ਹਾਂ, ਪੂਰੀ ਪੂਰੀ ਉਮੀਦ ਕਰਾਂ,
0: ਕਿਉਂਕਿ ਨਾ ਜਦ ਵੀ ਮੈਂ ਨਾਰੀ ਲੋਕ ਪ੍ਰੋਗਰਾਮ ਕਰਾਂ ਨਾ, ਮੈਨੂੰ ਉਹ ਸੀਨ ਯਾਦ ਆ ਜਾ ਵੀ ਜਿਸ ਤਰ੍ਹਾਂ ਹੁਣ ਭੈਣਾਂ ਇਹ ਫਲਾਣਾ ਕੰਮ ਕਰ ਰਹੀਆਂ ਹੋਣੀਆਂ, ਔਰ ਫਿਰ ਗੈਲ ਗੈਲ ਮਾਰੀ ਬਾਤਾਂ ਸੁਣ ਰਹੀਆਂ ਹੋਣੀਆਂ। ਕਿਉਂਕਿ ਨਾ ਇਸ ਟਾਈਮ ਮੈਂ ਵੀ ਰਸੋਈ ਮੈਂ ਹੋਵਾਂ, ਜਦ ਵੀ ਨਾਰੀ ਲੋਕ ਪ੍ਰੋਗਰਾਮ ਚੱਲਦਾ ਹੋਆ ਤਾਂ ਮੈਂ ਆਪਣੇ ਗੱਲ ਲਾ ਕੇ ਦੇਖਾਂ ਵੀ ਇਸ ਟਾਈਮ ਬਹੁਤੀਆਂ ਬਹੁਤੀਆਂ ਜਿਹੜੀਆਂ ਭੈਣਾਂ ਰਸੋਈ ਮੈਂ ਹੀ ਹੋਣੀਆਂ, ਹੈ ਨਾ।
1: ਬਿਲਕੁਲ।
0: ਔਰ ਜਿਸ ਤਰ੍ਹਾਂ ਕਿ ਸਾਰੀਆਂ ਭੈਣਾਂ ਜਾਣਾ ਵੀ ਮਾਰੀ ਜ਼ਿੰਦਗੀ ਕੇ ਵਿੱਚ ਨਾ ਬਹੁਤ ਸਾਰੇ ਉਤਾਰ ਚੜ੍ਹਾਅ ਆਵਾਂ, ਪਰ ਫਿਰ ਵੀ ਨਾ ਭੈਣਾਂ ਇੰਨਾ ਕੁ

0: ਹੌਸਲਾ ਰੱਖਾਂ ਵੀ ਉਹਨਾਂ ਨੂੰ ਕਦੇ ਆਪਣੇ ਭਰਾ ਵੀ ਨਹੀਂ ਹੋਣ ਦਿੰਦੀਆਂ। ਬਹੁਤ ਸਾਰੀਆਂ ਭੈਣਾਂ ਆਪਣੇ ਆਪ ਨੂੰ ਮਾਨਸਿਕ ਤੌਰ ਪਰ ਇਸੇ ਕਰਕੇ ਤੰਦਰੁਸਤ ਰੱਖ ਸਕਾਂ ਕਿਉਂਕਿ ਉਹਨਾਂ ਨੂੰ ਲਗਾ ਬਈ ਇਹ ਇੱਕ ਜ਼ਿੰਦਗੀ ਕਾ ਹਿੱਸਾ ਹੈ ਦੁੱਖ ਸੁੱਖ, ਔਰ ਇਹਨਾਂ ਨੂੰ ਹਿੰਮਤ ਗੈਲ ਝੱਲਣਾ ਚਾਹੀਦਾ,
1: ਬਿਲਕੁਲ
0: ਥੋੜ੍ਹਾ ਜਿਹਾ ਇਹਨਾਂ ਨੂੰ ਭੁਲਾ ਵੀ ਦੇਣਾ ਚਾਹੀਦਾ।
1: ਇਸੇ ਤਰ੍ਹਾਂ ਦਾ ਜਜ਼ਬਾ ਹਰੇਕ ਮਾਂ ਹੋਣਾ ਚਾਹੀਦਾ, ਕਿਉਂਕਿ ਜੇ ਥਮੇ ਉਹੀ ਸੋਚੇਂਗੇ ਨਾ ਕਿ ਦੇਖੋ ਕੰਮ ਕਾਰ ਤੋਂ ਕਦੇ ਵੀ ਨਹੀਂ ਮੁੱਕਦੇ ਹੈਗੇ, ਉਹ ਤੋਂ ਗੈਲੋ ਗੈਲ ਚੱਲਦੇ ਰਹਾਂ, ਪਰ ਜੇ ਹਮੇ ਕਹਿ ਲਿਓ ਲੈ ਮੇਰੇ ਪਾ ਤੋਂ ਟਾਈਮ ਹੀ ਨਹੀਂ, ਮੈਂ ਕਿਸ ਤਰ੍ਹਾਂ ਕਰਾਂ, ਮਤਲਬ ਬਹਾਨਿਆਂ ਵਾਸਤਾ ਤੋਂ ਮੈਂ ਕਹਾਂ ਬਹੁਤ ਮਾਰੇ ਪਾਸ ਬਾਤਾਂ ਆ, ਜਿਹਨੇ ਕਰਨਾ ਉਸਕੇ ਪਾਸ ਫਿਰ ਬਹਾਨੇ ਨਹੀਂ ਹੁੰਦੇ।
0: ਬਿਲਕੁਲ, ਔਰ ਜਿਹੜੀ ਪ੍ਰੋਗਰਾਮ ਕੇ ਵਿੱਚ ਦਸਤੂਰ ਬਣਿਆ ਵਾ ਵੀ ਕੋਈ ਇਹੋ ਜਿਹੀ ਖਬਰ ਹਮੇ ਭੈਣਾਂ ਵਾਸਤੇ ਲੈ ਕੇ ਆਵਾਂ ਜਿਸ ਤੇ ਮਾਰੀਆਂ ਭੈਣਾਂ ਨੂੰ ਪ੍ਰੇਰਨਾ ਮਿਲਾ ਵੀ ਜੇ ਉਹ ਭੈਣ ਕਰ ਸਕਾ ਤਾਂ ਹਮੇ ਕਿਉਂ ਨਹੀਂ ਕਰ ਸਕਦੀਆਂ ਹੈਗੀਆਂ, ਹੈ ਨਾ। ਔਰ ਜਸਪ੍ਰੀਤ, ਇੱਕ ਬਾਤ ਉਹ ਵੀ ਹੈ ਵੀ ਕਈ ਵਾਰੀ ਨਾ ਭੈਣਾਂ ਨੂੰ ਲੱਗਾ ਵੀ ਮਾਰਾ ਦੁੱਖ ਸਾਰਿਆਂ ਤੇ ਬੜਾ ਹੈ, ਬਈ ਇਹਨਾਂ ਨੂੰ ਕਿਆ ਪਤਾ ਨਹੀਂ ਤਾਂ ਰੇਡੀਓ ਪਰ ਬੈਠ ਕੇ ਬਾਤਾਂ ਮਾਰਾਂ।
1: ਪਰ ਦੇਖੋ ਜ਼ਿੰਦਗੀ ਸਾਰਿਆਂ ਕੀ ਤਕਰੀਬਨ ਇੱਕੋ ਬਰਾਬਰ ਹੋਵਾ, ਥੋੜੇ ਬਹੁਤ ਕੀ ਸੀਮਾ ਜਿਹੜਾ ਸੰਘਰਸ਼ ਜ਼ਿਆਦਾ ਸੀਮਾ ਥੋੜਾ ਜਿਹਾ ਘੱਟ ਜੇ ਹੈ,
0: ਹਾਂ,
1: ਪਰ ਕਹਾਣੀ ਸਾਰਿਆਂ ਕਿ ਉਹ ਇੱਕੋ ਬਰਾਬਰ ਹੋਵਾ।
0: ਔਰ ਜਸਪ੍ਰੀਤ, ਅੱਜ ਜਿਹੜੀ ਬਾਤ ਕਰਨੀ ਹੈ ਉਹ ਹੈਗੀ ਹੈ ਚੇਨਈ ਕੀ ਇੱਕ ਭੈਣ ਹੈ ਵਸੰਤੀ, ਉਹ 17 ਸਾਲ ਤੇ ਬੇਸਹਾਰਾ ਲੋਕਾਂ ਨੂੰ ਸਾਂਭ ਰਹੀ ਹੈ। 2007 ਉਸਕੇ ਪਤੀ ਕੀ ਮੌਤ ਹੋ ਗਈ ਸੀ, ਔਰ ਉਸਨੂੰ ਲੱਗਿਆ ਵੀ ਜ਼ਿੰਦਗੀ ਜਿਉਣੇ ਕਿ ਜਿਹੜੇ ਸਾਰੇ ਹੀਲੇ ਵਸੀਲੇ ਆ ਉਹ ਖਤਮ ਹੋ ਗਏ, ਕਿਉਂਕਿ 5-5 ਨਿਆਣਿਆਂ ਕੀ ਜ਼ਿੰਮੇਵਾਰੀ ਉਸਕੇ ਉੱਪਰ ਆ ਗਈ ਸੀ। ਉਹ ਕਹਾ ਵੀ ਮੈਨੂੰ ਲੱਗੇ ਤਾਂ ਬਈ ਸਮਝ ਨਹੀਂ ਆ ਰਹੀ ਸੀ ਵੀ ਹੁਣ ਮੈਂ ਕਿਆ ਕਰਾਂਗੀ, ਕਿਸ ਤਰ੍ਹਾਂ ਨਿਆਣੇ ਪਾਲਾਂਗੀ, ਔਰ ਕਿਸ ਤਰੀਕੇ ਗੈਲ ਜਿਹੜਾ ਘਰ ਕਾ ਗੁਜ਼ਾਰਾ ਚੱਲੇਗਾ, ਹੈ ਨਾ। ਔਰ ਬਾਅਦ ਮਾਂ ਕਹਾ ਮੈਂ ਇੱਕ ਹਸਪਤਾਲ ਮਾਂ ਨੌਕਰੀ ਵੀ ਕਰੀ, ਹਾਊਸਕੀਪਿੰਗ ਕੀ ਜੋਬ ਕਰੀ, ਬਹੁਤ ਸਾਰੇ ਇਸ ਤਰ੍ਹਾਂ ਕੇ ਪਾਪੜ ਵੇਲੇ ਬਈ ਜਿਸਕੇ ਗੱਲ ਮੈਨੂੰ ਕੋਈ ਮਾੜੀ ਮੋਟੀ ਅਰਨਿੰਗ ਹੋਇਆ, ਔਰ ਮੈਂ ਨਿਆਣਿਆਂ ਕਾ ਜਿਹੜਾ
1: ਪਾਲਣ ਪੋਸ਼ਣ
0: ਕਰ ਸਕਾਂ। ਕਹਾ ਵੀ ਜਿਹੜੇ ਹਸਪਤਾਲ ਮਾਂ ਮੈਂ ਨੌਕਰੀ ਕਰੀ ਨਾ, ਉੱਥੇ ਮੇਰਾ ਕੰਮ ਤਾਂ ਡਰੈਸਿੰਗ ਕਰਨਾ, ਜਿਸ ਤਰ੍ਹਾਂ ਵੀ ਜ਼ਖਮ ਸਾਫ਼ ਕਰਕੇ ਉਹਨਾਂ ਕੇ ਉੱਪਰ ਪੱਟੀਆਂ ਕਰਨਾ, ਤਾਂ ਉਹ ਜਿਹੜੇ ਮਰੀਜ਼ ਤੇ ਉਹਨਾਂ ਕੀ ਦੇਖਭਾਲ ਜਦ ਮੈਂ ਕਰੀ ਤਾਂ ਮੈਨੂੰ ਸਮਝ ਆਇਆ ਵੀ ਬਹੁਤ ਸਾਰੇ ਲੋਕ ਇਸ ਤਰ੍ਹਾਂ ਕੇ ਹੈ ਜਿਨ੍ਹਾਂ ਕੀ ਦੇਖਭਾਲ ਹੁੰਦੀ ਹੋਈ ਨਹੀਂ ਹੈਗੀ, ਹੈ ਨਾ,
1: ਕਈ ਤੋਂ ਬਿਨਾਂ ਦੇਖਭਾਲ ਤੇ ਫਿਰ ਜ਼ਿਆਦਾ ਜਿਹੜੀ ਉਹਨਾਂ ਕੀ ਹਾਲਤ ਹੈ ਉਹ ਖਰਾਬ ਹੋ ਜਾਏ।
0: ਕਿਹਾ ਵੀ ਮੈਂ ਹਸਪਤਾਲ ਮਾਂ ਕੰਮ ਕਰਕੇ ਆਏ ਕਰਾਂਤੀ, ਪਰ ਜਿਸ ਤਰ੍ਹਾਂ ਜਿਹੜਾ ਮੇਰਾ ਕੰਮ ਤਾਂ ਜ਼ਖਮਾਂ ਕੇ ਗੱਲ ਸਾਰਾ ਦਿਨ

0: ਦੇਖੋ ਬਹੁਤ ਭਲਾਈ ਕੀ ਜਿਹੜੇ ਉਹ ਭਲਾਈ ਕਾ ਕੰਮ ਹੈ, ਕਿਉਂਕਿ ਜੇ ਆਪਾਂ ਘਰਾਂ ਮਾਂ ਹਨਾ ਘਰ ਕੀ ਬਾਤ ਕਰ ਲਏ, ਜੇ ਘਰ ਮਾਂ ਇੱਕ ਜਣਾ ਵੀ ਬਿਮਾਰ ਹੋ ਜੇ ਹਨਾ, ਬਹੁਤ ਔਖਾ ਹੋ ਜੇ ਮਾਂ ਨੂੰ ਸਾਂਭਣਾ। ਆਪਾਂ ਤਾਂ ਕਹਿੰਦੇ ਹਾਂ ਲੈ ਮੈਂ ਕਿੱਧਰ ਕਿੱਧਰ ਹੋਵਾਂ ਹਨਾ, ਪਰ ਇਸ ਭੈਣ ਨੇ ਇੱਕ ਮਿਸਾਲ ਕਾਇਮ ਹੈ ਜਿਹੜੀ ਕਰੀ ਹੈ ਵੀ ਇੰਨੇ ਲੋਕਾਂ ਕੀ ਮੱਲਮ ਪੱਟੀ ਕਰਕੇ ਅੱਜ ਤਾਂ ਹੀ ਸੁਰਖੀ ਹੈ, ਜਿਹੜੇ ਉਨਕੇ ਜਜ਼ਬੇ ਨੂੰ ਹਮੇ ਸਲਾਮ ਕਰਾਂ।
1: ਬਿਲਕੁਲ ਕਿਹਾ ਵੀ ਨਾ ਮੈਂ ਇਸ ਤਰ੍ਹਾਂ ਕਿ 5,000 ਜਿਹੜੇ ਲਾਵਾਰਿਸ ਮਰੀਜ਼ ਹੈ ਜਾਂ ਬਜ਼ੁਰਗ ਹੈ ਜਾਂ ਜਿਹੜੇ ਬੇਸਹਾਰਾ ਹੈ ਉਹਨਾਂ ਨੂੰ ਮੈਂ ਬਚਾ ਚੁੱਕੀ ਹਾਂ। ਔਰ ਕਿਹਾ ਵੀ ਕਈ ਵਾਰੀ ਨਾ ਮਰੀਜ਼ ਤੱਕ ਪਹੁੰਚਣੇ ਵਾਸਤੇ ਮੇਰੇ ਕੋਲ ਪੈਸੇ ਵੀ ਨਹੀਂ ਹੋਏ ਕਰਦੇ ਹੈ ਨਾ ਮੇਰੇ ਪਾਸ, ਪਰ ਫਿਰ ਵੀ ਕਿਸੇ ਨਾ ਕਿਸੇ ਤਰ੍ਹਾਂ ਉਹਨਾਂ ਨੂੰ ਰੈਸਕਿਊ ਕਰਿਆ। ਦੇਖੋ ਬਹੁਤ ਬੜੀ ਪ੍ਰੇਰਣਾ ਕੀ ਬਾਤ ਹੈ, ਮਰਦੇ ਆਪਣੇ ਘਰਾਂ ਕੇ ਕੰਮ ਨਹੀਂ ਨਿਬੜਦੇ, ਹਮੇ ਕਹਦੇ ਹਾਂ ਵੀ ਹਾਂ ਮਨ ਤਾਂ ਟਾਈਮ ਨਹੀਂ ਹੈਗਾ ਜੀ, ਜਦ ਬੰਦੇ ਕਾ ਆਪਣਾ ਘਰ ਡਿਸਟਰਬ ਹੋ ਰਿਹਾ ਫਿਰ ਲੋਕਾਂ ਕੀ ਸੇਵਾ ਕਰਕੇ ਹਮੇ ਕਿਆ ਕਰੇਂਗੇ। ਇੱਕ ਜਗ੍ਹਾ ਉਹ ਬਾਤ ਠੀਕ ਹੈਗੀ ਵੀ ਹੈ ਜਸਪ੍ਰੀਤ, ਪਰ ਕਿਤੇ ਨਾ ਕਿਤੇ ਜੇ ਹਮੇ ਸੋਚਿਆ ਵੀ ਜਿਹੜੇ ਮਾਰੇ ਕੰਮ ਹੈ ਤਕਰੀਬਨ ਤਕਰੀਬਨ ਸਾਰੀਆਂ ਭੈਣਾਂ ਕੇ ਇੱਕੇ ਤਰ੍ਹਾਂ ਕੇ ਕੰਮ ਹੈ, ਫਿਰ ਚਾਹੇ ਉਹ ਕੰਮ ਕਰ ਰਹੀ ਕੰਮ ਪਰ ਜਾ ਰਹੀਆਂ ਚਾਹੇ ਨਹੀਂ ਜਾ ਰਹੀਆਂ ਹੈਗੀਆਂ ਹਨਾ, ਕਿਉਂਕਿ ਜਿਹੜਾ ਰੋਟੀ ਪਾਣੀ ਕਾ ਜ਼ਿਆਦਾਤਰ ਕੰਮ ਹੈ ਉਹ ਭੈਣਾਂ ਕਰਾਂ ਹੀ ਕਰਾਂ, ਚਾਹੇ ਕਿਸੇ ਕੀ ਮਦਦ ਮਿਲ ਰਹੀ ਹੈ ਚਾਹੇ ਨਹੀਂ ਮਿਲ ਰਹੀ। ਔਰ ਕਈ ਭੈਣਾਂ ਇੰਨੀਆਂ ਹਿੰਮਤ ਨਾ ਹੋਵਾਂ ਵੀ ਸਾਜਰੇ ਸਾਜਰੇ ਉੱਠ ਕੇ ਜਿਹੜਾ ਸਾਰਾ ਕੰਮ ਕਰ ਲਏ ਹੈ ਔਰ ਉਸ ਤੋਂ ਬਾਅਦ ਫਿਰ ਸਾਰਾ ਦਿਨ ਜਿਹੜਾ ਆਪਣਾ ਜਿਸ ਤਰੀਕੇ ਗੱਲ ਵੀ ਟਾਈਮ ਆਪਣਾ ਬਿਤਾਉਣਾ ਉਹਨਾਂ ਨੇ ਪੂਰਾ ਸ਼ਡਿਊਲ ਬਣਾਇਆ ਵਾ ਹੋਆ, ਪਰ ਕਈ ਭੈਣਾਂ ਦਾ ਤਰੀਕਾ ਹੀ ਉਹ ਹੈ ਵੀ ਸਵੇਰੇ ਉੱਠ ਕੇ ਕੰਮ ਨਹੀਂ ਕਰਨਾ ਹੈਗਾ, ਜਾਂ ਕਹਿ ਲਿਓ ਵੀ ਸਾਜਰੇ ਉੱਠ ਕੇ ਲਾਹਾ ਨਹੀਂ ਲੈਣਾ, ਉਸ ਤੋਂ ਬਾਅਦ ਜਦ ਕੰਮ ਖਿਲਰ ਗਿਆ ਜਾਂ ਕਹਿ ਲਿਓ ਖਲਾਰਾ ਪੈ ਗਿਆ ਪੂਰਾ, ਫਿਰ ਕਹਿੰਦੇ ਆ ਵੀ ਮਾਰਾ ਕੰਮ ਫੁੱਲ ਗਿਆ ਔਰ ਉਹ ਸਾਰਾ ਦਿਨ ਕਾਬੂ ਨਹੀਂ ਆਉਂਦਾ ਹੈਗਾ ਹਨਾ।
0: ਫਿਰ ਉਹੀ ਡਾਇਲੋਗ ਵੱਜਾ ਵੀ ਮਾਰਾ ਕੰਮ ਤਾਂ ਨਿਬੜਦਾ ਹੀ ਨਹੀਂ ਹੈਗਾ, ਸਾਰਾ ਦਿਨ ਲੱਗੇ ਰਹਾ ਹਮੇ ਤਾਂ।
1: ਔਰ ਜਿਹੜੀਆਂ ਨਾ ਸਿਆਣੀਆਂ ਭੈਣਾਂ ਉਹਨੂੰ ਵੀ ਕਹਾਂ ਸਮਝਾਉਣੇ ਕੀ ਕੋਸ਼ਿਸ਼ ਵੀ ਕਰਾਂ ਵੀ ਭਾਈ ਦੇਖੋ ਜੇ ਤਾਂ ਕਹਾਣੇ ਸਾਜਰੇ ਉੱਠੇਂਗੀਆਂ ਤਾਂ ਥਾਰਾ ਕੰਮ ਨਿਬੜੇਗਾ, ਜੇ ਥਮੇ ਉੱਠਾ ਹੀ ਧੁੱਪ ਸਿਰ ਪਰ ਚੜੇ ਤੇ ਆ ਤਾਂ ਫਿਰ ਉਸ ਤੋਂ ਬਾਅਦ ਥਾਰਾ ਕੰਮ ਕਾ ਖਲਾਰਾ ਪੈਣਾ ਹੀ ਪੈਣਾ, ਕਿਉਂਕਿ ਜਦ ਦਿਨ ਚੜ ਜਾ ਨਾ ਮਨ ਕਾਲਾ ਜਾ ਵੀ ਪੈਣ ਲੱਗ ਜਾ ਫਿਰ ਕੋਈ ਕੰਮ ਛੇਤੀ ਕਿਤੇ ਨਿਬੜਦਾ ਵੀ ਨਹੀਂ, ਕਿਉਂਕਿ ਕੰਮ ਇੰਨੇ ਜ਼ਿਆਦਾ ਲਿਸਟ ਇੰਨੀ ਲੰਬੀ ਹੋਆ ਵੀ ਉਹਨਾਂ ਨੂੰ ਆਪਾਂ ਛੇਤੀ ਛੇਤੀ ਕਲੀਅਰ ਨਹੀਂ ਕਰ ਸਕਦੇ। ਸਵੇਰੇ ਉੱਠ ਕੇ ਕੰਮ ਕਰਨੇ ਕਾ ਫਾਇਦਾ ਇਹ ਹੋਆ ਵੀ ਕਿਉਂਕਿ ਜਿਹੜੇ ਮਾਰੇ ਬਾਕੀ ਜੀ ਹੈ ਉਹ ਸੋ ਰਹੇ ਹੋਆ ਉਸ ਟਾਈਮ ਮਾਰੀ ਕੰਸੈਂਟ੍ਰੇਸ਼ਨ ਹੈ ਜਿਹੜੀ ਉਹ ਕੰਮਾਂ ਪਰ ਜ਼ਿਆਦਾ ਬਣੀ ਹੋਈ
0: ਛੇਤੀ ਵੀ ਹੋਵਾ, ਕਿਉਂਕਿ ਕੋਈ ਫਿਰ ਵੀ ਤੰਗ ਕਰਨੇ ਵਾਲਾ ਨਹੀਂ ਹੁੰਦਾ ਵੀ ਹਾਂ ਮੈਨੂੰ ਯੋ ਦੇ ਦੇ ਮੈਨੂੰ ਯੋ ਦੇ ਦੇ, ਮਤਲਬ ਉਸ ਜਿਸ ਤਰ੍ਹਾਂ ਤੁਹਾਨੇ ਕਿਹਾ ਹੈ ਨਾ ਵੀ ਕੰਸੈਂਟ੍ਰੇਸ਼ਨ ਹੈ ਜਿਹੜੀ ਉਸ ਟਾਈਮ ਮੈਂ ਜ਼ਿਆਦਾ ਹੋਵਾ ਫੋਕਸ ਕਰ ਸਕਾਂ ਹਮੇ,
1: ਬਿਲਕੁਲ
0: ਇਸ ਕਰਕੇ ਫਿਰ ਟਾਈਮ ਕਾ ਜਿਹੜਾ ਲਾਹਾ ਮੈਨੂੰ ਲੈ ਲੈਣਾ ਚਾਹੀਦਾ।
1: ਹਾਂ ਔਰ ਬਹੁਤ ਸਾਰੀਆਂ ਭੈਣਾਂ ਤਾਂ ਉਹ ਵੀ ਲਾਹਾ ਲੈ ਲਿਆ ਵੀ ਰਾਤ ਨੂੰ ਸੋਚ ਕੇ ਆਪਾਂ ਪਰਿਵਾਰ ਕੇ ਜੀ ਦੱਸਦੇ ਹਾਂ ਵੀ ਕੱਲ ਨੂੰ ਕਿਆ ਬਣਾਉਣਾ ਕਿਆ ਖਾਣਾ, ਅੱਧੀ ਟੈਨਸ਼ਨ ਤਾਂ ਉਸਕੇ ਗੈਲੇ ਖਤਮ ਹੋ ਜਾ ਸਵੇਰੇ ਉੱਠਣ ਸਾਰ ਲੱਗ ਜਾ ਫਿਰ ਹਨਾ। ਸੋ ਭੈਣੋ ਗੀਤ ਸੰਗੀਤ ਵੀ ਜ਼ਰੂਰੀ ਹੈ, ਬਾਤਾਂ ਇਸੇ ਤਰ੍ਹਾਂ ਕਰਦੇ ਰਹੇਂਗੇ ਥਾਰੀ ਗੱਲ, ਆਓ ਸੁਣਾਇਓ ਪਿਆਰਾ ਜਿਹਾ ਗੀਤ।

0: ਨਿਵਜੇਗਾ, ਸਾਰਾ ਸਰੀਰ ਨਿਵਰਿਆ ਔਰ ਉਸ ਬੰਦੇ ਨੂੰ ਲੱਗੇ ਤਾਂ ਵੀ ਤੁਹਾਨੂੰ ਫਟਾਫਟ ਮੋਢਿਆਂ ਤੇ ਫੜ ਕੇ ਖੜਾ ਕਰ ਲਿਓ।
1: ਪਰ ਕਈ ਇਸ ਤਰ੍ਹਾਂ ਕੀ ਵੀ ਮਤਲਬ ਮੈਂ ਮੰਨਾ, ਮੈਨੂੰ ਲਗਾ ਵੀ ਬੇਸ਼ਕ ਉਹ ਚੁੱਕ ਰਹੇ ਆ ਪਰ ਅੰਦਰ ਤੇ ਖਾਰ ਵੀ ਖਾਏ ਕਰਾਂਦੇ।
0: ਹਾਂ ਨਹੀਂ ਪਰ
1: ਰਿਨਿਊ ਕਰਨਾ ਪਏਗਾ ਹਨਾ।
0: ਮੈਨੂੰ ਨਹੀਂ ਲੱਗਾ ਵੀ ਜੇ ਕੋਈ ਲੜੀ ਵੀ ਸੱਸ ਵੀ ਹੋਏ ਤੀ ਨਾ, ਜੇ ਉਸਕੇ ਪੈਰੀ ਹੱਥ ਲਾ ਦਿਆ ਕਿਸੇ ਨੂੰਹ ਨੇ ਆ ਕੇ, ਹੈ ਨਾ, ਚਾਹੇ ਜਿੰਨਾ ਮਰਜ਼ੀ ਮਨ ਮੁਟਾਵ ਹੋਇਆ ਵਾ, ਫਿਰ ਵੀ ਕਿਤੇ ਨਾ ਕਿਤੇ ਉਹ ਸੀਸ ਨਾ ਸੱਸ ਨੂੰ ਦੇਣੀ ਓ ਪਵੇ ਤੀ, ਚਾਹੇ ਛੋਟੀ ਦੇ ਦੀ ਥੋੜੀ ਦੇ ਦੀ, ਹੈ ਨਾ, ਪਰ ਸੀਸਾਂ ਜਿਹੜੀਆਂ ਦਈਆਂ ਜ਼ਰੂਰ ਜਾਏ ਕਰਦੀਆਂ।
1: ਬਿਲਕੁਲ।
2: ਭੈਣੇ ਠੀਕ ਹੈ ਗੁੱਡੀ ਹੁਣ?
3: ਨਿਕਾਹ ਦੀ ਠੀਕ ਹੈ ਭੈਣੇ, ਸਕੂਲ ਤਾਂ ਕੀ ਬਦਲਿਆ, ਕੁੜੀ ਨੂੰ ਤਾਂ ਪਤਾ ਨਹੀਂ ਕਿਹੜੇ ਜੈ ਖਾਣੇ ਦੀ ਨਜ਼ਰ ਲੱਗ ਗਈ। ਨਾ ਤਾਂ ਦੇਖ ਲੈ ਜਵਾਕੜੀ ਅੰਦਰ ਤੋਂ ਬਾਹਰ ਨਿਕਲਦੀ ਹੈ, ਨਾ ਰੋਟੀ ਪਾਣੀ ਖਾਂਦੀ ਹੈ। ਅੱਜ ਲੈ ਕੇ ਜਾਨੀ ਆ ਬੇਰੀ ਵਾਲੇ ਸੰਤਾਂ ਦੇ, ਝਾੜਾ ਕਰਾ ਕੇ ਲਿਆਉਣੀ ਆ। ਲੋਕ ਕਿਹੜੇ ਭੈਣੇ ਜਰਦੇ ਨੇ ਕਿਸੇ ਨੂੰ, ਬੜੇ ਸਕੂਲ ਚ ਲਾਤੀ ਨਾ ਮੈਂ ਕੁੜੀ, ਜਰੀ ਨੀ ਗਈ।
2: ਨੀ ਕਿਸੇ ਦੀ ਨਜ਼ਰ ਨੀ ਲੱਗੀ, ਕੁੜੀ ਨੂੰ ਤੂੰ ਕਿਸੇ ਮਨੋਵਿਗਿਆਨਿਕ ਨੂੰ ਦਿਖਾ ਲੈ। ਸਕੂਲ ਬਦਲਣ ਕਰਕੇ ਉਹ ਆਲੇ ਦੁਆਲੇ ਦੇ ਮਾਹੌਲ ਤੋਂ ਪਰੇਸ਼ਾਨ ਹੋ ਕੇ ਤਣਾਅ ਚ ਚਲੀ ਗਈ।
3: ਨੀ ਤੂੰ ਤੁਰਦੀ ਲੱਗ, ਨਾ ਤੈਨੂੰ ਮੇਰੀ ਕੁੜੀ ਪਾਗਲ ਲੱਗਦੀ ਹੈ ਵੀ ਮੈਂ ਡਾਕਟਰਾਂ ਨੂੰ ਦਿਖਾਉਂਦੀ ਫਿਰਾਂ, ਜਾਂ ਸਾਨੂੰ ਨੀ ਲੋੜ?
2: ਤੈਨੂੰ ਮੇਰੀ ਲੋੜ ਨਾ ਹੋਵੇ ਭੈਣੇ, ਧੀ ਦੀ ਤਾਂ ਲੋੜ ਹੈ। ਜਿਵੇਂ ਸਾਡਾ ਸਰੀਰ ਬਿਮਾਰ ਹੁੰਦਾ ਹੈ, ਉਸੇ ਤਰ੍ਹਾਂ ਸਾਡਾ ਮਨ ਵੀ ਬਿਮਾਰ ਹੋ ਸਕਦਾ ਹੈ। ਗੱਲ ਨੂੰ ਸਮਝਣਾ ਬਹੁਤ ਜ਼ਰੂਰੀ ਹੈ, ਆਪਣਾ ਤੇ ਆਪਣੇ ਪਰਿਵਾਰ ਦੀ ਮਾਨਸਿਕ ਸਿਹਤ ਦਾ ਖਿਆਲ ਰੱਖੋ।
4: ਮਨ ਕੀ ਬਾਤ, ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਭਾਰਤ ਦੀ ਜਨਤਾ ਨਾਲ ਸਾਂਝੀ ਕਰਨਗੇ ਮਨ ਕੀ ਬਾਤ 28 ਜੂਨ ਸਵੇਰੇ 11 ਵਜੇ।
5: ਮੇਰੇ ਪਿਆਰੇ ਦੇਸ਼ਵਾਸੀਓ ਨਮਸਕਾਰ, ਆਪ ਸਭ ਕੇ ਬੀਚ ਮਨ ਕੀ ਬਾਤ, ਜਨ ਕੀ ਬਾਤ, ਜਨ ਜਨ ਕੀ ਬਾਤ, ਜਨ ਮਨ ਕੀ ਬਾਤ।
4: ਆਕਾਸ਼ਵਾਣੀ ਦੇ ਸਾਰੇ ਕੇਂਦਰ ਤੇ ਸਾਰੇ ਚੈਨਲ ਇਸ ਨੂੰ ਪ੍ਰਸਾਰਿਤ ਕਰਨਗੇ। ਇਸ ਪ੍ਰਸਾਰਣ ਤੋਂ ਤੁਰੰਤ ਬਾਅਦ ਪ੍ਰਧਾਨ ਮੰਤਰੀ ਦੇ ਵਿਚਾਰਾਂ ਦਾ ਪੰਜਾਬੀ ਅਨੁਵਾਦ ਰਿਲੇ ਕੀਤਾ ਜਾਵੇਗਾ, ਜਿਸ ਦਾ ਮੁੜ ਪ੍ਰਸਾਰਣ ਤੁਸੀਂ ਸੁਣ ਸਕਦੇ ਹੋ ਰਾਤੀ 8 ਵਜੇ। ਇਸ ਤੋਂ ਇਲਾਵਾ ਆਕਾਸ਼ਵਾਣੀ ਦੀ ਵੈਬਸਾਈਟ ਉੱਪਰ FM ਗੋਲਡ ਤੇ ਉਰਦੂ ਸਰਵਿਸ ਦੀ ਲਾਈਵ ਸਟ੍ਰੀਮਿੰਗ ਤੇ ਵੀ ਇਹ ਪ੍ਰੋਗਰਾਮ ਸੁਣਿਆ ਜਾ ਸਕੇਗਾ।
5: ਆਪ ਸਭ ਕੇ ਬੀਚ ਮਨ ਕੀ ਬਾਤ, ਜਨ ਕੀ ਬਾਤ, ਜਨ ਜਨ ਕੀ ਬਾਤ, ਜਨ ਮਨ ਕੀ ਬਾਤ।
4: ਆਕਾਸ਼ਵਾਣੀ ਪਟਿਆਲਾ ਦੀ ਲਾਈਵ ਸਟ੍ਰੀਮਿੰਗ ਤੇ ਮਨ ਕੀ ਬਾਤ ਸੁਣਨ ਲਈ ਨਿਊਜ਼ ਔਨ AIR ਪ੍ਰਸਾਰ ਭਾਰਤੀ ਐਪ ਡਾਊਨਲੋਡ ਕਰੋ ਤੇ ਸੁਣੋ ਮਨ ਕੀ ਬਾਤ। ਇਸ ਦਾ ਪ੍ਰਸਾਰਣ ਦੂਰਦਰਸ਼ਨ ਦੇ ਰਾਸ਼ਟਰੀ ਨਿਊਜ਼ ਤੇ ਬਾਕੀ ਭਾਰਤੀ ਚੈਨਲਾਂ ਤੇ ਵੀ ਕੀਤਾ ਜਾਵੇਗਾ। ਸੁਣਨਾ ਨਾ ਭੁੱਲਣਾ ਮਨ ਕੀ ਬਾਤ 28 ਜੂਨ ਸਵੇਰੇ 11 ਵਜੇ।

0: ਬਚਿਆ ਪਿਆ ਰਹੂ। ਮੈਂ ਦੁਬਾਰਾ ਸੀਟ ਛੱਡ ਕੇ ਨੀ ਜਾਣਾ, ਮੈਂ ਤੈਨੂੰ ਗੱਲ ਦੱਸਦੀ। ਮੈਂ ਖਾਣ ਪੀਣ ਨੂੰ ਉਰੀ ਮੰਗਾਈ ਜਾਊ, ਨਾ ਖਾ ਹੋਇਆ ਬਚਿਆ ਪਿਆ ਰਹੂ। ਨਾਲੇ ਪਾਸੇ ਹੋ, ਉਰੇ ਮੈਨੂੰ ਸਿੱਧੀ ਸਟੇਜ ਦੀ ਹੁੰਦੀ ਆ ਮੂਹਰੇ।
1: ਨੀ ਭੈਣੇ ਕਿਉਂ ਕੰਬਲੀ ਹੋਈ ਆ, ਜੇ ਘਰ ਬਗਾਨਾ ਢਿੱਡ ਤਾਵਦਾ, ਨੀ ਕਿਉਂ ਤੂੰ ਖਾਣੇ ਦੀ ਬਰਬਾਦੀ ਕੀਤੀ ਹੈ? ਨਾਲੇ ਇਹ ਬਰਬਾਦੀ ਕੱਲੀ ਭੋਜਨ ਦੀ ਨੀ, ਇਹ ਕਿਸੇ ਦੀ ਮਿਹਨਤ ਤੇ ਲੱਖਾਂ ਰੁਪਈਆਂ ਦੀ ਵੀ ਬਰਬਾਦੀ ਹੈ। ਇਸ ਪਾਸੇ ਭੈਣੇ ਗੰਭੀਰਤਾ ਨਾਲ ਸੋਚ।
2: ਜੀ ਜਸਪ੍ਰੀਤ, ਕਈ ਬਾਤਾਂ ਇਸ ਤਰ੍ਹਾਂ ਕੀਆਂ ਹੋਣ ਜਿਨ੍ਹਾਂ ਨੂੰ ਗੰਭੀਰਤਾ ਗੱਲ ਸੋਚਣਾ ਚਾਹੀਦਾ ਹੈ
3: ਨਾ, ਔਰ
2: ਜਿਹੜੀਆਂ ਬਾਤਾਂ ਹਮੇ ਕਰ ਰਹੇ ਇਹਨਾਂ ਨੂੰ ਵੀ ਗੰਭੀਰਤਾ ਗੱਲ ਸੋਚਣਾ ਚਾਹੀਦਾ ਵੀ ਹਮੇ ਅੱਜ ਕੱਲ ਕਿੰਨੇ ਕੁ ਮਾਡਰਨ ਹੋ ਗਏ, ਹਮੇ ਕਿਸ ਤਰੀਕੇ ਗੱਲ ਮਿਲਾਂ ਕਿਸੀ ਨੂੰ, ਹੈ ਨਾ। ਜਿਸ ਤਰ੍ਹਾਂ ਹਮ ਨੇ ਪਹਿਲਾਂ ਬਾਤ ਕਰੀ ਹੈ ਵੀ ਜੇ ਨਾ ਕੋਈ ਕਿਸੀ ਕੇ ਪੈਰਾਂ ਹੱਥ ਲਾ ਰਿਹਾ ਤਾਂ ਇੰਨੀਆਂ ਸੀਸਾਂ ਕਾ ਪਾਤਰ ਬਣਾ, ਹੈ ਨਾ।
3: ਪਰ ਇੱਕ ਬਾਤ ਨਾ ਉਰਾਈ ਉਹ ਵੀ ਹੈ, ਵੈਸੇ ਮੰਨਿਆ ਜਾ ਵੀ ਦਵਾਈ ਤੇ ਜ਼ਿਆਦਾ ਜਿਹੜੀ ਦੁਆ ਕਈ ਵਾਰੀ
2: ਦੁਆ
3: ਕੰਮ ਕਰਦੇ ਆ। ਪਰ ਮਿਥ ਵੀ ਕਈ ਲੋਕ ਸੋਚਾ ਵੀ ਕਿਸ ਜਿਸ ਤਰ੍ਹਾਂ ਕੋਈ ਮੰਗਣ ਵਾਲਾ ਆ ਗਿਆ ਮਾਰੇ ਘਰਾਂ ਜਾਂ ਫਿਰ ਹੋਰ ਕੋਈ ਮੰਗਤਾ ਭਿਖਾਰੀ ਹੈ ਬਾਹਰ, ਕਿਉਂਕਿ ਮੈਨੂੰ ਵੀ ਪਤਾ ਇੱਕ ਜਿਹੜਾ ਪ੍ਰੋਪਰ ਕੈਸ ਘਰ ਰੈਕਟ ਚਲਾਇਆ ਜਾ ਜਿਹੜੇ ਮੰਗਣੇ ਵਾਲੇ ਹੋਵਾਂ, ਹੈ ਨਾ। ਆਪਾਂ ਸਿਰਫ ਹੀ ਉਹ ਵੀ ਕੋਈ ਬਦੂਆ ਨਾ ਦੇ ਦੇ, ਇਸ ਕੇ ਚੱਕਰ ਮਾ ਵੀ ਆਪਾਂ ਕਈ ਵਾਰੀ ਘਰ ਮਾ ਵੀ ਚੋਰੀ ਚਕਾਰੀ ਹੈ ਜਿਹੜੀ ਉਹ ਕਰਾ ਲਏ ਹੈ।
2: ਔਰ ਜਸਪ੍ਰੀਤ ਜੇ ਅਸੀਸਾਂ ਕੀ ਬਾਤ ਹੈ, ਆਪਾਂ ਨਾ ਮੈਨੂੰ ਨਹੀਂ ਲੱਗਾ ਵੀ ਜੇ ਤੁਹਾਨੂੰ ਇੰਸਟੈਂਟ ਅਸੀਸ ਕਿਸੇ ਤੇ ਲੈਣੀ ਹੈ ਜੇ ਕੋਈ ਆ ਗਿਆ ਤਾਂ ਅੱਗੇ ਖੈਰ ਟਾਈਮ ਚੰਗੇ ਹੋਏ ਕਰਦੇ ਵੀ ਜੇ ਕੋਈ ਭੁੱਖਾ ਉਸਨੂੰ ਰੋਟੀ ਪਾਣੀ ਖਿਲਾ ਦੇ ਕਰਦੇ ਵਿਹੜੇ ਮਾ ਬਿਠਾ ਕੇ, ਪਰ ਅੱਜ ਕੱਲ੍ਹ ਉਹ ਟਾਈਮ ਹੈ ਨਹੀਂ, ਹੈ ਨਾ। ਥਵੇਂ ਕਿਸੇ ਨੂੰ ਜੇ ਇਕੱਲੀਆਂ ਘਰ ਮਾਂ ਬੀਬੀਆਂ ਜਾਂ ਕੋਈ ਵੀ ਪਰਿਵਾਰ ਕੇ ਜੀ ਹੈਗੇ ਹੈ, ਚਾਹੇ ਇਕਹਿਰੇ ਪਰਿਵਾਰ ਹੈ, ਘਰਾਂ ਵਾੜਨੇ ਅੱਜ ਕੱਲ੍ਹ ਕਿਸੇ ਨੂੰ ਅਨਨੋਨ ਬੰਦੇ ਨੂੰ ਟਾਈਮ ਰਿਹਾ ਨਹੀਂ ਹੈਗਾ।
3: ਪਰ ਇੱਕ ਬਾਤ ਹੋਰ ਵੀ ਹੈ, ਅਸੀਂ ਮੰਗ ਕੇ ਨਿਕਲਦੇ ਵੀ ਲਈਆਂ ਜਾ ਸਕਦੀਆਂ,
2: ਉਹ ਅੰਦਰ ਤੇ ਨਿਕਲਾਂ,
3: ਅੰਦਰ ਤੇ ਆਪਣੇ ਆਪ ਜਦ ਕੋਈ ਖੁਸ਼ ਹੋਵਾ ਬਹੁਤ ਜਾਂ ਇੰਨਾ ਸ਼ੁਕਰ ਗੁਜ਼ਾਰ ਹੈ, ਹੈ ਨਾ, ਕਿਸੇ ਵਾਸਤਾ ਵੀ ਤੋਂ ਅੰਦਰ ਤੇ ਜਿਹੜੀ ਨਿਕਲਾ ਨਾ ਅਸੀਸ ਦੂਆ ਨਿਕਲਾ, ਉਹੀ ਮੈਂ ਕਹਾਂ ਇੱਕ ਐਨਰਜੀ ਕਹਿ ਸਕਾਂ ਆਪਾਂ ਉਸਨੂੰ, ਪੋਜ਼ਿਟਿਵ ਐਨਰਜੀ। ਜਦ ਆਪਾਂ ਕਿਸੇ ਲੋੜਵੰਦ ਕੀ ਮਦਦ ਕਰਾਂ, ਬਹੁਤ ਜ਼ਿਆਦਾ ਉਹਨੂੰ ਲੋੜ ਹੈ, ਹਰ ਉਸਨੂੰ ਕੋਈ ਸਹਾਰਾ ਨਹੀਂ ਲੱਭ ਰਿਹਾ, ਉਸ ਟਾਈਮ ਜੇ ਥੋਮੇ ਉਸਕੀ ਮਦਦ ਕਰ ਰਹੇ ਹਾਂ ਤਾਂ ਜਿਹੜਾ ਉਸਕੇ ਅੰਦਰ ਤੇ ਇੱਕ ਖੁਸ਼ੀ ਕੇ ਗੈਲ ਥਾਰੇ ਵਾਸਤਾ ਦੁਆ ਨਿਕਲੇਗੀ ਨਾ, ਅਸੀਸ ਨਿਕਲੇਗੀ। ਮੈਂ ਕਹਾਂ ਇੱਕ ਤਾਂ ਉਸਕਾ ਖੁਸ਼ੀ ਜਿਹੜੀ ਖੁਸ਼ੀ ਦਾ ਲੈਵਲ ਹੈ ਬਹੁਤ ਅਪ ਹੋਏਗਾ, ਪੋਜ਼ਿਟਿਵ ਹੋਏਗਾ।
2: ਔਰ ਇੱਕ ਜਸਪ੍ਰੀਤ, ਕਈ ਵਾਰੀ ਨਾ ਜਿੱਥੇ ਮੈਂ ਕਿਸੇ ਕੀ ਮਦਦ ਕਰੀ ਹੈ, ਕਈ ਵਿਚਾਰੇ ਇੰਨੇ ਭੋਲੇ ਭਾਲੇ ਹੋਵਾਂ ਵੀ ਉਹਨਾਂ ਦੇ ਪਾਸ ਨਾ ਇੰਨੇ ਸ਼ਬਦ ਨਹੀਂ ਹੁੰਦੇ ਹੈਗੇ ਤੁਹਾਨੂੰ ਕਹਿਣੇ ਜੋਗੇ, ਹੈ ਨਾ। ਪਰ ਜਿਹੜੀ ਅੰਦਰ ਤੇ ਇੱਕ ਦੁਆ ਜਿਸ ਤਰ੍ਹਾਂ ਤੁਹਾਨੂੰ ਐਨਰਜੀ ਕੀ ਬਾਤ ਕਰੀ ਹੈ ਨਾ, ਉਹ ਪੋਜ਼ਿਟਿਵ ਐਨਰਜੀ ਉਸ ਓਹਰੇ ਮਾ ਗਈ। ਔਰ ਆਪਾਂ ਨੂੰ ਵੀ ਕਹਿੰਦੇ ਹਾਂ ਵੀ ਉਹ ਤਾਂ ਕਿਸੇ ਕਾ ਨਾ ਬਸ ਲਿਆ ਦੇ ਅੱਗੇ ਆ ਗਿਆ, ਹੈ ਨਾ। ਤਾਂ ਇੱਕ ਬਾਤ ਹੋਰ ਹੈ ਵੀ ਜੇ ਤੁਹਾਨੂੰ ਬੋਲ ਕੇ ਕਿਸੇ ਨੂੰ ਕਹਿ ਰਹੇ ਹੈ ਨਾ, ਤਾਂ ਸ਼ਬਦਾਂ ਕਾ ਵੀ ਬਹੁਤ ਅਸਰ ਹੋਆ। ਜਸਪ੍ਰੀਤ,
3: ਬਿਲਕੁਲ, ਜਦ ਵੀ ਹਮ ਕਿਸੇ ਵਾਸਤਾ ਚੰਗੇ ਬੋਲ ਬੋਲ ਰਹੇ ਹਾਂ, ਬਹੁਤ ਵਧੀਆ ਗੱਲ ਕਰ ਰਹੇ ਹਾਂ ਜਾਂ ਕੁਛ ਵੀ ਥਾਰੇ ਕੰਨੀ ਤੇ ਬੋਲੇ ਵੇ ਬੋਲ ਸਾਹਮਣੇ ਵਾਲੇ ਨੂੰ ਖੁਸ਼ੀ ਦੇ ਰਹੇ ਹਾਂ, ਥਮ ਇੱਕ ਪੋਜ਼ਿਟਿਵ ਜਿਹੜੀ ਆਪਾਂ ਕਹਿੰਦੇ ਹਾਂ ਪੋਜ਼ਿਟਿਵ ਵਾਈਬ ਐਨਰਜੀ ਉਹ ਥਮੇ ਫਿਰ ਪੈਦਾ ਕਰ ਰਹੇ ਹੋਵਾਂ।
2: ਔਰ ਕਈ ਵਾਰੀ ਨਾ ਨਿਊ ਹੋਇਆ ਵੀ ਜਿਸ ਤਰ੍ਹਾਂ ਥਮੇ ਪਹਿਲਾਂ ਬਾਤ ਕਰੀਏ ਨਾ, ਮਾਰੇ ਜਿਹੜੇ ਬੋਲ ਹੈ ਔਰ ਜਿਹੜਾ ਮਾਰਾ ਕਹਿ ਲਿਓ ਵੀ ਅੰਤਕਰਨ ਹੈ, ਉਹ ਜਦ ਇੱਕ ਸਾਰ ਕੰਮ ਨਹੀਂ ਕਰ ਰਿਹਾ, ਮਾਰੀ ਕਹਿਣੀ ਔਰ ਕਥਨੀ ਮੈਂ ਫਰਕ ਹੈ। ਫਿਰ ਚਾਹੇ ਥਮੇ ਜਿੰਨਾ ਮਰਜ਼ੀ ਕਹੀ ਜਾਓ ਵੀ ਜਿਉਂਦਾ ਰਹਿ ਪੁੱਤ, ਚੜ੍ਹਦੀ ਕਲਾ ਮਾ ਰਹਿ, ਰੱਬ ਤੈਨੂੰ ਲੰਬੀ ਉਮਰ ਬਖਸ਼ੈ, ਪਰ ਜੇ ਥਮੇ ਉਸਨੂੰ ਅੰਦਰ ਤੇ ਨਹੀਂ, ਹੈ ਨਾ, ਉਹ ਸੀਸ ਦੇ ਰਹੇ ਹੈਗੇ, ਤਾਂ ਫਿਰ ਕਿਤੇ ਨਾ ਕਿਤੇ ਉਹ ਸੀਸ ਨਹੀਂ ਲੱਗਦੀ। ਪਰ ਜਦ ਹਮੇ ਵਾਕਈ, ਕਿਉਂਕਿ ਹਰੇਕ ਮਾਂ ਬਾਪ ਆਪਣੇ ਨਿਆਣੇ ਨੂੰ ਵੀ ਪਿਆਰ ਕਰਾ, ਹੈ ਨਾ, ਜਿਹੜਾ ਕੋਈ ਰਿਸ਼ਤਾ ਬਣਿਆ ਵਾ ਉਹਨਾਂ ਰਿਸ਼ਤੇਦਾਰਾਂ ਗੱਲ ਵੀ ਪਿਆਰ ਹੋਆ। ਕੋਈ ਵੀ ਦੇਖ, ਦੋਹਤੇ ਦੋਹਤੀਆਂ ਨੂੰ ਆਪਣਿਆਂ ਨੂੰ, ਹੈ ਨਾ, ਅੱਜ ਕੱਲ੍ਹ ਨਿਆਣੇ ਛੁੱਟੀਆਂ ਵਾ ਵੀ ਆ ਰਹੇ ਹੈ, ਬਹੁਤ ਸਾਰੇ ਰਿਸ਼ਤੇਦਾਰਾਂ ਨੂੰ ਵੀ ਆਪਾਂ ਨੇ ਮਿਲਣਾ ਹੋਆ। ਖਾਸ ਬਾਤ ਇਹ ਹੈ ਵੀ ਜਿਹੜਾ ਕੋਈ ਘਰ ਤੇ ਬੜਾ, ਜੇ ਥਮੇ ਉਸਕਾ ਸਤਿਕਾਰ ਕਰ ਰਹੇ ਹੈ ਤਾਂ ਉਹ ਸਤਿਕਾਰ ਕੇ ਬਦਲੇ ਮਾਂ ਤੁਹਾਨੂੰ ਅਸੀਸ ਜ਼ਰੂਰ ਦੇਵੇਗੀ, ਹੈ ਨਾ। ਔਰ ਕਈ ਵਾਰੀ ਕਹਿੰਦੇ ਆ ਵੀ ਸਦਾ ਸੁਖੀ ਰਹਿ, ਤੇਰੇ ਰੱਬ ਤੇਰੇ ਭਾਗ ਖੋਲੇ, ਰੱਬ ਤੇਰਾ ਨਾਂ ਉੱਚਾ ਕਰੇ, ਹੈ ਨਾ, ਤੇਰੀ ਹਰੇਕ ਮਨੋਕਾਮਨਾ ਪੂਰੀ ਹੋਵੇ, ਤੂੰ ਤੰਦਰੁਸਤ ਰਹੇ, ਇਸੀ ਤਰ੍ਹਾਂ ਚੰਗੇ ਕੰਮ ਕਰਦਾ ਰਹੇ, ਇਸੀ ਤਰ੍ਹਾਂ ਮਾਰੀ ਸੇਵਾ ਕਰਦਾ ਰਹੇ, ਕੁਛ ਵੀ ਕਿਸੇ ਵੀ ਤਰੀਕੇ ਕੀ ਗੱਲ ਜਿਹੜੇ ਸ਼ਬਦ ਹੈ ਉਹ ਵਰਤੇ ਜਾ ਸਕਾਂ। ਪਰ ਮੇਨ ਬਾਤ ਇਹ ਹੈ ਵੀ ਉਹ ਬਾਤ ਉਹ ਜਿਹੜੇ ਸ਼ਬਦ ਹੈ ਸਾਹਮਣੇ ਵਾਲੇ ਕਿ ਜਿਹੜੇ ਕੰਨਾਂ ਕੇ ਵਿੱਚ ਨਾ ਉਹ ਪੋਜ਼ਿਟਿਵ ਐਨਰਜੀ ਭਰ ਰਹੇ ਹੈ।
3: ਜਦ ਮੈਨੂੰ ਪਤਾ ਹੋਵੇ ਨਾ ਨਾਲੇ ਵੀ ਮਾਰੇ ਜਿਹੜੇ ਬਜ਼ੁਰਗ ਹੈ, ਮਾਰੇ ਸਿਆਣੇ ਹੈ ਜਾਂ ਫਿਰ ਜਿਹੜੇ ਵੀ ਭਲੇ ਲੋਕ ਜਿਨ੍ਹਾਂ ਕੀ ਤੁਹਾਨੂੰ ਮਦਦ ਕਰੀ ਹੈ, ਉਹਨਾਂ ਕੀ ਦੁਆਵਾਂ ਮਾਰੇ ਗੈਲ ਹੈ, ਫਿਰ ਮੈਨੂੰ ਨਾ ਅੰਦਰ ਤੇ ਇੱਕ ਆਤਮ ਵਿਸ਼ਵਾਸ ਹੋ ਜਾ, ਡਰ ਖਤਮ ਹੋ ਜਾਏ ਉੱਥੇ ਮਾਰਾ ਵੀ ਹਾਂ ਮਾਰੇ ਗੈਲ ਨਹੀਂ ਕੁਛ ਮਤਲਬ ਮਾੜਾ ਨਹੀਂ ਹੋ ਸਕਦਾ। ਫਿਰ ਜਦ ਡਰ ਖਤਮ ਹੋ ਜਾਏ ਫਿਰ ਮੁਸ਼ਕਲਾਂ ਕੇ ਵਿੱਚ ਵੀ ਆਪਣਾ ਜਿਹੜਾ ਕੰਮ ਹੈ ਉਹ ਸਿਰੇ ਚੜ੍ਹਦੇ ਹੈ।
2: ਹਾਂ ਅਰ ਜਸਪ੍ਰੀਤ, ਜਿਹੜੀ ਪੋਜ਼ਿਟਿਵ ਐਨਰਜੀ ਹੈ ਨਾ ਉਹ ਹਰੇਕ ਬੰਦੇ ਨੂੰ ਉਸ ਚੀਜ਼ ਕੀ ਲੋੜ ਹੋਆ ਬਹੁਤ ਜ਼ਿਆਦਾ। ਇੱਕ ਤਾਂ ਹੋਆ ਦੇਖ, ਮਾਰੇ ਪਹਿਲਾਂ ਜਿਹੜੇ ਬਜ਼ੁਰਗ ਹੋਏ ਕਰੇ ਤੇ ਉਹ ਨਾ ਆਪਣਾ ਨਿਤਨੇਮ ਬਣਾਇਆ ਵਾ ਹੋਏ ਕਰੇ ਤਾਂ ਉਹਨਾਂ ਦਾ ਨਿਤਨੇਮ ਇੰਨਾ ਪੱਕਾ ਹੋਏ ਤਾਂ ਵੀ ਮੀਂਹ ਜਿਹਾ ਹੈ ਹਨੇਰੀ ਜਿਹਾ ਹੈ ਉਹਨਾਂ ਨੇ ਨਹੀਂ ਆਪਣਾ ਨਿਤਨੇਮ ਛੱਡਣਾ ਹੈਗਾ ਹਨਾ, ਤਾਂ ਉਹ ਆਪਣੇ ਆਪ ਨੂੰ ਸਵੇਰੇ ਸਵੇਰੇ ਪੋਜ਼ਿਟਿਵਿਟੀ ਗੱਲ ਭਰ ਲੇ ਕਰਦੇ। ਪਰ ਅੱਜ ਕੱਲ੍ਹ ਮੈਨੂੰ ਦੇਖੋ ਪੈਂਦੇ ਵੇ ਵੀ ਰਾਤ ਤੱਕ ਦੇਰ ਰਾਤ ਤੱਕ ਸਿਰਹਾਣੇ ਫੋਨ ਰੱਖਣਾ ਮਾਨਾ ਹੈ ਨਾ, ਉਹ ਤਾਂ ਸਮਝ ਲਓ ਵੀ ਜਿਹੜਾ ਕੁਛ ਦੇਖ ਕੇ ਪਏ ਆ ਉਹੀ ਅੰਦਰ ਦਿਮਾਗ ਮਾ ਚੱਲਦਾ ਰਹਾ ਹੈ ਨਾ, ਔਰ ਕੰਮਾਂ ਕੀ ਫਿਕਰ ਇੰਨੀ ਜ਼ਿਆਦਾ ਚੱਲਦੀ ਰਹਾ। ਕਈਆਂ ਕੇ ਦਿਮਾਗ ਮਾ ਤਾਂ ਸਵੇਰੇ ਉੱਠ ਕੇ ਵੀ ਨਿਊ ਆਵਾ ਵੀ ਦੇਖਾਂ ਮੇਰਾ ਫੋਨ ਚਾਰਜ ਹੈਗਾ, ਜਾਂ ਉੱਠਣ ਸਾਰ ਮੇਰਾ ਹੱਥ ਹੈ ਜਿਹੜਾ ਉਹ ਫੋਨ ਕਰੀ ਨੂੰ ਜਹਾ। ਤਾਂ ਜਿਹੜੀ ਪੋਜ਼ਿਟਿਵ ਐਨਰਜੀ ਹੈ ਕਿਤੇ ਨਾ ਕਿਤੇ ਬੰਦੇ ਨੂੰ ਹਰ ਰੋਜ਼ ਖਰਚਾ ਹੋਆ ਉਸ ਚੀਜ਼ ਦਾ, ਉਹ ਇਕੱਠੀ ਵੀ ਕਰਨੀ ਪਵਾ ਨਾ ਕਿਤੇ ਨਾ ਕਿਤੇ ਤੇ, ਤਾਂ ਫਿਰ ਜੇ ਇਕੱਠੀ ਨਹੀਂ ਕਰੀ ਫਿਰ ਉਹਨੂੰ ਖਰਚੇਂਗੇ ਕਿੱਥੇ ਤੇ।
3: ਬਿਲਕੁਲ, ਇਸੇ ਤਰ੍ਹਾਂ ਫਿਰ ਮੈਨੂੰ ਚੰਗੀਆਂ ਕਿਤਾਬਾਂ, ਚੰਗਾ ਸਾਹਿਤ ਪੜ੍ਹਨ ਦੀ ਜ਼ਰੂਰਤ ਹੈ, ਚੰਗੇ ਇਨਸਾਨ ਕੀ ਜਿਹੜੀ ਮੈਨੂੰ ਫਿਰ ਸੰਗਤ ਹੈ ਜਿਹੜੀ ਉਹ ਕਰਨੀ ਚਾਹੀਦੀ ਹੈ। ਚੰਗੀਆਂ ਗੱਲਾਂ ਕਰੇਂਗੇ ਸਾਹਮਣੇ ਤੇ ਫਿਰ ਚੰਗੇ ਵਿਚਾਰ ਆਏਗੇ, ਜਿੰਨਾ ਔਰਾ ਮਾਰਾ ਉਸ ਤਰ੍ਹਾਂ ਦਾ ਹੋਏਗਾ, ਪੋਜ਼ਿਟਿਵ ਹੋਏਗਾ ਉਸੇ ਤਰ੍ਹਾਂ ਦਾ ਜਿਹੜਾ ਮੇਰਾ ਫਿਰ ਆਤਮ ਵਿਸ਼ਵਾਸ ਵੀ ਉਨਾ ਵਧੇਗਾ। ਔਰ ਇੱਕ ਬਾਤ ਉਰਾ ਉਹ ਵੀ ਹੈ ਜਿਸ ਤਰ੍ਹਾਂ ਆਪਾਂ ਕਹਿ ਰਹੇ ਹਾਂ ਵੀ ਅਸੀਸਾਂ ਕੇ ਗੈਲ ਹਨਾ, ਮੇਰਾ ਕੰਫੀਡੈਂਸ ਆਤਮ ਵਿਸ਼ਵਾਸ ਵੱਧ ਜਾਏ, ਉਸੇ ਤਰ੍ਹਾਂ ਜੇ ਕਿਸੇ ਕੇ ਗੈਲ ਹਮੇ ਮਾੜਾ ਕਰ ਰਹੇ ਹੈ ਫਿਰ ਜਦ ਹਾ ਲਗਾ ਉਸਕੀ, ਆਪਾਂ ਕਹਿੰਦੇ ਹਾਂ ਨਾ ਜਿਸ ਤਰ੍ਹਾਂ ਦਾ ਕਰਮ ਕਰੇਂਗੇ ਉਸੇ ਤਰ੍ਹਾਂ ਦਾ ਫਿਰ ਵਾਪਸ ਆ ਜਾਏਗਾ, ਉਹ ਵੀ ਬਹੁਤ ਖਤਰਨਾਕ ਮੰਨਿਆ ਗਿਆ।
2: ਉਸਕੇ ਨੀ ਕਹਦੇ ਵੀ ਉਸਕੀ ਸੋਟੀ ਮਾ ਆਵਾਜ਼ ਨਹੀਂ ਹੁੰਦੀ ਹੈ ਹਨਾ।
4: ਚਿੜੀ ਉੱਠ, ਤੋਤਾ ਉੱਠ, ਕਾਂ ਉੱਠ, ਗਟਾਰ ਉੱਠ, ਮੋਰ ਉੱਠ।
5: ਉੱਡ ਗਏ ਪੁੱਤ, ਹੁਣ ਨਹੀਂ ਆਉਂਦੇ, ਹੁਣ ਤਾਂ ਸਾਰੇ ਹੀ ਉੱਡ ਗਏ।
6: ਹਾਏ ਸੱਚੀ ਬੀਬੀ, ਪਹਿਲਾਂ ਆਪਣੀ ਨਿੰਮ ਤੇ ਕਿੰਨੇ ਤੋਤੇ, ਗਟਾਰਾਂ, ਚਿੜੀਆਂ ਹੁੰਦੀਆਂ ਸੀ, ਹੁਣ ਤਾਂ ਨਿੰਮ ਵੀ ਸੁੱਕ ਗਈ ਤੇ ਕੋਈ ਪੰਛੀ ਨਹੀਂ ਦਿਸਦਾ ਹੁਣ ਤਾਂ ਜਮਾ ਵੀ।
5: ਹੋਰ ਪੁੱਤ, ਕੁਛ ਤਾਂ ਦਰਖਤ ਲੋਕਾਂ ਨੇ ਉਈ ਨਹੀਂ ਛੱਡੇ, ਕਦੇ ਵੱਢ ਤੇ ਕਦੇ ਅੱਗ ਲਾ ਕੇ ਫੂਕ ਤੇ, ਆ ਬੱਚੇ ਦਰਖਤਾਂ ਨੂੰ ਪਤਾ ਨੀ ਕਿਹੜੀ ਚੰਦਰੀ ਜੈ ਖਾਣੇ ਦੀ ਬਿਮਾਰੀ ਲੱਗ ਗਈ, ਇਹ ਵੀ ਸਾਰੇ ਹੀ ਸੁੱਕ ਗਏ।
6: ਬੀਬੀ, ਮੈਂ ਨਾ ਪਾਪੇ ਤੋਂ ਆਲਣਾ ਮੰਗਾਉਣਾ ਬਾਜ਼ਾਰ ਤੋਂ, ਫੇਰ ਤਾਂ ਚਿੜੀ ਆਊਗੀ ਨਾ।
5: ਪੁੱਤ, ਚਿੜੀ ਆਲਣਾ ਟੰਗਣ ਨਾਲ ਨਹੀਂ ਆਉਣੀ, ਚਿੜੀ ਤਾਂ ਰੁੱਖ ਲਾਉਣ ਨਾਲ ਆਊਗੀ, ਨਾਲੇ ਫੇਰ ਕੱਲੀ ਚਿੜੀ ਨੀ ਸਾਰੇ ਪੰਛੀ ਮੁੜ ਆਉਣਗੇ।
6: ਚੱਲ ਬੀਬੀ, ਫਿਰ ਟੋਆ ਪੱਟੀਏ, ਮੈਂ ਤਾਂ ਹੁਣੇ ਨਵੀਂ ਨਿੰਮ ਲਾਊਂਗਾ।
7: ਗੁਰੂਆਂ ਨੇ ਇਹ ਦੱਸਿਆ, ਬਲਿਹਾਰੀ ਕੁਦਰਤ ਵਸਿਆ, ਕੁਦਰਤ ਨੂੰ ਲਓ ਸੰਭਾਲ, ਨਹੀਂ ਹੋਵਾਂਗੇ ਹਾਲੋਂ ਬੇਹਾਲ।

0: ਕੱਚ ਕੇ ਬਰਤਨ ਮਾ ਪਾਵੇ ਆ ਜਿਹੜੇ ਪਹਿਲਾਂ ਹੋਏ ਕਰਦੇ ਚਿੰਨੀ ਕੇ
1: ਚਿੰਨੀ ਕੇ
0: ਮਰਤਮਾਨ
1: ਭਾਂਡੇ,
0: ਕਹਿੰਦੇ ਕਰਦੇ
1: ਮਰਤਬਾਨ,
0: ਉਹਨਾਂ ਮਾ ਪਾਵੇ ਜੇ ਥਵੇਂ ਤਾਂ ਬਹੁਤ ਵਧੀਆ ਰਹੇਗਾ। ਜਿਹੜੇ ਜਿਹੜੀਆਂ ਭੈਣਾਂ ਪਲਾਸਟਿਕ ਕੇ ਭਾਂਡੇ ਮਾ ਪਾਵਾਂ, ਪਾਵਾਂ ਤਾਂ ਹੈ ਹੀ ਹੈ ਨਾ, ਪਰ ਉਸਕੇ ਵਿੱਚ ਤੇ ਥੋੜ੍ਹਾ ਜਿਹਾ ਖੋਆ ਵੀ ਪਲਾਸਟਿਕ ਅਵੋਇਡ ਕਰਨੀ ਚਾਹੀਦੀ ਹੈ ਨਾ, ਉਸਮਾ ਨਹੀਂ ਪਾਉਣਾ ਚਾਹੀਦਾ। ਸੋ ਭੈਣੋ ਜਿਹੜਾ ਤਰੀਕਾ ਥਾਰਾ ਹੈ ਜੇ ਥਵੇਂ ਕੋਈ ਦੱਸਣਾ ਚਾਹਾਂ ਤਾਂ ਹਮੇ ਅਗਲੇ ਆਉਣੇ ਵਾਲੇ ਦਿਨਾਂ ਮਾ ਥਾਰੀ ਗੱਲ ਸਾਂਝਾ ਕਰ ਲੇਂਗੇ। ਜਿਹੜਾ ਅਚਾਰ ਪਾਇਆ ਉਸਨੂੰ ਗੈਲ ਗੈਲ ਥੋੜ੍ਹਾ ਥੋੜ੍ਹਾ ਹਿਲਾਉਂਦੇ ਵੀ ਰਹਿਣਾ, ਔਰ ਥੋੜ੍ਹੇ ਜਿਹੇ ਦਿਨਾਂ ਮਾ ਇਹ ਜਿਹੜਾ ਅਚਾਰ ਹੈ ਬਣ ਕੇ ਤਿਆਰ ਹੋ ਜਾ ਹੈ ਨਾ। ਪਰ ਜਿਹਨਾਂ ਕੇ ਪਾਸ ਪਿਛਲੇ ਸਾਲ ਕਾ ਪਿਆ ਵਾ ਹੋ, ਉਹਨਾਂ ਨੂੰ ਲੱਗਾ ਵੀ ਜਿਹੜੇ ਅੰਬ ਹੈ ਜਮਾਂ ਕਹਿ ਲਓ ਵੀ ਪੋਲੇ ਹੋ ਚੁੱਕੇ ਹੋਆ ਜਾਂ ਗਲ ਚੁੱਕੇ ਹੋਆ, ਫਿਰ ਉਹ ਖਾਣੇ ਮਾ ਥੋੜ੍ਹਾ ਜਿਹਾ ਸਵਾਦ ਘੱਟ ਜਾ। ਕਈ ਭੈਣਾਂ ਕੇ ਪਿਛਲੇ ਸਾਲ ਵਾਲਾ ਮਸਾਲਾ ਪਿਆ ਹੋਣਾ, ਉਸਕੇ ਵਿੱਚ ਥਮੇ ਕਾਬਲੀ ਛੋਲੇ ਗੇਰ ਸਕਾ, ਮਟਰ ਵੀ ਗੇਰ ਸਕਾ ਹੈ ਨਾ, ਉਨਕਾ ਵੀ ਬਹੁਤ ਵਧੀਆ ਅਚਾਰ ਬਣ ਜਾ। ਸੋ ਉਮੀਦ ਕਰਾਂ ਭੈਣੋ ਉਹ ਜਿਹੜਾ ਤਰੀਕਾ ਥਮੇ ਅਪਣਾ ਕੇ ਦੇਖ ਲੈਂਗੀਆਂ। ਟੀਵੀ ਇੱਕ ਗੀਤ ਸੁਣ ਲਏ, ਫਿਰ ਜਸਪ੍ਰੀਤ ਕਹਿ ਰਹੀ ਹੈ ਵੀ ਮੈਂ ਤਾਂ ਚਟਨੀ ਦੱਸਣੀ ਹੈ ਭੈਣਾਂ ਨੂੰ ਪਾਣੀ।

0: ਪਿਆਣਾ ਥਮੇ ਜੁੜੇ ਹੋਏ ਹਾਂ ਆਕਾਸ਼ਵਾਣੀ ਕੇ ਪਟਿਆਲਾ ਕੇਂਦਰ ਕੇ ਗੈਲਰ ਪ੍ਰੋਗਰਾਮ ਚੱਲ ਰਿਹਾ ਜੀ ਨਾਰੀ ਲੋਕ। ਪਹਿਲਾਂ ਕਰਮਜੀਤ ਜੀ ਨੇ ਦੱਸੀ ਵੀ ਅਚਾਰ ਕਿਸ ਤਰ੍ਹਾਂ ਬਣਾਉਣਾ ਅੰਬ ਕਾ, ਵੈਸੇ ਤਾਂ ਸਾਰੀ ਭੈਣਾਂ ਨੂੰ ਆਵਾ ਹੀ ਹੈ, ਫਿਰ ਵੀ ਜਿਨ੍ਹਾਂ ਭੈਣਾਂ ਨੂੰ ਮੇਰੇ ਵਰਗੀਆਂ ਨੂੰ ਨਹੀਂ ਆਉਂਦਾ ਉਹਨਾਂ ਨੂੰ ਸਿੱਖ ਲੈਣਾ ਚਾਹੀਦਾ।
1: ਇਹੋ ਨਹੀਂ ਕਹਿ ਸਕਦੇ ਥਮੇ ਜਸਪ੍ਰੀਤ,
0: ਦੇਖੋ ਜ਼ਰੂਰੀ ਨਹੀਂ ਹੁੰਦਾ ਹਰ ਇੱਕ ਚੀਜ਼ ਵੀ ਸਾਰਿਆਂ ਨੂੰ ਆਏ, ਸਿੱਖਦੇ ਰਹਿਣਾ ਚਾਹੀਦਾ। ਜੇ ਤੁਹਾਨੂੰ ਆਵਾ ਵੀ ਹੈ ਨਾ ਉਹ ਚੀਜ਼ ਤਾਂ ਵੀ ਸਿੱਖਣੀ ਚਾਹੀਦੀ ਹੈ, ਕਿਉਂਕਿ ਹਰ ਇੱਕ ਤਰੀਕਾ ਹੈ ਜਿਹੜਾ ਅਲੱਗ ਹੋਵਾ।
1: ਬਿਲਕੁਲ
0: ਹਾਂ, ਸੋ ਬਾਤ ਗੀਤੇ ਪਹਿਲਾਂ ਕਰ ਰਹੇ ਤੇ ਵੀ ਜਿਹੜੀ ਚਟਣੀ ਬਣਾਉਣੀ ਹੈ ਨਾ, ਹਮੇ ਦੱਸੇਂਗੇ ਭੈਣਾਂ ਨੂੰ ਕੱਚੀ ਅੰਬੀਆਂ ਕੀ ਚਟਣੀ। ਵੈਸੇ ਤੋ ਫਿਰ ਮੈਂ ਉਹੀ ਬਾਤ ਕਹਾਂਗੀ, ਆਵਾ ਤਾਂ ਸਾਰਿਆਂ ਨੂੰ ਹੀ ਹੈ, ਪਰ ਫਿਰ ਵੀ ਚੱਲ ਜਿਹੜੀਆਂ ਨੂੰ ਨਹੀਂ ਆਉਂਦੀ ਉਹਨਾਂ ਨੂੰ ਦੱਸਦੇ ਹਾਂ। 500 ਗ੍ਰਾਮ ਥਾਨੇ ਲੈਣੀਆਂ ਜੀ ਕੱਚੀਆਂ ਅੰਬੀਆਂ,
1: ਅੱਧਾ ਕਿਲੋ।
0: ਹਾਂ ਥੋੜੀ, ਕਿਉਂਕਿ ਪਹਿਲਾਂ ਥੋੜਾ ਬਣਾ ਕੇ ਦੇਖੋ
1: ਅੱਛਾ, ਇੱਕ
0: ਭੈਣੋ।
1: ਕੌਲੀ ਬਣਾਉਣੀ ਹੈ।
0: ਹਾਂ ਜੇ ਜੇ ਸਵਾਦ ਲੱਗੀ ਫਿਰ ਉਸਨੂੰ ਡਬਲ ਹੈ ਨਾ ਕਰ ਲਓ ਰੈਸਪੀ ਨੂੰ ਆਪਣੀ ਨੂੰ। ਛਿੱਲ ਕੇ ਫਿਰ ਉਸਨੂੰ ਕੱਦੂਕਸ ਕਰ ਲੈਣਾ, ਮਾਨੇ ਧੋ ਕੇ ਛਿੱਲ ਕੇ ਐਨ ਕੱਦੂਕਸ ਕਰਕੇ ਰੱਖ ਲੈਣਾ ਆ। ਫਿਰ 2 ਚਮਚੇ ਜਿਹੜੇ ਸਰੋਂ ਕੇ ਤੇਲ ਕੇ ਲੈਣੇ ਆ, ਗੁੜ ਜਾਂ ਫਿਰ ਚੀਨੀ ਜੋ ਵੀ ਥਾਨੇ ਪਾਉਣਾ ਆ, ਉਸਕਾ ਥਾਨੇ 350 ਜਾਂ ਫਿਰ 400 ਗ੍ਰਾਮ ਅੰਬੀਆਂ ਕੇ ਖੱਟੇਪਨ ਪਰ ਹਨਾ ਉਸਕੇ ਹਿਸਾਬ ਕੇ ਗੱਲ ਥਾਨੇ ਮਿੱਠਾ ਪਾਉਣਾ
1: ਅੱਧੋ ਅੱਧ ਤੇ ਥੋੜਾ ਜਿਹਾ ਘੱਟ।
0: ਹਾਂ ਮਸਾਲੇ ਫਿਰ ਲੈ ਲੈਣੇ ਆ, ਸੌਂਫ ਲੈ ਲੈਣੀ ਆ ਆਪਾਂ ਨੇ 1 ਚਮਚ, ਅੱਧਾ ਚਮਚ ਆ ਜੀ ਮੇਥੀ ਦਾਣਾ ਔਰ ਅੱਧਾ ਚਮਚ ਹੈ ਕਲੌਂਜੀ ਸੁੱਕੇ ਮਸਾਲਿਆਂ ਵਾ, ਜਿਹੜੀ 1 ਚਮਚ ਲਾਲ ਮਿਰਚ, ਅੱਧਾ ਚਮਚ ਹਲਦੀ ਔਰ 1 ਚਮਚਾ ਜਿਹੜਾ ਕਾਲਾ ਨੂਣ ਔਰ ਗੈਲ ਸਿੰਪਲ ਜਿਹੜਾ ਸਾਦਾ ਨੂਣ ਹੈ ਜਿਹੜਾ ਉਹ ਲੈ ਲੈਣਾ ਮਾਨੇ। ਔਰ ਡਰਾਈ ਫਰੂਟ ਵੀ ਪਾ ਸਕਾਂ ਜਿਸ ਤਰ੍ਹਾਂ ਕਾਜੂ ਹੋ ਗਏ, ਬਦਾਮ ਹੋ ਗਏ, ਬਾਕੀ ਤੁਹਾਡੀ ਇੱਛਾ ਜਿਹੜੇ ਵੀ ਥਵੇਂ ਡਰਾਈ ਫਰੂਟ ਵਿੱਚ ਪਾਉਣਾ ਚਾਹਾਂ ਉਹ ਲੈ ਸਕਾਂ ਥਵੇਂ, ਉਸਨੂੰ ਛੋਟਾ ਛੋਟਾ ਕੱਟ ਲਿਓ ਥਵੇਂ, ਛੋਟੇ ਛੋਟੇ ਟੁਕੜੇ ਮੈਂ ਜਾਂ ਥੋੜ੍ਹਾ ਜਿਹਾ ਦਰਦਰਾ ਜਿਹਾ ਵੀ ਕਰ ਸਕਾਂ ਉਹ ਉਸਨੂੰ ਫਿਰ ਥਾਨੇ 1 ਚਮਚ ਦੇਸੀ ਘੀ ਮੈਂ 1 ਜਾਂ 2 ਚਮਚ ਦੇਸੀ ਘੀ ਮੈਂ ਭੁੰਨ ਲੈਣਾ, ਭੁੰਨ ਕੇ ਉਹਨੂੰ ਅਲੱਗ ਤੇ ਕੱਢ ਲਿਓ ਜਿਹੜੇ ਥਾਰੇ ਡਰਾਈ ਫਰੂਟ ਹੈ। ਫਿਰ 2 ਚਮਚੇ ਤੇਲ ਕੇ ਲੈਣੇ ਆ ਥਾਨੇ ਜਿਹੜੇ ਵੀ ਭਾਂਡੇ ਮੈਂ ਬਣਾ ਰਹੇ ਹੈ, ਉਸ ਤੋਂ ਬਾਅਦ ਫਿਰ ਲੈ ਲੈਣੀ ਆ ਮੇਥੀ ਜਿਹੜੀ ਆਪਾਂ ਨੇ 1/2 ਚਮਚ ਮੇਥੀ ਲਈ ਤੀ ਉਹ ਆਪਾਂ ਨੇ ਪਾ ਲੈਣੀ ਆ। ਉਸ ਤੋਂ ਬਾਅਦ ਫਿਰ ਜਿਹੜਾ ਮਾਰਾ ਕੱਚੀ ਅੰਬੀਆਂ ਕੱਦੂਕਸ ਕਰੀਆਂ ਵੀ ਉਹ ਪਾ ਦੇਣੀਆਂ, ਭੁੰਨ ਲੈਣਾ
1: ਤੇਲ ਮਾ
0: ਮਤਲਬ ਤੇਲ ਮਾ ਝਸਣੀ ਆ ਜਦੋਂ ਉਹ ਕੜਾਈ ਨੂੰ ਥੋੜਾ ਜਿਹਾ ਛੱਡਦੇ ਆ, ਲੂਣ ਵੀ ਵਿੱਚ ਪਾ ਲੈਣਾ ਕਿਉਂਕਿ ਉਹ ਸੋਫਟ ਹੋ ਜਾਏ ਫਿਰ। ਔਰ ਜਿਹੜਾ ਉਸਕਾ ਕੱਚੀ ਅੰਬੀਆਂ ਵਾ ਪਾਣੀ ਹੈ ਜਿਹੜਾ ਉਹ ਫਿਰ ਲੂਣ ਪਾਏ ਤੋਂ ਬਾਅਦ ਛੱਡਦੇ ਆ ਪਾਣੀ, ਸੋਫਟ ਹੋ ਜਾਏਗੀ ਜਦ ਭਾਂਡਾ ਥੋੜਾ ਜਿਹਾ ਛੱਡਣਾ ਸ਼ੁਰੂ ਕਰ ਦੇਗੀ, ਫਿਰ ਥਾਨੇ ਪਾ ਲੈਣੇ ਮਸਾਲੇ। ਮਿਰਚਾਂ ਪਾ ਲੈਣੀਆਂ ਵਿੱਚ ਜਿੰਨੀ ਮੈਂ ਕੁਆਂਟਿਟੀ ਪਹਿਲਾਂ ਦੱਸੀ ਤੀ 1 ਚਮਚ ਹੈ ਜਿਹੜਾ ਮਿਰਚਾਂ ਕਾ, ਬਾਕੀ ਜੇ ਥਮੇ ਤਿੱਖਾ ਜਾਂ ਘੱਟ ਖਾਵਾਂ ਉਸਕੇ ਗੈਲ ਵੀ ਥਮੇ ਘੱਟ ਵੱਧ ਹੈ ਜਿਹੜਾ ਲੂਣ ਮਿਰਚ ਕਰ ਸਕਾਂ, ਲੂਣ ਥਾਨੇ ਪਹਿਲਾਂ ਪਾ ਲਿਆ। ਔਰ ਉਸ ਤੋਂ ਬਾਅਦ ਸੌਂਫ ਹੈ ਜਿਹੜੀ, ਸੌਂਫ ਔਰ ਕਲੌਂਜੀ ਵੀ ਪਾ ਸਕਾਂ, 1/2 ਚਮਚ ਕਲੌਂਜੀ ਘਰ 1 ਚਮਚ ਸੌਂਫ ਹੈ ਜਿਹੜਾ ਉਹ ਪਾ ਲੈਣਾ ਆ ਵਿੱਚ।
1: ਮਨ ਲੱਗਾ ਜਸਪ੍ਰੀਤ ਇਸਮੇ ਜਿਹੜੀ ਮਿੱਠੀ ਚਟਨੀ ਹੈ ਇਸਮੇ ਡਰਾਈ ਫਰੂਟ ਵੀ ਪੈ ਜਾ ਹਨਾ।
0: ਹਾਂ ਉਹ ਆਪਾਂ ਨੇ ਪਹਿਲਾਂ ਦੇਸੀ ਘੀ ਮੈਂ ਭੁੰਨ ਕੇ ਕੱਢ ਲਏ ਵੈਸੇ ਤਾਂ ਪਹਿਲਾਂ, ਠੀਕ ਹੈ, ਉਸ ਤੋਂ ਬਾਅਦ ਮਿਕਸ ਕਰ ਲਿਆ ਜਾਂ ਚੰਗੀ ਤਰ੍ਹਾਂ ਆਪਾਂ ਨੂੰ ਲੱਗ ਰਿਹਾ ਵੀ ਹਾਂ ਹੋ ਵੀ ਅੱਧੀ ਕੁ ਬਣ ਗਈ ਹੈ ਮਾਰੀ ਚਟਨੀ, ਉਸ ਤੋਂ ਬਾਅਦ ਥਾਨੇ ਫਿਰ ਗੁੜ ਜਾਂ ਫਿਰ ਚੀਨੀ ਪਾ ਲੈਣੀ ਹੈ, ਫਿਰ ਉਸ ਤੋਂ ਬਾਅਦ ਉਹ ਪਾਣੀ ਹੈ ਜਿਹੜਾ ਉਹ ਚਾਸ਼ਨੀ ਜੀ ਬਣ ਜਾ ਵਿੱਚ,
1: ਚੀਨੀ ਨੇ ਪਾਣੀ ਛੱਡਣਾ
0: ਪਾਣੀ ਛੱਡਣਾ ਹੀ ਛੱਡਣਾ ਉਹ ਫਿਰ ਐਨ ਆਪਾਂ ਨੇ ਸਕਾਣਾ ਵੀ ਨਹੀਂ, ਐਨ ਉਹਨੂੰ ਉਹ ਲਿਕੁਇਡ ਵੀ ਨਹੀਂ ਰੱਖਣਾ ਹੈ, ਉਹ
1: ਬਤ ਦੇਖਣੀ ਹੈ।
0: ਹਾਂ ਕਿਉਂਕਿ ਬਾਅਦ ਮਾ ਨਾ ਜਦ ਉਹ ਠੰਡਾ ਹੋਆ ਹੋਰ ਗਾੜਾ ਹੋ ਜਾ, ਫਿਰ ਫਿਰ ਮਿਕਸ ਕਰ ਦੇਣਾ, ਉਸ ਤੋਂ ਬਾਅਦ ਇੱਕ ਵਾਰੀ ਚੈੱਕ ਜ਼ਰੂਰ ਕਰ ਲਿਓ ਜੇ ਘੱਟ ਵੱਧ ਤੁਹਾਨੂੰ ਲੱਗ ਰਿਹਾ ਥਾਰਾ ਮਸਾਲਾ, ਫਿਰ ਥਮੇ ਉਸਮਾ ਹੋਰ ਵੀ ਪਾ ਸਕਾਂ ਉਸੀ ਟਾਈਮ ਪਰ, ਕਿਉਂਕਿ ਗਰਮ ਵੀ
1: ਹੋਵੇ।
0: ਹਾਂ ਫਿਰ ਇੱਕ ਵਾਰੀ ਫਿਰ ਕੋਸ਼ਿਸ਼ ਕਰਿਓ ਜ਼ਰੂਰ, ਮਿਹਨਤ ਤਾਂ ਥੋੜ੍ਹੀ ਜਿਹੀ ਲੱਗੇਗੀ ਪਰ ਸਵਾਦ ਵੀ ਲੱਗਾ, ਕਿਉਂਕਿ ਪਰਾਂਠਿਆਂ ਕੇ ਗੈਲ ਜਾਂ ਫਿਰ ਸਿੰਪਲ ਜਿਹੜੀ ਰੋਟੀ ਹੈ ਉਸਕੀ ਗੈਲ, ਕਈ ਵਾਰੀ ਆਪਾਂ ਸਬਜ਼ੀ ਵੀ ਨਹੀਂ ਬਣਾਉਂਦੇ ਹੈਗੇ ਜਾਂ ਟਾਈਮ ਨਹੀਂ ਲੱਗਦਾ ਹੈਗਾ, ਤਾਂ ਉਸ ਟਾਈਮ ਆ ਇੱਕ ਵਾਰੀ ਚਟਨੀ ਆਈ ਉਹ ਜ਼ਰੂਰ ਥਮੇ ਖਾ ਕੇ ਦੇਖੋ, ਕਿਉਂਕਿ ਜਿਹੜਾ ਕਾਲਾ ਲੂਣ ਆਪਾਂ ਨੇ ਵਿੱਚ ਪਾਇਆ ਹਰੇ ਸੌਂਫ ਵਿੱਚ ਪਾਈਏ ਪੇਟ ਵਾਸਤੇ ਬਹੁਤ ਠੀਕ ਹੋਵਾ, ਵਧੀਆ ਹੋਵਾ।
1: ਬਿਲਕੁਲ। ਔਰ ਜਸਪ੍ਰੀਤ ਗੀਤ ਮੇਰੇ ਸਾਹਮਣੇ ਆ ਰਿਹਾ ਨਾ ਇੱਕ ਆਸਾ ਸਿੰਘ ਮਸਤਾਨਾ ਕਾ, ਛੁੱਟੀਆਂ ਹਲੇ ਖਤਮ ਨਹੀਂ ਹੋਈਆਂ, ਭੈਣਾਂ ਨੂੰ ਸੋਹਣਾ ਜਿਹਾ ਪਿਆਰਾ ਜਿਹਾ ਗੀਤ ਸੁਣਾਵਾ ਹੈ ਨਾ।

0: ਨੀ ਓ ਦੇਖੀ ਨੀ ਉਹ ਤੇਰੀ ਨਣਦ ਨੀ ਆਉਂਦੀ
1: ਨੀ ਹਾਂ ਲੈ ਅੱਜ ਫੇਰ ਆਉਂਦੀ ਹੈ ਮੂੰਹ ਚੱਕੀ
2: ਬੀਬੀ ਮੈਂ ਨੀ ਜਾਣਾ ਉੱਥੇ ਬੀਬੀ ਉਹਨੇ ਮੈਨੂੰ ਫੇਰ ਕੁੱਟਿਆ
1: ਨਾ ਜਾਣਾ ਕਿਉਂ ਨੀ ਅਸੀਂ ਨੀ ਭਾਈ ਤੈਨੂੰ ਰੱਖ ਸਕਦੇ ਇੱਕ ਦੋ ਦਿਨ ਦੀ ਗੱਲ ਤਾਂ ਹੋਰ ਹੁੰਦੀ ਹੈ ਸਾਰੀ ਉਮਰ ਨੀ ਅਸੀਂ ਰੱਖ ਸਕਦੇ ਤੈਨੂੰ ਚਾਹੇ ਮਾਰੇ ਚਾਹੇ ਕੁੱਟੇ ਤੇਰੇ ਸਿਰ ਦਾ ਸਾਈ ਹੈ ਹੁਣ ਤਾਂ ਤੈਨੂੰ ਉੱਥੇ ਟਾਈਮ ਕੱਢਣਾ ਪੈਣਾ
2: ਹੜਾ ਹੜਾ ਭਾਬੀ ਆਏ ਨਾ ਕਹਿ ਜੇ ਮੈਂ ਉੱਥੇ ਗਈ ਉਹਨੇ ਮੈਨੂੰ ਕੁੱਟ ਕੁੱਟ ਕੇ ਮਾਰ ਦੇਣਾ ਭਾਬੀ ਤੁਹਾਡੇ ਤੋਂ ਬਿਨਾਂ ਮੇਰਾ ਕੌਣ ਹੈ ਮੈਂ ਕਿੱਥੇ ਜਾਊਂਗੀ
0: ਤੂੰ ਚੱਲੇਗੀ ਮੇਰੇ ਨਾਲ ਥਾਣੇ ਆਪਣੇ ਹੱਕਾਂ ਲਈ ਲੜ ਜੇ ਅੱਜ ਤੂੰ ਜਾਂ ਤੇਰੀ ਭਾਬੀ ਪੜ੍ਹੀਆਂ ਲਿਖੀਆਂ ਹੁੰਦੀਆਂ ਤਾਂ ਏਦਾਂ ਡਰਦੀਆਂ ਨਾ ਸਗੋਂ ਡਟ ਕੇ ਮੁਕਾਬਲਾ ਕਰਦੀਆਂ ਤੇ ਤੁਹਾਨੂੰ ਕਾਨੂੰਨੀ ਕਾਰਵਾਈ ਦਾ ਸਾਰਾ ਪਤਾ ਹੁੰਦਾ
3: ਮਾਂ ਧੀ ਨੂੰ ਜਦ ਪੜ ਜਾਵੇਗੀ ਦੇਸ਼ ਦੀ ਗੁੱਡੀ ਚੜ ਜਾਵੇਗੀ
1: ਜਸਪ੍ਰੀਤ ਘੜੀ ਕੀਆਂ ਸੂਈਆਂ ਕਹਿ ਰਹੀਆਂ ਵੀ ਹੁਣ ਤਾਂ ਮੈਂ ਹੋਰ ਬਾਤਾਂ ਨਹੀਂ ਕਰ ਸਕਦੇ ਪ੍ਰੋਗਰਾਮ ਕੇ ਵਿੱਚ ਅਚਾਰ ਕੀ ਰੈਸਿਪੀ ਚਟਨੀ ਕੀ ਰੈਸਿਪੀ ਅਸੀਸਾਂ ਕੀ ਬਾਤ ਸੁਰਖੀ ਸਾਂਝੀ ਕਰੀ ਹੈ ਬਹੁਤ ਸਾਰੀਆਂ ਪੁਆਧੀਆਂ ਹੋਰ ਬਾਤਾਂ ਕਰੀਆਂ ਭੈਣਾਂ ਗੱਲ ਪੁਆਧੀਆਂ ਬਾਤਾਂ ਕਰਨੇ ਨੂੰ ਜੀਓ ਕਰੀ ਜਹਾ
4: ਬਿਲਕੁਲ ਪ੍ਰੋਗਰਾਮ ਪਸੰਦ ਜ਼ਰੂਰ ਆਇਆ ਹੋਏਗਾ ਮਾਰੀਆਂ ਭੈਣਾਂ ਨੂੰ ਰੈਸਪੀਆਂ ਜਿਹੜੀਆਂ ਮੈਂ ਸਾਂਝੀਆਂ ਕਰੀਆਂ ਉਮੀਦ ਕਰਾਂ ਵੀ ਤੁਹਾਨੂੰ ਇੱਕ ਵਾਰੀ ਕੋਸ਼ਿਸ਼
1: ਫੀਡਬੈਕ ਜ਼ਰੂਰ ਦੇ ਦਿਓ
4: ਭੈਣਾਂ ਕਰਾਂਗੀਆਂ ਬਣਾਉਣੇ ਕੀ ਚਿੱਠੀ ਜ਼ਰੂਰ ਲਿਖੇ ਕਰੋ ਮੈਨੂੰ ਤੁਹਾਡਾ ਇੰਤਜ਼ਾਰ ਹੋਵਾ ਹਰ ਸਮਾਂ ਮੈਨੂੰ ਹੋਰ ਇਜਾਜ਼ਤ ਨਹੀਂ ਦੇ ਰਿਹਾ ਇਸ ਕੇ ਗੈਲ ਇਹ ਪ੍ਰੋਗਰਾਮ ਨਾਰੀ ਲੋਕ ਖਤਮ ਕਰਨੇ ਕੀ ਮੈਨੂੰ ਜਸਪ੍ਰੀਤ ਔਰ ਮੇਰੀ ਗੈਲ
1: ਕਰਮਜੀਤ ਕੌਰ ਨੂੰ ਦਿਓ
4: ਇਜਾਜ਼ਤ।

ਹੁਣੇ ਤੁਸੀਂ ਸੁਣਿਆ ਪ੍ਰੋਗਰਾਮ ਨਾਰੀ ਲੋਕ FM ਬੈਂਡ 100.2 MHz ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ। ਇਹ ਹੈ ਜੀ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। ਇਸ ਵੇਲੇ ਦੁਪਹਿਰ ਦਾ ਠੀਕ 1 ਵਜੇ ਹੈ ਅਤੇ ਵੇਲਾ ਹੋ ਗਿਆ ਅੱਜ ਦੀ ਸਭਾ 'ਚ ਪ੍ਰਸਾਰਿਤ ਕੀਤੇ ਜਾਣ ਵਾਲੇ ਬਾਕੀ ਰਹਿੰਦੇ ਪ੍ਰੋਗਰਾਮਾਂ ਦਾ ਵੇਰਵਾ ਤੁਹਾਡੇ ਨਾਲ ਸਾਂਝਾ ਕਰਨ ਦਾ। ਹੁਣੇ ਯਾਨੀ ਪ੍ਰੋਗਰਾਮਾਂ ਦੇ ਵੇਰਵੇ ਤੋਂ ਬਾਅਦ ਤੁਸੀਂ ਸੁਣੋਗੇ ਚਿੱਠੀਆਂ 'ਤੇ ਆਧਾਰਿਤ ਪ੍ਰੋਗਰਾਮ ਨਗਮੇ, ਜਿਸ ਵਿੱਚ ਤੁਸੀਂ ਹਿੰਦੀ ਫਿਲਮੀ ਗੀਤ ਸੁਣੋਗੇ। ਪ੍ਰੋਗਰਾਮ ਦੇ ਦੌਰਾਨ ਪ੍ਰਾਦੇਸ਼ਿਕ ਖਬਰਾਂ ਹੋਣਗੀਆਂ ਅਤੇ ਉਸ ਤੋਂ ਬਾਅਦ ਨਗਮੇ ਪ੍ਰੋਗਰਾਮ ਇਸੇ ਤਰ੍ਹਾਂ 1:40 ਤੱਕ ਜਾਰੀ ਰਹੇਗਾ। 1:40 ਤੇ ਪੰਜਾਬੀ 'ਚ ਖਬਰਾਂ ਅਤੇ 1:50 ਤੇ ਉਰਦੂ 'ਚ ਖਬਰਾਂ ਹੋਣਗੀਆਂ। 2 ਵਜੇ ਫੌਜੀ ਵੀਰਾਂ ਲਈ ਪ੍ਰੋਗਰਾਮ ਸਰਫਰੋਸ਼ ਲੈ ਕੇ ਹਾਜ਼ਰ ਹੋਵਾਂਗੇ। ਦੁਪਹਿਰ ਸਮਾਚਾਰ ਤੁਸੀਂ ਸੁਣੋਗੇ 2:15 ਅਤੇ 2:30 ਵੇਲਾ ਰਹੇਗਾ ਪ੍ਰੋਗਰਾਮ 2 ਤੇਰੀਆਂ 2 ਮੇਰੀਆਂ ਦਾ। ਇਹ ਸਾਡਾ ਪ੍ਰੋਗਰਾਮ ਲਾਈਵ ਫੋਨ ਹੀ ਰਹਿੰਦਾ ਜੀ। ਅੱਜ ਦੇ ਇਸ ਪ੍ਰੋਗਰਾਮ ਦਾ ਗੱਲਬਾਤ ਦਾ ਵਿਸ਼ਾ ਹੈ 9 ਨਕਦ ਨਾ 13 ਉਧਾਰ। ਇਸ ਵਿਸ਼ੇ 'ਤੇ ਅੱਜ ਤੁਸੀਂ ਗੱਲਬਾਤ ਕਰ ਸਕਦੇ ਹੋ 3 ਵਜੇ ਤੋਂ ਲੈ ਕੇ 5 ਵਜੇ ਤੱਕ। ਕੌਮੀ ਸੇਵਾ ਵਿਵਿਧ ਭਾਰਤੀ ਦੇ ਪ੍ਰਸਾਰਣ ਦਾ ਆਨੰਦ ਤੁਸੀਂ ਮਾਣੋਗੇ ਸਾਡੇ ਮੁੰਬਈ ਕੇਂਦਰ ਤੋਂ। ਅਤੇ 5 ਵਜੇ ਗੱਲਾਂ 'ਚੋਂ ਗੱਲ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ। ਕਿਸਾਨ ਵੀਰ ਅਤੇ ਕਿਸਾਨ ਬੀਬੀਆਂ ਆਪਣਾ ਰੋਜ਼ਾਨਾ ਪ੍ਰੋਗਰਾਮ ਕਿਸਾਨ ਬਾਣੀ ਸੁਣ ਸਕਣਗੇ ਸ਼ਾਮੀ 5:30। ਅੱਜ ਦੇ ਇਸ ਪ੍ਰੋਗਰਾਮ 'ਚ ਗਰਮੀਆਂ 'ਚ ਪਸ਼ੂਆਂ ਦੀ ਸੰਭਾਲ ਅਤੇ ਟੀਕਾਕਰਨ ਬਾਰੇ ਜਾਣਕਾਰੀ ਦਿੱਤੀ ਜਾਏਗੀ ਡਾਕਟਰ ਰੋਹਿਤ ਗੁਪਤਾ ਹੋਰਾਂ ਦੁਆਰਾ। ਇਹ ਗੱਲਬਾਤ ਕਰਨਗੇ ਗੁਰਵੀਰ ਸਿੰਘ ਸਰੌਦ। 6 ਵਜੇ ਇੱਕ ਵਾਰ ਫਿਰ ਤੋਂ ਪ੍ਰੋਗਰਾਮਾਂ ਦਾ ਵੇਰਵਾ ਅਤੇ ਸਥਾਨਕ ਸੂਚਨਾਵਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਅਤੇ 6:30 ਨੌਜਵਾਨ ਦੋਸਤ ਆਪਣਾ ਪ੍ਰੋਗਰਾਮ ਵਿਬਗਿਓਰ ਸੁਣ ਸਕਣਗੇ। 7 ਵਜੇ ਪੇਸ਼ ਕਰਾਂਗੇ ਪ੍ਰੋਗਰਾਮ ਬੰਦਗੀ ਅਤੇ 7:40 'ਤੇ ਤੁਹਾਡੀਆਂ ਫਰਮਾਇਸ਼ਾਂ 'ਤੇ ਆਧਾਰਿਤ ਪ੍ਰੋਗਰਾਮ ਰਹਿੰਦਾ ਜੀ ਸ਼ਾਮ ਸੁਹਾਨੀ। ਇਹ ਪ੍ਰੋਗਰਾਮ ਫੋਨ ਇਨ ਹੁੰਦਾ ਅਤੇ ਇਸ ਵਿੱਚ ਤੁਸੀਂ ਹਿੰਦੀ ਪੰਜਾਬੀ ਦੋਵੇਂ ਤਰ੍ਹਾਂ ਦੇ ਗੀਤ ਸੁਣ ਸਕਦੇ ਹੋ। ਰਾਤੀਂ 8:15 ਪ੍ਰੋਗਰਾਮ ਹੋਏਗਾ ਮਹਿਕ ਮਾਲਵੇ ਦੀ। ਅੱਜ ਇਸ ਪ੍ਰੋਗਰਾਮ 'ਚ ਤੁਸੀਂ ਸੁਣੋਗੇ ਹੰਸ ਰਾਜ ਹੰਸ ਨੂੰ। ਪੰਜਾਬੀ ਗੀਤਾਂ ਦੇ ਸ਼ੌਕੀਨ ਸੁਣ ਸਕਦੇ ਨੇ ਪ੍ਰੋਗਰਾਮ ਪੰਜਾਬੀ ਤੜਕਾ ਰਾਤੀਂ 10 ਵਜੇ। ਪੁਰਾਣੇ ਹਿੰਦੀ ਫਿਲਮੀ ਨਗਮੇ ਤੁਹਾਨੂੰ ਸੁਣਵਾਵਾਂਗੇ ਪ੍ਰੋਗਰਾਮ ਰਜਨੀਗੰਧਾ ਤਹਿਤ ਰਾਤੀਂ 10:30। ਸਭਾ ਦੇ ਅਖੀਰ 'ਚ ਰਾਤੀਂ 11 ਵਜੇ ਹਿੰਦੀ 'ਚ ਅਤੇ 11:05 'ਤੇ ਅੰਗਰੇਜ਼ੀ 'ਚ ਸਮਾਚਾਰ ਹੋਣਗੇ ਸਾਡੇ ਦਿੱਲੀ ਕੇਂਦਰ ਤੋਂ। ਦੇਰ ਰਾਤ 11:10 'ਤੇ ਹੋਏਗੀ ਅੱਜ ਦੇ ਪ੍ਰੋਗਰਾਮਾਂ ਦੀ ਸਮਾਪਤੀ। ਇਹ ਸੀ ਸਾਡੇ ਕੇਂਦਰ ਤੋਂ ਅੱਜ ਦੀ ਸਭਾ 'ਚ ਪ੍ਰਸਾਰਿਤ ਕੀਤੇ ਜਾਣ ਵਾਲੇ ਬਾਕੀ ਰਹਿੰਦੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਉਹਨਾਂ ਦਾ ਪ੍ਰਸਾਰਣ ਵਕਤ।

ਹੁਣ ਪੇਸ਼ ਕਰ ਰਹੇ ਹਾਂ ਜੀ ਪ੍ਰੋਗਰਾਮ ਨਗਮੇ ਅਤੇ ਅੱਜ ਦਾ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ ਕਰਮਜੀਤ ਕੌਰ। ਇਸ ਪ੍ਰੋਗਰਾਮ 'ਚ ਸਾਰੇ ਹੀ ਸੁਣਨ ਵਾਲਿਆਂ ਦਾ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਅਤੇ ਤੁਹਾਡੀਆਂ ਬਹੁਤ ਸਾਰੀਆਂ ਚਿੱਠੀਆਂ ਫਰਮਾਇਸ਼ਾਂ ਸਾਡੇ ਤੱਕ ਪਹੁੰਚੀਆਂ ਨੇ। ਚਿੱਠੀਆਂ ਪੜ੍ਹਨੀਆਂ ਸ਼ੁਰੂ ਕਰਦੇ ਹਾਂ ਜੀ। ਇਹ ਚਿੱਠੀ ਸਾਡੇ ਕੋਲ ਪਹੁੰਚੀ ਹੈ ਮਹਿਸ ਗੇਟ ਨਾਭਾ ਤੋਂ ਜੋਤੀ ਰਾਣੀ ਗੁਰਮੰਨਤ ਕੌਰ ਹੋਰਾਂ ਦੀ। ਦੌਲਤ ਬਾਗ ਮੁਰਾਦਾਬਾਦ ਤੋਂ ਜਾਫਰ ਹੁਸੈਨ, ਨਈਮਾ ਬੇਗਮ, ਕਾਸਿਮ ਅਲੀ, ਨਦੀਮ ਅਲੀ, ਜੁਨੇਦ ਅਬਾਸੀ ਹੋਰਾਂ ਨੇ ਖਤ ਭੇਜਿਆ ਜੀ। ਅਤੇ ਗਿੱਦੜਬਾਹਾ ਤੋਂ ਮਨਜੀਤ ਤਨੇਜਾ, ਪਰਵੀਨ ਤਨੇਜਾ, ਪਾਇਲ ਅਤੇ ਹਿਨਾਸ਼ਾ ਹੋਰਾਂ ਦੀ ਚਿੱਠੀ ਆਈ ਹੈ। ਕਨੇਰਾ ਮੁਹੱਲਾ ਪਟਿਆਲਾ ਤੋਂ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ, ਪਲਕ, ਕਰਨ, ਗੀਤੂ, ਨਿਹਾਰਿਕਾ, ਹਾਰਦਿਕ ਅਤੇ ਵੰਸ਼ ਬੱਤਾ। ਪਿੰਡ ਮੂਲਿਆਂ ਵਾਲੀ ਜ਼ਿਲ੍ਹਾ ਫਾਜ਼ਿਲਕਾ ਤੋਂ ਵਿਨੋਦ ਕਾਠਪਾਲ, ਪਰਵੀਨ, ਹਨੀ, ਦੀਕਸ਼ਾ, ਜੰਨਤ ਅਤੇ ਤਿਲਕ ਕਾਠਪਾਲ। ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਆਓ ਸੁਣਦੇ ਹਾਂ ਜੀ ਪ੍ਰੋਗਰਾਮ ਦਾ ਪਹਿਲਾ ਗੀਤ ਅਲਕਾ ਯਾਗਨਿਕ ਅਤੇ ਉਦਿਤ ਨਾਰਾਇਣ ਦੀਆਂ ਆਵਾਜ਼ਾਂ 'ਚ। ਫਿਲਮ ਦਾ ਨਾਂ ਹੈ ਕਸੂਰ। ਨਦੀਮ ਸ਼ਰਵਣ ਨੇ ਇਸ ਗੀਤ ਨੂੰ ਸੰਗੀਤਬੱਧ ਕੀਤਾ ਹੈ ਅਤੇ ਸਮੀਰ ਨੇ ਗੀਤ ਦੇ ਬੋਲ ਲਿਖੇ ਨੇ।

0: ਜੀ ਪ੍ਰੋਗਰਾਮ ਨਗਮੇ ਦਾ ਬਾਕੀ ਹਿੱਸਾ ਤੁਸੀਂ ਸੁਣੋਗੇ ਪ੍ਰਾਦੇਸ਼ਿਕ ਖਬਰਾਂ ਤੋਂ ਬਾਅਦ FM ਬੈਂਡ 100.2 ਮੈਗਾਹਰਟਸ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਇਹ ਹੈ ਜੀ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। ਸਮਾਂ ਮਿਲਾਓ, ਇਸ ਵੇਲੇ ਦੁਪਹਿਰ ਦੇ 1:10 ਹੋ ਰਹੇ ਨੇ। ਹੁਣ ਤੋਂ ਕੁਝ ਹੀ ਪਲਾਂ 'ਚ ਤੁਸੀਂ ਸੁਣੋਗੇ ਪ੍ਰਾਦੇਸ਼ਿਕ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ, ਅਤੇ ਅਸੀਂ ਹਾਜ਼ਰ ਹੋਵਾਂਗੇ ਪ੍ਰੋਗਰਾਮ ਨਗਮੇ ਦਾ ਬਾਕੀ ਹਿੱਸਾ ਲੈ ਕੇ ਖਬਰਾਂ ਤੋਂ ਬਾਅਦ।
1: ਨਮਸਕਾਰ, ਇਹ ਆਕਾਸ਼ਵਾਣੀ ਹੈ।

0: ਮੈਪਿੰਗ ਹੋ ਚੁੱਕੀ ਹੈ। ਉਹਨਾਂ ਨੇ ਇਹ ਗੱਲ ਸਪਸ਼ਟ ਕੀਤੀ ਕਿ ਜੇਕਰ ਕਿਸੇ ਵੋਟਰ ਦੀ ਮੈਪਿੰਗ ਨਹੀਂ ਹੋਈ ਹੈ ਤਾਂ ਉਸਦੀ ਵੋਟ ਨਹੀਂ ਕੱਟੀ ਜਾਏਗੀ, ਸਗੋਂ ਅਜਿਹੇ ਵੋਟਰ ਕੋਲੋਂ ਕੁਝ ਦਸਤਾਵੇਜ਼ ਮੰਗ ਕੇ ਉਸਨੂੰ ਵੋਟਰ ਸੂਚੀ ਵਿੱਚ ਦਰਜ ਕੀਤਾ ਜਾਏਗਾ। ਇਸ ਦੌਰਾਨ ਕੱਲ੍ਹ ਸ਼੍ਰੀਮਤੀ ਮਿੱਤਰਾ ਵੱਲੋਂ ਪੰਜਾਬ ਰਾਜ ਦੀਆਂ ਮਾਨਤਾ ਪ੍ਰਾਪਤ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਵੀ ਕੀਤੀ ਗਈ ਅਤੇ ਇਸ ਪੜਾਅ ਦੌਰਾਨ BLOs ਦੇ ਘਰ ਘਰ ਜਾ ਕੇ ਗਣਨਾ ਫਾਰਮਾਂ ਦੀ ਵੰਡ, ਇਨ੍ਹਾਂ ਫਾਰਮਾਂ ਨੂੰ ਭਰਨ ਅਤੇ ਇਕੱਤਰ ਕਰਨ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਗਈ। ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਅੱਜ ਜਲੰਧਰ ਦੇ ਮੁੱਖ ਰੇਲਵੇ ਫਾਟਕਾਂ ਤੇ ਬਣਾਏ ਜਾਣ ਵਾਲੇ ਓਵਰ ਬ੍ਰਿਜਾਂ ਦੇ ਨੀਂਹ ਪੱਥਰ ਰੱਖੇ ਜਾਣਗੇ। ਇਹ ਰੇਲਵੇ ਓਵਰ ਬ੍ਰਿਜ ਭੀੜ ਭੜੱਕੇ ਵਾਲੇ ਦੋ ਰੇਲਵੇ ਕਰਾਸਿੰਗ ਗੁਰੂ ਨਾਨਕਪੁਰਾ ਅਤੇ ਬੱਸ ਸਟੈਂਡ ਤੋਂ ਗੜਾ ਰੋਡ ਰੇਲਵੇ ਫਾਟਕ ਤੇ ਬਣਨਗੇ। ਇਹਨਾਂ ਦੋਵੇਂ ਰੇਲਵੇ ਓਵਰ ਬ੍ਰਿਜ ਬਣਨ ਨਾਲ ਟ੍ਰੈਫਿਕ ਜਾਮ ਦੀ ਮੁਸ਼ਕਿਲ ਤੋਂ ਰਾਹਤ ਮਿਲੇਗੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਰਪੰਚਾਂ ਨੂੰ ਦਿਹਾਤੀ ਪੰਜਾਬ ਦੇ ਬਦਲਾਅ ਦੀ ਅਗਵਾਈ ਕਰਨ ਦਾ ਸੱਦਾ ਦਿੱਤਾ ਅਤੇ ਸਪਸ਼ਟ ਕੀਤਾ ਕਿ ਪੰਜਾਬ ਨੂੰ ਦੇਸ਼ ਦਾ ਸਭ ਤੋਂ ਵੱਧ ਵਿਕਸਿਤ ਸੂਬਾ ਬਣਾਉਣ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਸੂਬੇ ਦੇ ਪਿੰਡ ਦੇਸ਼ ਵਿੱਚ ਸਭ ਤੋਂ ਵੱਧ ਵਿਕਸਿਤ ਹੋ ਕੇ ਉਭਰਨੇ ਚਾਹੀਦੇ ਨੇ। ਰਾਮਪੁਰਾ ਫੁੱਲ ਅਤੇ ਤਲਵੰਡੀ ਸਾਬੋ ਦੇ ਸਰਪੰਚਾਂ ਅਤੇ ਪੰਚਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਦੁਹਰਾਇਆ ਕਿ ਪੰਜਾਬ ਸਰਕਾਰ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਇਸ ਕਾਰਜ ਲਈ ਫੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਏਗੀ। ਉਹਨਾਂ ਨੇ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰੀ ਫੰਡਾਂ ਦੀ ਵਰਤੋਂ ਇਸ ਤਰੀਕੇ ਨਾਲ ਕਰਨ ਜਿਸ ਨਾਲ ਸਮਾਜ ਦੇ ਹਰ ਵਰਗ ਨੂੰ ਲਾਭ ਮਿਲੇ, ਜਦਕਿ ਸਿੱਖਿਆ, ਦਿਹਾਤੀ ਬੁਨਿਆਦੀ ਢਾਂਚੇ ਅਤੇ ਨਿਰੰਤਰ ਰਹਿਣਯੋਗ ਵਿਕਾਸ ਨੂੰ ਪਹਿਲ ਦਿੱਤੀ ਜਾਵੇ। ਮੁੱਖ ਮੰਤਰੀ ਨੇ ਪਿੰਡਾਂ ਦੇ ਵਿਕਾਸ ਅਤੇ ਸਿੰਜਾਈ ਨਾਲ ਸੰਬੰਧਿਤ ਮੁੱਦਿਆਂ ਦੀ ਵੀ ਸਮੀਖਿਆ ਕੀਤੀ ਅਤੇ ਕਿਸਾਨਾਂ ਲਈ ਨਹਿਰੀ ਪਾਣੀ ਦੀ ਸਪਲਾਈ ਯਕੀਨੀ ਬਣਾਉਣ ਅਤੇ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਦੀ ਰਫ਼ਤਾਰ ਤੇਜ਼ ਕਰਨ ਲਈ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ। ਸਰਪੰਚ ਮਿਲਣੀ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਰਪੰਚ ਪਿੰਡ ਦਾ ਮੁਖੀ ਹੁੰਦਾ ਅਤੇ ਇੱਕ ਚੰਗਾ ਸਰਪੰਚ ਪਿੰਡ ਦੀ ਨੁਹਾਰ ਬਦਲ ਸਕਦਾ ਅਤੇ ਲੋਕਾਂ ਦੀ ਖੁਸ਼ਹਾਲੀ ਯਕੀਨੀ ਬਣਾ ਸਕਦਾ ਹੈ। ਸਰਪੰਚਾਂ ਨੂੰ ਵਿਕਾਸ ਕਾਰਜਾਂ ਨੂੰ ਪਹਿਲ ਦੇਣ ਦੀ ਅਪੀਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਫੰਡ ਇਸ ਤਰੀਕੇ ਨਾਲ ਖਰਚ ਕੀਤੇ ਜਾਣੇ ਚਾਹੀਦੇ ਨੇ ਕਿ ਸਮਾਜ ਦੇ ਹਰ ਵਰਗ ਨੂੰ ਇਸ ਨਾਲ ਲਾਭ ਮਿਲੇ। ਉਹਨਾਂ ਸਰਪੰਚਾਂ ਨੂੰ ਪਿੰਡਾਂ ਨੂੰ ਸਾਫ਼ ਸੁਥਰਾ, ਹਰਿਆ ਭਰਿਆ ਅਤੇ ਪ੍ਰਦੂਸ਼ਣ ਮੁਕਤ ਬਣਾਉਣ ਲਈ ਸਖ਼ਤ ਮਿਹਨਤ ਕਰਨ ਦੀ ਅਪੀਲ ਵੀ ਕੀਤੀ ਤਾਂ ਜੋ ਸੂਬੇ ਦੇ ਚੁਗਿਰਦੇ ਨੂੰ ਬਚਾਇਆ ਜਾ ਸਕੇ। ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਵਿੱਚ 85% ਜਾਂ ਇਸ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ 1050 ਤੋਂ ਵੱਧ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ ਕੀਤਾ। ਸ੍ਰੀ ਮੁਕਤਸਰ ਸਾਹਿਬ ਵਿਖੇ ਬ੍ਰਾਈਟ ਮਾਈਂਡਸ ਪੰਜਾਬ 2026 ਪ੍ਰੋਗਰਾਮ ਤਹਿਤ ਕਰਵਾਏ ਗਏ ਸਮਾਰੋਹ ਦੌਰਾਨ ਸ੍ਰੀ ਬੈਂਸ ਨੇ ਕਿਹਾ ਕਿ ਸਿੱਖਿਆ ਸਾਰੀਆਂ ਸਮਾਜਿਕ ਚੁਣੌਤੀਆਂ ਦਾ ਸਭ ਤੋਂ ਢੁਕਵਾਂ ਹੱਲ ਹੈ। ਉਹਨਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦੀ ਸਿੱਖਿਆ ਨੂੰ ਤਰਜੀਹ ਦੇਣ ਤਾਂ ਜੋ ਉਹ ਪੇਸ਼ੇਵਰ ਬੁਲੰਦੀਆਂ ਨੂੰ ਛੋਹ ਕੇ ਸੂਬੇ ਅਤੇ ਦੇਸ਼ ਦਾ ਨਾਂ ਰੌਸ਼ਨ ਕਰ ਸਕਣ। ਪੰਜਾਬ ਦੇ ਜਲ ਸਰੋਤ ਅਤੇ ਭੂਮੀ ਅਤੇ ਜਲ ਸੰਭਾਲ ਮੰਤਰੀ ਸ੍ਰੀ ਵਰਿੰਦਰ ਕੁਮਾਰ ਗੋਇਲ ਨੇ ਫਾਜ਼ਿਲਕਾ ਹਲਕੇ ਦੇ ਵਾਸੀਆਂ ਨੂੰ ਕਰੀਬ 45.74 ਕਰੋੜ ਰੁਪਏ ਦੀ ਲਾਗਤ ਵਾਲੇ 7 ਸਿੰਜਾਈ ਅਤੇ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦੀ ਸੁਗਾਤ ਦਿੱਤੀ। ਉਨ੍ਹਾਂ 33.51 ਕਰੋੜ ਰੁਪਏ ਦੀ ਲਾਗਤ ਨਾਲ ਮੁਕੰਮਲ ਹੋਏ 3 ਪ੍ਰੋਜੈਕਟਾਂ ਦਾ ਉਦਘਾਟਨ ਕੀਤਾ। ਇਸ ਤੋਂ ਇਲਾਵਾ 8.89 ਕਰੋੜ ਰੁਪਏ ਦੀ ਲਾਗਤ ਨਾਲ ਸਤਲੁਜ ਕ੍ਰੀਕ ਤੇ ਬਣਨ ਵਾਲੇ VR ਬ੍ਰਿਜ ਦੀ ਉਸਾਰੀ ਦੇ ਨੀਂਹ ਪੱਥਰ ਰੱਖਣ ਸਣੇ ਜ਼ਮੀਨ ਹੇਠਲੀ ਪਾਈਪਲਾਈਨ ਤੇ ਵਰਟੀਕਲ ਡਰੇਨੇਜ ਸਿਸਟਮ ਰਾਹੀਂ ਸੋਲਰ ਪੰਪਾਂ ਨਾਲ ਸੇਮਗ੍ਰਸਤ ਜ਼ਮੀਨ ਸੁਧਾਰ ਤੇ 3.34 ਕਰੋੜ ਰੁਪਏ ਦੇ 3 ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਿਆ। ਮਰਦਾਂ ਦੀ ਹਾਕੀ ਵਿਚ ਬੀਤੀ ਰਾਤ ਭਾਰਤ ਨੇ FIH ਪ੍ਰੋ ਲੀਗ ਦੇ ਲੰਡਨ ਪੜਾਅ ਦੇ ਆਪਣੇ ਪਹਿਲੇ ਮੈਚ ਵਿਚ ਪਾਕਿਸਤਾਨ ਨੂੰ 4-3 ਨਾਲ ਹਰਾ ਦਿੱਤਾ। ਭਾਰਤ ਲਈ ਅਭਿਸ਼ੇਕ ਨੈਨ, ਨੀਲਕਾਂਤ ਸ਼ਰਮਾ, ਸੁਖਜੀਤ ਸਿੰਘ ਅਤੇ ਰਾਜਿੰਦਰ ਸਿੰਘ ਨੇ ਗੋਲ ਕੀਤੇ। ਪਾਕਿਸਤਾਨ ਦੇ ਅਹਿਮਦ ਨਦੀਮ ਨੇ 3 ਗੋਲ ਕੀਤੇ। ਭਾਰਤੀ ਟੀਮ ਨੇ ਆਪਣੀ ਲੀਡ ਬਣਾਈ ਰੱਖੀ ਅਤੇ ਮੈਚ ਆਪਣੇ ਨਾਂ ਕੀਤਾ। ਇਸ ਦੇ ਨਾਲ ਹੀ ਪ੍ਰਾਦੇਸ਼ਿਕ ਖਬਰਾਂ ਖਤਮ ਹੋਈਆਂ। ਸਾਡਾ ਐਕਸ ਹੈਂਡਲ @AIR ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ ਬਾਅਦ 1:40 ਤੇ। ਨਮਸਕਾਰ।
1: FM ਬੈਂਡ 100.2 ਮੈਗਾਹਰਟਸ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਇਹ ਹੈ ਜੀ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। ਦੁਪਹਿਰ ਦਾ 1:15 ਹੋ ਗਿਆ ਤੇ ਇੱਕ ਵਾਰ ਮੁੜ ਤੋਂ ਹਾਜ਼ਰ ਹਾਂ ਮੈਂ ਕਰਮਜੀਤ ਕੌਰ ਪ੍ਰੋਗਰਾਮ ਨਗਮੇ ਲੈ ਗਈ। ਇਸ ਪ੍ਰੋਗਰਾਮ ਦੇ ਵਿੱਚ ਅਗਲੀ ਚਿੱਠੀ ਸਾਡੇ ਕੋਲ ਪਹੁੰਚੀ ਹੈ ਜੀ ਪਟੇਲ ਨਗਰ ਮਲੋਟ ਤੋਂ। ਡਾਕਟਰ ਰਮੇਸ਼ ਕੁਮਾਰ ਜਾਜੋਰੀਆ, ਗੀਤਾ ਰਾਣੀ ਜਾਜੋਰੀਆ, ਗਗਨਦੀਪ ਅਤੇ ਆਰਜ਼ੂ ਜਾਜੋਰੀਆ ਹੋਰਾਂ ਦੀ, ਮੁੱਲਾਂਪੁਰ ਦਾਖਾ ਮੰਡੀ ਤੋਂ ਰਾਜੇਸ਼ ਜੈਨ, ਅਰੁਣਾ ਜੈਨ, ਦੀਪਕ ਜੈਨ, ਗੌਤਮ ਬਿੱਟੂ, ਮੱਟੂ ਨਗੀਨਾ ਅਤੇ ਬਾਵਾ ਜੈਨ, ਇਹਨਾਂ ਦੇ ਨਾਲ ਨੇ ਸਾਰਿਕਾ, ਸੁਨੀਤਾ, ਅਰੀਹੰਤ ਅਤੇ ਸੁਰਭੀ ਜੈਨ। ਚੱਕਲਾ ਬਾਜ਼ਾਰ ਸਮਾਣਾ ਤੋਂ ਖੱਤ ਭੇਜਿਆ ਜੀ ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਰਾਣੀ ਜਿੰਦਲ, ਹਸਮੁਖ ਲਾਲ ਜਿੰਦਲ ਅਤੇ ਪੂਰੇ ਖੁਸ਼ਦਿਲ ਪਰਿਵਾਰ ਨੇ। ਕਨੇਰਾ ਮੁਹੱਲਾ ਪਟਿਆਲਾ

ਤੋਂ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ, ਪਲਕ, ਕਰਨ, ਗੀਤੂ, ਨਿਹਾਰਿਕਾ, ਹਾਰਦਿਕ ਅਤੇ ਵੰਸ਼ ਬੱਤਾ, ਹਰਜਿੰਦਰ ਛਿੰਦਾ, ਜਸਵੀਰ, ਰੇਖਾ, ਗਗਨ, ਸੋਨੀ, ਸੀਤਾ ਅਤੇ ਗੀਤਾ ਪਿੰਡ ਨਥਾਣਾ ਜ਼ਿਲ੍ਹਾ ਬਠਿੰਡਾ ਤੋਂ ਫਰਮਾਇਸ਼ ਭੇਜ ਰਹੇ ਨੇ। ਪਿੰਡ ਮਾਧੋਪੁਰ ਨੇੜੇ ਸਰਹੰਦ, ਬਿੱਲਾ ਮਾਧੋਪੁਰੀ, ਰਾਜ ਕੌਰ, ਜੋਤੀ, ਗੋਲਡੀ, ਬੱਬੂ, ਡਿੰਪੀ, ਗਿੰਦੀ, ਕਾਲਾ, ਆਸ਼ੂ, ਕਰਨ, ਗਗਨਾ ਅਤੇ ਮਹਿੰਦਰ ਕੌਰ ਹੋਰਾਂ ਦੀ ਚਿੱਠੀ ਹੈ ਜੀ। ਪਿੰਡ ਕੈਰੋਂ ਜ਼ਿਲ੍ਹਾ ਤਰਨ ਤਾਰਨ ਤੋਂ ਸੁਨੀਤਾ ਚਲੋਤਰਾ, ਰਜਨੀ, ਆਕਾਸ਼ਦੀਪ ਅਤੇ ਅਨਹਦ ਇਹਨਾਂ ਦੇ ਨਾਲ ਨੇ, ਗੁਰਸ਼ਬਦ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ। ਸੁਣਦੇ ਹਾਂ ਜੀ ਪ੍ਰੋਗਰਾਮ ਦਾ ਅਗਲਾ ਗੀਤ। ਇਸ ਗੀਤ ਨੂੰ ਅਸੀਂ ਲਿਆ ਏ ਫਿਲਮ ਬਾਦਲ ਦੇ ਵਿੱਚੋਂ, ਆਵਾਜ਼ ਅਨੁਰਾਧਾ ਪੌੜਵਾਲ ਅਤੇ ਉਦਿਤ ਨਾਰਾਇਣ ਦੀ। ਸਮੀਰ ਨੇ ਗੀਤ ਦੇ ਬੋਲ ਲਿਖੇ ਨੇ ਅਤੇ ਅਨੂ ਮਲਿਕ ਨੇ ਸੰਗੀਤਬੱਧ ਕੀਤਾ ਹੈ।

ਹੈ ਜੀ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ 100.2 ਮੈਗਾਹਰਟਸ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਤੁਸੀਂ ਸਾਨੂੰ ਸੁਣ ਰਹੇ ਹੋ ਨਿਊਜ਼ ਔਨ AIR ਐਪ ਤੇ ਵੀ। ਪ੍ਰੋਗਰਾਮ ਹੈ ਜੀ ਨਗਮੇ ਅਗਲੀ ਚਿੱਠੀ, ਜ਼ਿਲ੍ਹਾ ਕੈਥਲ ਦਾਬਾ ਚਾਬਾ ਤੋਂ ਭੇਜੀ ਹੈ ਨੰਦ ਲਾਲ ਟੇਲਰ, ਸ਼ਸ਼ੀਪਾਲ ਕਟਾਰੀਆ ਹੋਰਾਂ ਨੇ। SST ਨਗਰ ਪਟਿਆਲਾ ਤੋਂ ਗੁਰਪ੍ਰੀਤ ਸਿੰਘ, ਆਰਵ ਸਿੰਘ, ਜਸਵੀਰ ਕੌਰ ਜੱਸੀ ਤੇ ਗੁਰਫਤਿਹ ਸਿੰਘ। ਮਲੋਟ ਤੋਂ ਸਤੀਸ਼ ਮਿਗਲਾਨੀ, ਸੀਮਾ ਮਿਗਲਾਨੀ ਤੇ ਇਹਨਾਂ ਦੇ ਨਾਲ ਰਮੇਸ਼ ਮਿਗਲਾਨੀ। ਖਾਨੇ ਕੀ ਢਾਬ ਤੋਂ ਸ਼ਮਸ਼ੇਰ ਸਿੰਘ, ਕੌਲਧਰ, ਜਸਵਿੰਦਰ ਕੌਰ, ਕਰਨ ਪ੍ਰਤਾਪ ਸਿੰਘ, ਤਰਨਵੀਰ ਸਿੰਘ ਤੇ ਮਨਰੀਤ ਕੌਰ। ਸੈਕਟਰ 67 ਮੋਹਾਲੀ ਚੰਡੀਗੜ੍ਹ ਤੋਂ TD ਮਲਹੋਤਰਾ, ਰਿਤਿਕ ਮਲਹੋਤਰਾ, ਪ੍ਰਤੀਕ ਮਲਹੋਤਰਾ, ਜੈਵੀਰ ਠਾਕੁਰ, ਡਾਕਟਰ ਅਮਨਦੀਪ, ਅਨਿਲ ਸ਼ਰਮਾ ਤੇ ਕਾਲਕਾ ਤੋਂ ਸ਼ੁਭਚੰਦਰ ਬਜਾਜ, ਬਿੱਟਾ ਬਜਾਜ ਤੇ ਸਾਹਿਲ। ਗਾਂਧੀ ਚੌਕ ਰੋਪੜ ਤੋਂ ਹਰਦੇਵ ਮੀਕਾ, ਬਲਵਿੰਦਰ ਵਿਰਕ, ਜੈਤੇਗ ਵਿਰਕ ਤੇ ਮੀਕਾ ਵਿਰਕ, ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ ਤੇ। ਸੁਣਦੇ ਹਾਂ ਪ੍ਰੋਗਰਾਮ ਦਾ ਆਖਰੀ ਗੀਤ ਫਿਲਮ ਦਾਗ ਦ ਫਾਇਰ ਚੋਂ, ਸਮੀਰ ਦੇ ਬੋਲ, ਰਾਜੇਸ਼ ਰੌਸ਼ਨ ਦਾ ਸੰਗੀਤਬੱਧ ਕੀਤਾ ਤੇ ਕੁਮਾਰ ਸਾਨੂੰ ਤੇ ਅਨੁਰਾਧਾ ਪੌੜਵਾਲ ਨੇ ਇਸ ਗੀਤ ਨੂੰ ਗਾਇਆ ਏ।

0: ਇਹ ਸੀ ਜੀ ਪ੍ਰੋਗਰਾਮ ਨਗਮੇ ਦੀ ਆਖਰੀ ਪੇਸ਼ਕਸ਼। ਜੇ ਤੁਸੀਂ ਵੀ ਇਸ ਪ੍ਰੋਗਰਾਮ 'ਚ ਆਪਣੀ ਪਸੰਦ ਦਾ ਗੀਤ ਸੁਣਨਾ ਚਾਹੁੰਦੇ ਹੋ ਤਾਂ ਸਾਨੂੰ ਚਿੱਠੀ ਲਿਖ ਸਕਦੇ ਹੋ। ਸਾਡਾ ਪਤਾ ਹੈ ਜੀ, ਪ੍ਰੋਗਰਾਮ ਨਗਮੇ, ਮਾਰਫਤ ਸਟੇਸ਼ਨ ਡਾਇਰੈਕਟਰ, ਆਕਾਸ਼ਵਾਣੀ ਪਟਿਆਲਾ। ਪਿੰਨ ਕੋਡ ਹੈ 1470002। ਇਸ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਨਗਮੇ ਹੁਣ ਖਤਮ ਹੁੰਦਾ। ਕਰਮਜੀਤ ਕੌਰ ਨੂੰ ਦਿਓ ਇਜਾਜ਼ਤ। ਹੁਣੇ ਤੁਸੀਂ ਸੁਣਿਆ ਪ੍ਰੋਗਰਾਮ ਨਗਮੇ, FM ਬੈਂਡ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਹੈ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। 1:40 ਹੋ ਰਹੇ ਨੇ। ਹੁਣ ਤੁਸੀਂ ਸੁਣੋਗੇ ਪੰਜਾਬੀ 'ਚ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ, ਅਤੇ 1:50 'ਤੇ ਉਰਦੂ 'ਚ ਖਬਰਾਂ ਸੁਣਾਂਗੇ ਸਾਡੇ ਦਿੱਲੀ ਕੇਂਦਰ ਤੋਂ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਖਾਸ ਖਬਰਾਂ। ਭਾਰਤ ਨੇ ਪਾਕਿਸਤਾਨ ਵੱਲੋਂ ਸੰਯੁਕਤ ਰਾਸ਼ਟਰ ਵਿੱਚ ਕਸ਼ਮੀਰ ਦਾ ਮੁੱਦਾ ਉਠਾਉਣ 'ਤੇ ਸਖ਼ਤੀ ਇਤਰਾਜ਼ ਜਤਾਇਆ ਹੈ। ਭਾਰੀ ਉਦਯੋਗ ਮੰਤਰੀ HD ਕੁਮਾਰ ਸਵਾਮੀ ਨੇ ਸਟੀਲ ਉਦਯੋਗ ਨੂੰ ਭਵਿੱਖ ਦੇ ਵਿਕਾਸ ਲਈ ਡਿਜੀਟਲੀਕਰਨ ਅਪਣਾਉਣ ਦਾ ਸੱਦਾ ਦਿੱਤਾ ਹੈ। ਪੰਜਾਬ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ ਤਹਿਤ ਘਰ ਘਰ ਗਣਨਾ ਦਾ ਪੜਾਅ ਭਲਕੇ ਤੋਂ ਸ਼ੁਰੂ ਹੋ ਰਿਹਾ ਹੈ। ਅਮਰੀਕੀ ਸੀਨੇਟ ਨੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਇਰਾਨ ਵਿਰੁੱਧ ਫੌਜੀ ਮੁਹਿੰਮ ਨੂੰ ਰੋਕਣ ਲਈ ਇੱਕ ਬਿੱਲ ਪਾਸ ਕੀਤਾ ਹੈ। ਅਤੇ ਹਾਕੀ ਇੰਡੀਆ ਨੇ

0: ਤੋਂ 14 ਜੁਲਾਈ ਤੱਕ ਬਰਤਾਨੀਆ ਦੇ ਦੌਰੇ ਲਈ 24 ਮੈਂਬਰੀ ਜੂਨੀਅਰ ਮਹਿਲਾ ਟੀਮ ਦਾ ਐਲਾਨ ਕਰ ਦਿੱਤਾ ਹੈ। ਹੁਣ ਖਬਰਾਂ ਵਿਸਥਾਰ ਨਾਲ। ਭਾਰਤ ਨੇ ਪਾਕਿਸਤਾਨ ਵੱਲੋਂ ਸੰਯੁਕਤ ਰਾਸ਼ਟਰ ਵਿੱਚ ਕਸ਼ਮੀਰ ਦਾ ਮੁੱਦਾ ਉਠਾਉਣ 'ਤੇ ਸਖ਼ਤ ਇਤਰਾਜ਼ ਜਤਾਇਆ ਹੈ। ਪਾਕਿਸਤਾਨ ਉੱਪਰ ਸੰਯੁਕਤ ਰਾਸ਼ਟਰ ਮੰਚ ਦਾ ਰਾਜਨੀਤੀਕਰਨ ਦਾ ਇਲਜ਼ਾਮ ਲਾਉਂਦੇ ਹੋਏ ਭਾਰਤ ਨੇ ਕਿਹਾ ਹੈ ਕਿ ਸਹਿ ਪ੍ਰਧਾਨ ਵਜੋਂ ਨਿਰਪੱਖਤਾ ਬਣਾਈ ਰੱਖਣ ਦੀ ਬਜਾਏ ਪਾਕਿਸਤਾਨ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕੀਤੀ ਹੈ। ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਪ੍ਰਤੀਨਿਧ ਪੀ ਹਰੀਸ਼ ਨੇ ਸਹਿ ਪ੍ਰਧਾਨ ਵਜੋਂ ਪਾਕਿਸਤਾਨ ਦੇ ਵਿਹਾਰ ਦੀ ਆਲੋਚਨਾ ਕੀਤੀ। ਪਾਕਿਸਤਾਨ ਦੇ ਸਥਾਈ ਪ੍ਰਤੀਨਿਧ ਅਸੀਮ ਇਫਤਿਖਾਰ ਅਹਿਮਦ ਦੀਆਂ ਟਿੱਪਣੀਆਂ ਦਾ ਜਵਾਬ ਦਿੰਦਿਆਂ ਸ੍ਰੀ ਹਰੀਸ਼ ਨੇ ਜੰਮੂ ਕਸ਼ਮੀਰ ਬਾਰੇ ਭਾਰਤ ਦੇ ਲੰਮੇ ਸਮੇਂ ਦੇ ਸਟੈਂਡ ਨੂੰ ਦੁਹਰਾਇਆ। ਉਨ੍ਹਾਂ ਕਿਹਾ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਪੂਰੀ ਤਰ੍ਹਾਂ ਭਾਰਤ ਦਾ ਅੰਦਰੂਨੀ ਮਾਮਲਾ ਹੈ। ਭਾਰੀ ਉਦਯੋਗ ਮੰਤਰੀ ਐਚ ਡੀ ਕੁਮਾਰ ਸਵਾਮੀ ਨੇ ਸਟੀਲ ਉਦਯੋਗ ਨੂੰ ਭਵਿੱਖ ਦੇ ਵਿਕਾਸ ਲਈ ਡਿਜੀਟਲੀਕਰਨ ਅਪਣਾਉਣ ਲਈ ਕਿਹਾ ਹੈ। ਉਨ੍ਹਾਂ ਨੇ ਅੱਜ ਨਵੀਂ ਦਿੱਲੀ ਵਿੱਚ ਸਟੀਲ ਸੈਕਟਰ ਵਿੱਚ ਡਿਜੀਟਲੀਕਰਨ ਬਾਰੇ ਇੱਕ ਵਿਚਾਰ ਚਰਚਾ ਸੈਸ਼ਨ ਵਿੱਚ ਇਹ ਗੱਲ ਕਹੀ। ਸਟੀਲ ਸੈਕਟਰ ਦੀ ਮਜ਼ਬੂਤ ਕਾਰਗੁਜ਼ਾਰੀ ਦਾ ਹਵਾਲਾ ਦਿੰਦਿਆਂ ਸ੍ਰੀ ਕੁਮਾਰ ਸਵਾਮੀ ਨੇ ਕਿਹਾ ਕਿ ਦੇਸ਼ ਨੇ 2018 ਤੋਂ ਦੁਨੀਆ ਦੇ ਦੂਜੇ ਸਭ ਤੋਂ ਵੱਡੇ ਸਟੀਲ ਉਤਪਾਦਕ ਵਜੋਂ ਆਪਣੀ ਮਜ਼ਬੂਤ ਸਥਿਤੀ ਬਰਕਰਾਰ ਰੱਖੀ ਹੈ। ਉਨ੍ਹਾਂ ਕਿਹਾ ਕਿ ਵਿੱਤੀ ਸਾਲ 2021-22 ਤੋਂ ਕੱਚੇ ਫੌਲਾਦ ਦਾ ਉਤਪਾਦਨ ਲਗਭਗ 8% ਦੀ ਸਾਲਾਨਾ ਦਰ ਨਾਲ ਵਧਿਆ, ਜਦੋਂ ਕਿ ਘਰੇਲੂ ਮੰਗ ਵਧਣ ਕਾਰਨ ਤਿਆਰ ਸਟੀਲ ਦੀ ਖਪਤ ਲਗਭਗ 13% ਵਧੀ ਹੈ। ਦੇਸ਼ ਦੇ ਨੌਜਵਾਨਾਂ ਦੀ ਅਗਵਾਈ ਵਾਲੇ 6 ਸਟਾਰਟਅਪਸ ਨੇ 8ਵੇਂ ਯੂਥ ਕੋ ਲੈਬ ਨੈਸ਼ਨਲ ਇਨੋਵੇਸ਼ਨ ਚੈਲੰਜ 2026 ਵਿੱਚ ਜਿੱਤ ਹਾਸਲ ਕੀਤੀ ਹੈ। ਇਹ ਪਹਿਲ ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ UNDP ਇੰਡੀਆ ਅਤੇ ਸਿਟੀ ਫਾਊਂਡੇਸ਼ਨ ਵੱਲੋਂ ਅਟਲ ਇਨੋਵੇਸ਼ਨ ਮਿਸ਼ਨ ਨੀਤੀ ਆਯੋਗ ਦੇ ਸਹਿਯੋਗ ਨਾਲ ਅਤੇ ਟੀ ਹੱਬ ਫਾਊਂਡੇਸ਼ਨ ਰਾਹੀਂ ਲਾਗੂ ਕੀਤੀ ਗਈ ਹੈ। ਇਹ ਨੌਜਵਾਨਾਂ ਦੀ ਅਗਵਾਈ ਵਾਲੀ ਨਵੀਨਤਾ ਨੂੰ ਉਤਸ਼ਾਹਿਤ ਕਰਨ ਅਤੇ ਨਿਰੰਤਰ ਵਿਕਾਸ ਟੀਚਿਆਂ ਵੱਲ ਪ੍ਰਗਤੀ ਨੂੰ ਤੇਜ਼ ਕਰਨ ਲਈ ਇੱਕ ਮੁੱਖ ਪਲੇਟਫਾਰਮ ਵਜੋਂ ਉਭਰੀ ਹੈ। ਰਿਹਾਇਸ਼ ਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰੀ ਮਨੋਹਰ ਲਾਲ ਨੇ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਸੈਂਟਰਲ ਵਿਸਟਾ ਕੋਰੀਡੋਰ ਲਈ ਕੇਂਦਰੀ ਸਕੱਤਰਿਤ ਮੈਟਰੋ ਸਟੇਸ਼ਨ ਅਤੇ ਨਿਰਮਾਣ ਕਾਰਜ ਦਾ ਉਦਘਾਟਨ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਇਸ ਪਲ ਨੂੰ ਇਤਿਹਾਸਕ ਦੱਸਿਆ ਅਤੇ ਕਿਹਾ ਕਿ ਇਹ ਪ੍ਰੋਜੈਕਟ ਆਉਣ ਜਾਣ ਵਾਲਿਆਂ ਦੀ ਸਹੂਲਤ ਨੂੰ ਆਸਾਨ ਕਰੇਗਾ।
1: ਬਹੁਤ ਹੀ ਇਤਿਹਾਸਿਕ ਮੂਮੈਂਟ ਹੈ, ਜਬ ਦੇਸ਼ ਕੀ ਰਾਜਧਾਨੀ ਜਹਾਂ ਸੇ ਪੂਰੀ ਸਰਕਾਰ ਚਲਨੀ ਹੈ, ਸੈਂਟਰਲ ਵਿਸਟਾ ਔਰ ਯਹਾਂ ਕੇ ਕਰਮਚਾਰੀ ਔਰ ਯਹਾਂ ਕੇ ਜਿਤਨੇ ਵੀ ਕਾਰਯਾਲਯੋਂ ਮੇਂ ਕਾਮ ਕਰਨੇ ਵਾਲੇ ਸਭ ਲੋਗ ਉਨਕੋ ਏਕ ਐਸੀ ਸੁਵਿਧਾ ਪ੍ਰਦਾਨ ਕਰਨੇ ਕੇ ਲੀਏ ਆਜ਼ਮੀ ਪੂਜਨ ਅਥਵਾ ਗਰਾਊਂਡ ਬ੍ਰੇਕਿੰਗ ਸੇਰੇਮਨੀ ਆਜ ਹੀ ਕੀ ਗਈ ਹੈ ਔਰ ਯੇ ਜਬ ਕੰਪਲੀਟ ਹੋ ਜਾਏਗੀ ਉਸਕੇ ਬਾਅਦ ਦਿੱਲੀ ਕੇ ਬਹੁਤ ਸੇ ਛੋਰ ਆਪਸ ਮੇਂ ਜਹਾਂ ਜਹਾਂ ਮੈਟਰੋ ਲਾਈਨ ਚਲਤੀ ਹੈ ਉਨਕੋ ਯੇ ਜੋੜੇਗੀ। ਅਬ ਯੇ ਜੋ ਲਾਈਨ ਹੈ ਯੇ ਆਰ ਕੇ ਆਸ਼ਰਮ ਸੇ ਲੇਕਰ ਕੇ ਔਰ ਇੰਦਰਪ੍ਰਸਥ ਤੱਕ ਜਿਸਕੇ ਅੰਦਰ 9 ਸਟੇਸ਼ਨਸ ਹੈ।
0: ਇਸ ਸਟੇਸ਼ਨ ਨੂੰ ਜਨਕਪੁਰੀ ਪੱਛਮ ਤੋਂ ਆਰ ਕੇ ਆਸ਼ਰਮ ਮਾਰਗ ਤੱਕ ਮੌਜੂਦਾ ਮਜੈਂਟਾ ਲਾਈਨ ਦੇ ਵਿਸਥਾਰ ਵਜੋਂ ਪੜਾਅ 5A ਤਹਿਤ ਵਿਕਸਿਤ ਕੀਤਾ ਜਾ ਰਿਹਾ ਹੈ। ਪੰਜਾਬ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ ਤਹਿਤ ਘਰ ਘਰ ਗਣਨਾ ਦਾ ਪੜਾਅ ਭਲਕੇ ਤੋਂ ਸ਼ੁਰੂ ਹੋ ਰਿਹਾ ਹੈ। ਇਸ ਸੰਬੰਧ ਵਿੱਚ ਇੱਕ ਪ੍ਰੈਸ ਕਾਨਫਰੰਸ ਵਿੱਚ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਅਨੰਦਿਤਾ ਮਿੱਤਰਾ ਨੇ ਦੱਸਿਆ ਕਿ ਇਹ ਅਮਲ 25 ਜੂਨ ਤੋਂ 24 ਜੁਲਾਈ 2026 ਤੱਕ ਚੱਲੇਗਾ। ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ 1 ਅਕਤੂਬਰ 2026 ਨੂੰ ਹੋਏਗੀ। ਉਨ੍ਹਾਂ ਦੱਸਿਆ ਕਿ ਸੂਬੇ ਭਰ ਵਿੱਚ 24,453 ਬਲਾਕ ਪੱਧਰ ਅਧਿਕਾਰੀ BLOs ਘਰ ਘਰ ਜਾ ਕੇ ਫਾਰਮ ਭਰਨਗੇ। ਸ੍ਰੀਮਤੀ ਮਿੱਤਰਾ ਨੇ ਕਿਹਾ ਕਿ ਹੁਣ ਤੱਕ ਸੂਬੇ ਭਰ 'ਚ 1,84,00,000 ਭਾਵ 86.02% ਵੋਟਾਂ ਦੀ ਨਿਸ਼ਾਨਦੇਹੀ ਜਾਂ ਮੈਪਿੰਗ ਹੋ ਚੁੱਕੀ ਹੈ। ਉਨ੍ਹਾਂ ਨੇ ਇਹ ਗੱਲ ਸਪਸ਼ਟ ਕੀਤੀ ਕਿ ਜੇਕਰ ਕਿਸੇ ਵੋਟਰ ਦੀ ਮੈਪਿੰਗ ਨਹੀਂ ਹੋਈ ਤਾਂ ਉਸ ਦੀ ਵੋਟ ਨਹੀਂ ਕੱਟੀ ਜਾਏਗੀ, ਸਗੋਂ ਅਜਿਹੇ ਵੋਟਰ ਕੋਲੋਂ ਕੁਝ ਦਸਤਾਵੇਜ਼ ਮੰਗ ਕੇ ਉਸ ਨੂੰ ਵੋਟਰ ਸੂਚੀ ਵਿੱਚ ਸ਼ਾਮਲ ਕੀਤਾ ਜਾਏਗਾ। ਇਸ ਦੌਰਾਨ ਕੱਲ੍ਹ ਸ੍ਰੀਮਤੀ ਮਿੱਤਰਾ ਵੱਲੋਂ ਪੰਜਾਬ ਦੀਆਂ ਮਾਨਤਾ ਪ੍ਰਾਪਤ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਗਈ ਅਤੇ ਇਸ ਪੜਾਅ ਦੌਰਾਨ BLOs ਦੇ ਘਰ ਘਰ ਜਾ ਕੇ ਗਣਨਾ ਫਾਰਮਾਂ ਦੀ ਵੰਡ, ਇਨ੍ਹਾਂ ਫਾਰਮਾਂ ਨੂੰ ਭਰਨ ਅਤੇ ਇਕੱਤਰ ਕਰਨ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਗਈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਟ ਹੈ @AIRRN ਜਲੰਧਰ। ਈਰਾਨ ਦੀ ਰਾਜਧਾਨੀ ਤਹਿਰਾਨ ਵਿੱਚ ਭਾਰਤੀ ਦੂਤਕਾਰ ਨੇ ਸੁਰੱਖਿਆ ਹਾਲਤ ਵਿੱਚ ਸੁਧਾਰ ਦੇ ਮੱਦੇਨਜ਼ਰ ਭਾਰਤੀ ਨਾਗਰਿਕਾਂ ਲਈ ਇੱਕ ਸੋਧੀ ਹੋਈ ਸਲਾਹ ਜਾਰੀ ਕੀਤੀ ਹੈ। ਦੂਤਕਾਰ ਨੇ ਕਿਹਾ ਕਿ ਬਦਲਦੇ ਘਟਨਾਕ੍ਰਮ ਦੇ ਬਾਵਜੂਦ ਭਾਰਤੀ ਨਾਗਰਿਕਾਂ ਨੂੰ ਅਗਲੇ ਨੋਟਿਸ ਤੱਕ ਸਾਰੀਆਂ ਗੈਰ ਜ਼ਰੂਰੀ ਯਾਤਰਾਵਾਂ ਤੋਂ ਬਚਣਾ ਚਾਹੀਦਾ ਹੈ। ਦੇਸ਼ ਵਿੱਚ ਰਹਿਣ ਵਾਲੇ ਭਾਰਤੀ ਨਾਗਰਿਕਾਂ ਅਤੇ ਈਰਾਨ ਦੀ ਯਾਤਰਾ ਕਰਨ ਵਾਲੇ ਨੂੰ ਸਲਾਹ ਦਿੱਤੀ ਗਈ ਕਿ ਉਹ ਬਹੁਤ ਜ਼ਿਆਦਾ ਸਾਵਧਾਨੀ ਅਤੇ ਚੌਕਸੀ ਵਰਤਣ ਅਤੇ ਸਥਿਤੀ ਦੀ ਨਿਰੰਤਰ ਨਿਗਰਾਨੀ ਕਰਨ। ਉਨ੍ਹਾਂ ਨੂੰ ਭਰੋਸੇਯੋਗ ਸਰੋਤਾਂ ਰਾਹੀਂ ਸਥਾਨਕ ਘਟਨਾਕ੍ਰਮ 'ਤੇ ਨੇੜਿਓਂ ਨਜ਼ਰ ਰੱਖਣ ਅਤੇ ਸਥਾਨਕ ਅਧਿਕਾਰੀਆਂ ਦੇ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਵੀ ਸਲਾਹ ਦਿੱਤੀ ਗਈ ਹੈ। ਇਹ ਸਲਾਹ ਦਿੱਤੀ ਜਾਂਦੀ ਹੈ ਕਿ ਤਾਜ਼ਾ ਜਾਣਕਾਰੀ ਅਤੇ ਆਉਣ ਵਾਲੀਆਂ ਸਲਾਹਾਂ ਲਈ ਦੂਤਘਰ ਦੀ ਅਧਿਕਾਰਤ ਵੈਬਸਾਈਟ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਨਿਯਮਤ ਤੌਰ 'ਤੇ ਨਿਗਰਾਨੀ ਕੀਤੀ ਜਾਏ। ਅੱਜ ਪਾਸਪੋਰਟ ਸੇਵਾ ਦਿਵਸ ਹੈ। ਇਹ ਦਿਨ 24

1967 ਨੂੰ ਪਾਸਪੋਰਟ ਕਾਨੂੰਨ ਲਾਗੂ ਹੋਣ ਦੇ ਸਬੰਧ ਵਿੱਚ ਮਨਾਇਆ ਜਾਂਦਾ ਹੈ। ਇਸ ਮੌਕੇ ਤੇ ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਕਿਹਾ ਕਿ ਪਾਸਪੋਰਟ ਸੇਵਾ ਪ੍ਰੋਗਰਾਮ ਦੇ ਦੂਜੇ ਪੜਾਅ ਦੇ ਲਾਗੂ ਹੋਣ ਨਾਲ ਚਿੱਪ ਆਧਾਰਿਤ ਈ ਪਾਸਪੋਰਟਾਂ ਦੀ ਸ਼ੁਰੂਆਤ ਨਵੇਂ ਪਾਸਪੋਰਟ ਸੁਰੱਖਿਆ ਕੇਂਦਰਾਂ ਅਤੇ ਪੋਸਟ ਆਫਿਸ ਪਾਸਪੋਰਟ ਸੇਵਾ ਕੇਂਦਰਾਂ ਦੀ ਸਥਾਪਨਾ ਅਤੇ ਰਿਕਾਰਡ ਪਾਸਪੋਰਟ ਜਾਰੀ ਕਰਨ ਨਾਲ ਸਫ਼ਰ ਸੁਵਿਧਾਜਨਕ ਹੋ ਰਿਹਾ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ੍ਰੀ ਜੈਸ਼ੰਕਰ ਨੇ 14ਵੇਂ ਪਾਸਪੋਰਟ ਸੇਵਾ ਦਿਵਸ ਮੌਕੇ ਭਾਰਤ ਅਤੇ ਵਿਦੇਸ਼ਾਂ ਵਿੱਚ ਸਾਰੇ ਪਾਸਪੋਰਟ ਅਧਿਕਾਰੀਆਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ। ਸੰਚਾਰ ਮੰਤਰੀ ਜੋਤਿਰਾਦਿੱਤਿਆ ਸਿੰਧੀਆ ਨੇ ਕਿਹਾ ਕਿ ਸੇਵਾ ਸੁਸ਼ਾਸਨ ਅਤੇ ਨਾਗਰਿਕ ਸਹੂਲਤਾਂ ਪ੍ਰਤੀ ਵਚਨਬੱਧਤਾ ਨਾਲ ਇੰਡੀਆ ਪੋਸਟ ਰਾਹੀਂ ਪਾਸਪੋਰਟ ਸੇਵਾਵਾਂ ਦੂਰ ਦੁਰਾਡੇ ਇਲਾਕਿਆਂ ਤੱਕ ਵੀ ਪਹੁੰਚ ਰਹੀਆਂ ਨੇ। ਅਮਰੀਕੀ ਸੈਨੇਟ ਨੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਈਰਾਨ ਵਿਰੁੱਧ ਫੌਜੀ ਮੁਹਿੰਮ ਨੂੰ ਰੋਕਣ ਲਈ ਇੱਕ ਬਿੱਲ ਪਾਸ ਕੀਤਾ ਹੈ। ਇਸ ਅਨੁਸਾਰ ਸ੍ਰੀ ਟਰੰਪ ਨੂੰ ਹੁਣ ਈਰਾਨ ਵਿਰੁੱਧ ਕੋਈ ਵੀ ਕਾਰਵਾਈ ਕਰਨ ਤੋਂ ਪਹਿਲਾਂ ਕਾਂਗਰਸ ਦੀ ਮਨਜ਼ੂਰੀ ਲੈਣੀ ਪਏਗੀ। ਇਹ ਬਿੱਲ ਪ੍ਰਤੀਨਿਧ ਸਭਾ ਵਿੱਚ ਪਹਿਲਾਂ ਹੀ ਪਾਸ ਹੋ ਚੁੱਕਾ ਹੈ। ਸੀਨੇਟ ਵਿੱਚ ਰਿਪਬਲਿਕਨ ਪਾਰਟੀ ਕੋਲ ਬਹੁਮਤ ਹੈ, ਪਰ 4 ਰਿਪਬਲਿਕਨ ਮੈਂਬਰਾਂ ਨੇ ਪਾਰਟੀ ਦੀ ਹਾਂ ਤੋਂ ਹਟ ਕੇ ਇਸ ਬਿੱਲ ਦਾ ਸਮਰਥਨ ਕੀਤਾ। ਸਦਨ ਦੇ ਲਗਭਗ ਸਾਰੇ ਡੈਮੋਕਰੇਟ ਮੈਂਬਰਾਂ ਨੇ ਬਿੱਲ ਦੀ ਹਮਾਇਤ ਕੀਤੀ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਦਾਅਵਾ ਕੀਤਾ ਕਿ ਈਰਾਨ ਪਰਮਾਣੂ ਹਥਿਆਰ ਹਾਸਲ ਨਾ ਕਰਨ ਬਾਰੇ ਸਹਿਮਤ ਹੋ ਗਿਆ ਹੈ। ਉਨ੍ਹਾਂ ਨੇ ਇਸ ਨੂੰ ਹੋਰਮੁਜ਼ ਸਟ੍ਰੇਟ ਇਲਾਕੇ 'ਚ ਤਣਾਅ ਖਤਮ ਕਰਨ ਵਾਲੇ ਇੱਕ ਇਤਿਹਾਸਕ ਸ਼ਾਂਤੀ ਸਮਝੌਤੇ ਦਾ ਹਿੱਸਾ ਦੱਸਿਆ। ਅਮਰੀਕਾ ਦੇ ਪੈਨਸਿਲਵੇਨੀਆ ਵਿੱਚ ਇੱਕ ਉਦਯੋਗਿਕ ਪਲਾਂਟ ਵਿੱਚ ਇੱਕ ਸਮਾਗਮ ਵਿੱਚ ਸ੍ਰੀ ਟਰੰਪ ਨੇ ਕਿਹਾ ਕਿ ਈਰਾਨ ਨੂੰ ਪਰਮਾਣੂ ਹਥਿਆਰ ਹਾਸਲ ਕਰਨ ਤੋਂ ਰੋਕਣਾ ਉਨ੍ਹਾਂ ਦੀ ਸਰਕਾਰ ਦਾ ਮੁੱਖ ਉਦੇਸ਼ ਰਿਹਾ ਹੈ। ਹਾਕੀ ਇੰਡੀਆ ਨੇ 5 ਤੋਂ 14 ਜੁਲਾਈ ਤੱਕ ਬਰਤਾਨੀਆ ਦੇ ਦੌਰੇ ਲਈ 24 ਮੈਂਬਰੀ ਜੂਨੀਅਰ ਮਹਿਲਾ ਟੀਮ ਦਾ ਐਲਾਨ ਕਰ ਦਿੱਤਾ ਹੈ। ਨਵੇਂ ਕੋਚ ਟਿਮ ਵਾਈਟ ਦੀ ਅਗਵਾਈ ਹੇਠ ਭਾਰਤੀ ਟੀਮ ਜੂਨੀਅਰ ਏਸ਼ੀਆ ਕੱਪ ਸਮੇਤ ਆਉਣ ਵਾਲੇ ਅੰਤਰਰਾਸ਼ਟਰੀ ਮੁਕਾਬਲਿਆਂ ਦੀ ਤਿਆਰੀ ਲਈ ਸਕਾਟਲੈਂਡ ਅਤੇ ਇੰਗਲੈਂਡ ਵਿੱਚ 7 ਮੈਚ ਖੇਡੇਗੀ। ਖੈਦੇਮ ਸ਼ਿਲੇਮਾਚਾਰ ਨੂੰ ਟੀਮ ਦੀ ਅਗਵਾਈ ਕਰੇਗੀ, ਜਦੋਂ ਕਿ ਨਿਧੀ ਅਤੇ ਏਂਜਲ ਹਰਸ਼ਾ ਰਾਣੀ ਮਿੰਜ ਨੂੰ ਗੋਲਕੀਪਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। 9 ਦਿਨਾਂ ਦਾ ਇਹ ਦੌਰਾ ਸਕਾਟਲੈਂਡ ਦੀ ਸੀਨੀਅਰ ਮਹਿਲਾ ਟੀਮ ਵਿਰੁੱਧ 2 ਮੈਚਾਂ ਨਾਲ ਸ਼ੁਰੂ ਹੋਵੇਗਾ। ਇਸ ਤੋਂ ਬਾਅਦ ਅਮਰੀਕਾ, ਇੰਗਲੈਂਡ ਅਤੇ ਬੈਲਜੀਅਮ ਦੀਆਂ ਜੂਨੀਅਰ ਟੀਮਾਂ ਵਿਰੁੱਧ ਮੈਚ ਹੋਣਗੇ। ਫੀਫਾ ਫੁੱਟਬਾਲ ਵਿਸ਼ਵ ਕੱਪ ਵਿੱਚ ਅੱਜ ਮੈਕਸੀਕੋ ਵਿੱਚ ਖੇਡੇ ਗਏ ਗਰੁੱਪ ਕੇ ਦੇ ਮੈਚ ਵਿੱਚ ਕੋਲੰਬੀਆ ਨੇ ਕੋਂਗੋ ਨੂੰ 1-0 ਨਾਲ ਹਰਾ ਦਿੱਤਾ ਹੈ। ਡੈਨੀਅਲ ਮੁਲੋਜ਼ ਦੇ ਦੂਜੇ ਹਾਫ਼ ਵਿੱਚ ਕੀਤੇ ਗਏ ਗੋਲ ਨੇ ਕੋਲੰਬੀਆ ਨੂੰ ਲਗਾਤਾਰ ਦੂਜੀ ਜਿੱਤ ਹਾਸਲ ਕਰਨ ਅਤੇ ਅਗਲੇ ਗੇੜ ਵਿੱਚ ਪਹੁੰਚਣ ਵਿੱਚ ਮਦਦ ਕੀਤੀ। ਇਸ ਤੋਂ ਪਹਿਲਾਂ ਪੁਰਤਗਾਲ ਨੇ ਹਿਊਸਟਨ ਵਿੱਚ ਇਸ ਗਰੁੱਪ ਦੇ ਇੱਕ ਹੋਰ ਮੈਚ ਵਿੱਚ ਉਜ਼ਬੇਕਿਸਤਾਨ ਨੂੰ 5-0 ਨਾਲ ਹਰਾਇਆ। 43 ਸਾਲਾ ਕ੍ਰਿਸਟੀਆਨੋ ਰੋਨਾਲਡੋ ਨੇ 2 ਸ਼ਾਨਦਾਰ ਗੋਲ ਕੀਤੇ। ਰੋਨਾਲਡੋ ਹੁਣ 6 ਵੱਖ-ਵੱਖ ਵਿਸ਼ਵ ਕੱਪ ਟੂਰਨਾਮੈਂਟ ਵਿੱਚ ਗੋਲ ਕਰਨ ਵਾਲਾ ਪਹਿਲਾ ਖਿਡਾਰੀ ਬਣ ਗਿਆ ਹੈ। ਇੰਗਲੈਂਡ ਦੇ ਗਾਨਾ ਵਿਚਕਾਰ ਗਰੁੱਪ ਐਲ ਦਾ ਮੈਚ ਬਿਨਾਂ ਕਿਸੇ ਗੋਲ ਦੇ ਬਰਾਬਰ ਰਿਹਾ। ਮੌਸਮ ਵਿਭਾਗ ਨੇ ਦੱਖਣ ਪੱਛਮੀ ਮਾਨਸੂਨ ਦੇ ਅਗਲੇ 2 ਦਿਨਾਂ ਵਿੱਚ ਮਹਾਰਾਸ਼ਟਰ, ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿੱਚ ਪਹੁੰਚਣ ਦੀ ਸੰਭਾਵਨਾ ਜਤਾਈ ਹੈ। ਇਸ ਦੌਰਾਨ ਮੌਸਮ ਵਿਭਾਗ ਨੇ ਅੱਜ ਕੋਂਕਣ ਅਤੇ ਗੋਆ ਵਿੱਚ ਭਾਰੀ ਬਾਰਿਸ਼ ਲਈ ਰੈੱਡ ਅਲਰਟ ਜਾਰੀ ਕੀਤਾ ਹੈ। ਪੰਜਾਬ, ਹਰਿਆਣਾ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਦਿੱਲੀ, ਜੰਮੂ ਕਸ਼ਮੀਰ ਅਤੇ ਲੱਦਾਖ ਵਿੱਚ ਸ਼ਨਿਚਰਵਾਰ ਤੱਕ ਗਰਜ ਚਮਕ ਅਤੇ ਤੇਜ਼ ਹਵਾਵਾਂ ਨਾਲ ਹਲਕੀ ਬਾਰਿਸ਼ ਹੋਣ ਦੀ ਪੇਸ਼ੀਨਗੋਈ ਕੀਤੀ ਗਈ ਹੈ। ਅੰਤ ਵਿੱਚ ਚੋਣਵੀਆਂ ਖ਼ਬਰਾਂ ਇੱਕ ਵਾਰ ਫਿਰ ਸੁਣ ਲਓ। ਭਾਰਤ ਨੇ ਪਾਕਿਸਤਾਨ ਵੱਲੋਂ ਸੰਯੁਕਤ ਰਾਸ਼ਟਰ ਵਿੱਚ ਕਸ਼ਮੀਰ ਦਾ ਮੁੱਦਾ ਉਠਾਉਣ 'ਤੇ ਸਖ਼ਤ ਇਤਰਾਜ਼ ਜਤਾਇਆ ਹੈ। ਭਾਰੀ ਉਦਯੋਗ ਮੰਤਰੀ HD ਕੁਮਾਰ ਸਵਾਮੀ ਨੇ ਸਟੀਲ ਉਦਯੋਗ ਨੂੰ ਭਵਿੱਖ ਦੇ ਵਿਕਾਸ ਲਈ ਡਿਜੀਟਲੀਕਰਨ ਅਪਣਾਉਣ ਲਈ ਕਿਹਾ ਹੈ। ਪੰਜਾਬ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ ਤਹਿਤ ਘਰ ਘਰ ਗਣਨਾ ਦਾ ਪੜਾਅ ਭਲਕੇ ਤੋਂ ਸ਼ੁਰੂ ਹੋ ਰਿਹਾ ਹੈ। ਅਮਰੀਕੀ ਸੀਨੇਟ ਨੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਈਰਾਨ ਵਿਰੁੱਧ ਫੌਜੀ ਮੁਹਿੰਮ ਨੂੰ ਰੋਕਣ ਲਈ ਇੱਕ ਬਿੱਲ ਪਾਸ ਕੀਤਾ ਹੈ। ਅਤੇ ਹਾਕੀ ਇੰਡੀਆ ਨੇ 5 ਤੋਂ 14 ਜੁਲਾਈ ਤੱਕ ਬਰਤਾਨੀਆ ਦੇ ਦੌਰੇ ਲਈ 24 ਮੈਂਬਰੀ ਜੂਨੀਅਰ ਮਹਿਲਾ ਟੀਮ ਦਾ ਐਲਾਨ ਕਰ ਦਿੱਤਾ ਹੈ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਦੇਸ਼ਕ ਖਬਰਾਂ ਦਾ ਬੁਲੇਟਿਨ ਸ਼ਾਮੀ 6:20 'ਤੇ ਹੋਏਗਾ। ਨਮਸਕਾਰ।

ਇਸ ਨੂੰ ਅਸੀਂ ਲਿਆ ਹੈ ਜੀ ਫਿਲਮ ਯਾਰੀਆਂ ਵਿੱਚੋਂ। ਸ਼ਫਾਕਤ ਅਮਾਨਤ ਅਲੀ ਨੇ ਇਸ ਗੀਤ ਨੂੰ ਗਾਇਆ ਹੈ ਅਤੇ ਲਿਖਿਆ ਅਤੇ ਸੰਗੀਤਬੱਧ ਕੀਤਾ ਏ ਪੀ ਮੁਖਰਜੀ ਨੇ।

ਅੱਜ ਵੀਰੋ ਇਸ ਵੇਲੇ ਤੁਸੀਂ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਸਰਫਰੋਸ਼ ਦਾ, ਅਤੇ ਅਗਲਾ ਗੀਤ ਤੁਹਾਨੂੰ ਸੁਣਵਾ ਰਹੇ ਹਾਂ ਜੀ ਫਿਲਮ ਬਾਦਲ ਦੇ ਵਿੱਚੋਂ, ਜਸਪਿੰਦਰ ਨਰੂਲਾ ਉਦਿਤ ਨਾਰਾਇਣ ਅਤੇ ਸਾਥੀਆਂ ਦੀਆਂ ਆਵਾਜ਼ਾਂ 'ਚ। ਸਮੀਰ ਨੇ ਗੀਤ ਦੇ ਬੋਲ ਲਿਖੇ ਨੇ ਅਤੇ ਅਨੂ ਮਲਿਕ ਨੇ ਸੰਗੀਤਬੱਧ ਕੀਤਾ ਹੈ।

ਬੈਂਡ 100.2 ਮੈਗਾਹਰਟਸ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਇਹ ਹੈ ਜੀ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। ਫੌਜੀ ਵੀਰਾਂ ਲਈ ਖਾਸ ਪ੍ਰੋਗਰਾਮ ਸਰਫਰੋਸ਼ ਦੇ ਵਿੱਚ ਆਓ ਹੁਣ ਸੁਣਦੇ ਹਾਂ ਅਗਲਾ ਗੀਤ। ਇਸ ਗੀਤ ਨੂੰ ਅਸੀਂ ਲਿਆ ਜੀ ਫਿਲਮ ਅਸਤਿਤਵ ਵਿੱਚੋਂ। ਸੁਖਵਿੰਦਰ ਸਿੰਘ ਨੇ ਗਾਇਆ ਹੈ, ਸੰਗੀਤਬੱਧ ਕੀਤਾ ਅਤੇ ਲਿਖਿਆ ਵੀ ਸੁਖਵਿੰਦਰ ਸਿੰਘ ਨੇ ਹੈ।

ਵੱਡਾ ਲਾਭ ਹੋ ਸਕਦਾ। ਤੁਸੀਂ ਭਵਿੱਖ ਦੇ ਵਿੱਚ ਆਪਣੇ ਫੈਸਲੇ ਨੂੰ ਨਾ ਟਾਲੋ ਅਤੇ ਅਨਿਸ਼ਚਿਤ ਕੋਈ ਵੀ ਵਾਅਦਾ ਨਾ ਕਰੋ ਜਿਹੜਾ ਕਿ ਪੱਕੀ ਹਕੀਕਤ ਨਹੀਂ ਹੁੰਦਾ। ਪੱਕੀ ਹਕੀਕਤ ਨਾਲੋਂ ਬਿਹਤਰ ਹੈ ਕਿ ਤੁਸੀਂ ਪ੍ਰੈਜ਼ੈਂਟ ਦੇ ਵਿੱਚ ਰਹਿ ਕੇ, ਵਰਤਮਾਨ ਦੇ ਵਿੱਚ ਰਹਿ ਕੇ, ਜੋ ਮੌਜੂਦਾ ਮੌਕਾ ਉਹਦੇ ਅਨੁਸਾਰ ਤੁਸੀਂ ਆਪਣਾ ਜਿਹੜਾ ਫੈਸਲਾ ਹੈ ਉਹ ਲੈ ਸਕਦੇ ਹੋ। ਇਸ ਅਖਾਣ ਦੀ ਸਾਡੇ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਅਹਿਮੀਅਤ ਹੈ। ਗੱਲ ਕਰਦੇ ਹਾਂ ਕਿਸਾਨ ਦੀ। ਕਈ ਵਾਰ ਮਾਰਕੀਟ ਦੇ ਵਿੱਚ ਅਨਿਸ਼ਚਿਤਤਾ ਹੁੰਦੀ ਹੈ। ਲੱਗਦਾ ਹੁੰਦਾ ਕਿਸਾਨ ਨੂੰ ਕਿ ਜੇ ਮੈਂ ਫਸਲ ਰੋਕ ਕੇ ਰੱਖਾਂਗਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ, ਕਈ ਕਿਸਾਨ ਸੋਚਦੇ ਆ ਕਿ ਸਾਨੂੰ ਬਹੁਤ ਫਾਇਦਾ ਹੋਣਾ ਹੈ, ਫਲਾਣੀ ਫਸਲ ਦੇ ਰੇਟ ਜਿਹੜੇ ਆ ਉਹ ਅੱਗੇ ਜਾ ਕੇ ਵਧਣਗੇ। ਪਰ ਕਈ ਵਾਰੀ ਕੀ ਹੁੰਦਾ, ਘਾਟਾ ਪੈ ਜਾਂਦਾ। ਉੱਥੇ ਵੀ ਇਹ ਅਖਾਣ ਵਰਤਿਆ ਜਾ ਸਕਦਾ। ਵਪਾਰ ਦੇ ਵਿੱਚ ਖਾਸ ਇਸ ਅਖਾਣ ਦੀ ਵਰਤੋਂ ਹੁੰਦੀ ਹੈ ਅਤੇ ਉਧਾਰ ਲੈਣ ਦੇਣ ਦੇ ਵਿੱਚ, ਕਿਉਂਕਿ ਜੋਖਮ ਸ਼ਾਮਿਲ ਹੁੰਦਾ, ਨਕਦ ਜਿਹੜਾ ਹੈ ਉਸਨੂੰ ਤਰਜੀਹ ਦਿੱਤੀ ਜਾਂਦੀ ਹੈ ਵਪਾਰ ਦੇ ਵਿੱਚ। ਅਤੇ ਵਿਦਿਆਰਥੀ ਜ਼ਿੰਦਗੀ ਦੇ ਵਿੱਚ ਵੀ ਇਸ ਅਖਾਣ ਦੀ ਵਰਤੋਂ ਹੁੰਦੀ ਹੈ ਕਿ ਅੱਜ ਦੀ ਜਿਹੜੀ ਮਿਹਨਤ ਹੈ ਉਹੀ ਕੱਲ੍ਹ ਦੀ ਕਾਮਯਾਬੀ ਬਣਨੀ ਹੈ। ਕੁੱਲ ਮਿਲਾ ਕੇ ਇਹ ਜਿਹੜਾ ਅਖਾਣ ਹੈ ਸਾਨੂੰ ਸੰਤੋਖ ਦਾ ਪਾਠ ਪੜ੍ਹਾਉਂਦਾ ਜੀ। ਮੌਜੂਦਾ ਜਿਹੜੀ ਤੁਹਾਡੀ ਪ੍ਰਾਪਤੀ ਹੈ ਤੁਸੀਂ ਉਹਦੀ ਕਦਰ ਕਰਨੀ ਹੈ ਅਤੇ ਤੁਸੀਂ ਜ਼ਿੰਦਗੀ ਦੇ ਵਿੱਚ ਵੱਧ ਖੁਸ਼ ਰਹਿ ਸਕਦੇ ਹੋ। ਅਤੇ ਜੇ ਤੁਸੀਂ ਭਵਿੱਖ ਦੇ ਵਿੱਚ ਵੱਧ ਲਾਲਚ ਦੀ ਕਾਮਨਾ ਕਰਦੇ ਹੋ ਤਾਂ ਕਿਤੇ ਨਾ ਕਿਤੇ ਜਿਹੜਾ ਹੈ ਤੁਹਾਨੂੰ ਨੁਕਸਾਨ ਹੋ ਸਕਦਾ। ਸੋ ਅੱਜ ਦੇ ਵਿਸ਼ੇ 'ਤੇ ਤੁਸੀਂ ਗੱਲਬਾਤ ਕਰਨੀ ਹੈ, ਨੌ ਨਕਦ ਨਾ 13 ਉਧਾਰ। ਜਦੋਂ ਤੱਕ ਤੁਸੀਂ ਸਾਡੇ ਨੰਬਰ 'ਤੇ ਕਾਲ ਲਾਉਂਦੇ ਹੋ ਅਸੀਂ ਤੁਹਾਨੂੰ ਗੀਤ ਸੁਣਵਾਵਾਂਗੇ। ਨੰਬਰ ਇੱਕ ਵਾਰ ਦੱਸ ਦਿੰਦੇ ਹਾਂ ਜੀ ਤੁਹਾਨੂੰ, 0175-2284-94 ਨੰਬਰ 'ਤੇ ਤੁਸੀਂ ਸਾਨੂੰ ਕਾਲ ਕਰਨੀ ਹੈ ਅਤੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨੇ ਨੇ।

0: ਅੱਜ ਦੇ ਪ੍ਰੋਗਰਾਮ ਦੇ ਪਹਿਲੇ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ। ਹੈਲੋ,
1: ਮੈਮ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ
1: ਨਾਮ ਅਸ਼ੋਕ ਸਿੰਘ, ਪਿੰਡ ਚਰੈਲਾ, ਜ਼ਿਲ੍ਹਾ ਪਟਿਆਲਾ।
0: ਜੀ, ਅੱਜ ਦੇ ਵਿਸ਼ੇ ਬਾਰੇ ਕੀ ਵਿਚਾਰ ਨੇ ਜੀ? ਸੁਣਿਆ ਵਿਸ਼ਾ?
1: ਹਾਂਜੀ ਮੈਡਮ ਜੀ, 9 ਨਗਦ 13 ਉਧਾਰ।
0: ਹਾਂਜੀ
1: ਮੈਂ ਜੀ ਅੱਜ ਕੰਮ ਤੋਂ ਕੰਮ ਨਿਬੇੜ ਕੇ ਆਇਆ ਸੀ
0: ਜੀ।
1: ਮਾਲਕ ਕਹਿੰਦੇ ਭਾਈ ਹਿਸਾਬ ਕਿਤਾਬ, ਮਹਾਂ ਦੇਖੋ ਜੀ ਕਰ ਦਿਓ, ਉਧਾਰ ਕਰੀਏ ਕਿ ਨਗਦ ਕਰੀਏ
0: ਜੀ।
1: ਮਹਾਂ ਜੀ ਨਗਦ ਕਰੋ, ਜੇ ਮੇਰਾ 7 ਬਣਦਾ ਮੈਨੂੰ 100 ਘੱਟ ਦੇ ਦਿਓ, ਉਹ ਤਾਂ ਕੋਈ ਦੁੱਖ ਨੀ,
0: ਪਰ ਦੇ ਦਿਓ।
1: ਹਾਂ ਦੇ ਦਿਓ, ਹਾਂਜੀ ਬਾਕੀ
0: ਜੀ
1: ਤੁਸੀਂ ਦੱਸੋ ਜੀ।
0: ਜੀ ਤੇ ਮੈਂ ਵੀ ਇਹੀ ਕਿਹਾ ਜੀ ਕਿ ਜੇ ਤੁਹਾਨੂੰ ਕੋਈ ਉਧਾਰ ਦੇ ਵਿੱਚ ਲਟਕਾਉਂਦਾ ਹੈ ਤਾਂ ਤੁਹਾਡੀਆਂ ਜਿਹੜੀਆਂ ਫਾਈਨੈਂਸ਼ੀਅਲ ਲੋੜਾਂ ਨੇ ਉਹ ਪੂਰੀਆਂ ਨਹੀਂ ਹੋ ਸਕਦੀਆਂ। ਜੇ ਤੁਹਾਨੂੰ ਅੱਜ
1: ਬਿਲਕੁਲ
0: ਤੁਰੰਤ
1: ਬਿਲਕੁਲ
0: ਪੈਸੇ ਦੀ ਲੋੜ ਹੈ, ਹੈ ਨਾ,

0: ਤਾਂ ਤੁਸੀਂ ਫਿਰ
1: ਹਾਂਜੀ ਹਾਂ
0: ਲਟਕ ਜਾਓਗੇ ਜੇ ਤੁਸੀਂ ਕਹੋਗੇ ਵੀ ਹਾਂ ਬਾਅਦ ਚੋਂ ਮੈਨੂੰ 10,000 ਮਿਲਣਾ ਅਗਲੇ ਨੇ ਦੇ ਦੇਣਾ ਹੈ ਨਾ।
1: ਹਾਂਜੀ ਹਾਂਜੀ ਹਾਂ ਬਿਲਕੁਲ ਸਹੀ ਗੱਲ ਹੈ ਜੀ।
0: ਹਾਂਜੀ ਤੁਸੀਂ ਕੁਝ ਹੋਰ ਕਹਿਣਾ ਚਾਹੋਗੇ ਜੀ?
1: ਥੈਂਕ ਯੂ ਮੈਮ, ਹੋਰ ਸਰੋਤਿਆਂ ਨੂੰ ਟਾਈਮ ਦਈਏ
0: ਜੀ। ਧੰਨਵਾਦ ਜੀ। ਜੀ
1: ਓਕੇ ਮੈਮ।
2: ਮਨ ਕੀ ਬਾਤ, ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਭਾਰਤ ਦੀ ਜਨਤਾ ਨਾਲ ਸਾਂਝੀ ਕਰਨਗੇ ਮਨ ਕੀ ਬਾਤ 28 ਜੂਨ ਸਵੇਰੇ 11 ਵਜੇ।
3: ਮੇਰੇ ਪਿਆਰੇ ਦੇਸ਼ਵਾਸੀਓ ਨਮਸਕਾਰ। ਆਪ ਸਭਕੇ ਬੀਚ ਮਨ ਕੀ ਬਾਤ, ਜਨ ਕੀ ਬਾਤ, ਜਨ ਜਨ ਕੀ ਬਾਤ, ਜਨ ਮਨ ਕੀ ਬਾਤ,
2: ਆਕਾਸ਼ਵਾਣੀ ਦੇ ਸਾਰੇ ਕੇਂਦਰ ਤੇ ਸਾਰੇ ਚੈਨਲ ਇਸ ਨੂੰ ਪ੍ਰਸਾਰਿਤ ਕਰਨਗੇ। ਇਸ ਪ੍ਰਸਾਰਣ ਤੋਂ ਤੁਰੰਤ ਬਾਅਦ ਪ੍ਰਧਾਨ ਮੰਤਰੀ ਦੇ ਵਿਚਾਰਾਂ ਦਾ ਪੰਜਾਬੀ ਅਨੁਵਾਦ ਰਿਲੇ ਕੀਤਾ ਜਾਵੇਗਾ, ਜਿਸ ਦਾ ਮੁੜ ਪ੍ਰਸਾਰਣ ਤੁਸੀਂ ਸੁਣ ਸਕਦੇ ਹੋ ਰਾਤੀ 8 ਵਜੇ। ਇਸ ਤੋਂ ਇਲਾਵਾ ਆਕਾਸ਼ਵਾਣੀ ਦੀ ਵੈਬਸਾਈਟ ਉੱਪਰ FM ਗੋਲਡ ਤੇ ਉਰਦੂ ਸਰਵਿਸ ਦੀ ਲਾਈਵ ਸਟ੍ਰੀਮਿੰਗ ਤੇ ਵੀ ਇਹ ਪ੍ਰੋਗਰਾਮ ਸੁਣਿਆ ਜਾ ਸਕੇਗਾ।
3: ਆਪ ਸਭਕੇ ਬੀਚ ਮਨ ਕੀ ਬਾਤ, ਜਨ ਕੀ ਬਾਤ, ਜਨ ਜਨ ਕੀ ਬਾਤ, ਜਨ ਮਨ ਕੀ ਬਾਤ।
2: ਆਕਾਸ਼ਵਾਣੀ ਪਟਿਆਲਾ ਦੀ ਲਾਈਵ ਸਟ੍ਰੀਮਿੰਗ ਤੇ ਮਨ ਕੀ ਬਾਤ ਸੁਣਨ ਲਈ ਨਿਊਜ਼ ਔਨ AIR ਪ੍ਰਸਾਰ ਭਾਰਤੀ ਐਪ ਡਾਊਨਲੋਡ ਕਰੋ ਤੇ ਸੁਣੋ ਮਨ ਕੀ ਬਾਤ। ਇਸ ਦਾ ਪ੍ਰਸਾਰਣ ਦੂਰਦਰਸ਼ਨ ਦੇ ਰਾਸ਼ਟਰੀ ਨਿਊਜ਼ ਤੇ ਬਾਕੀ ਭਾਰਤੀ ਚੈਨਲਾਂ ਤੇ ਵੀ ਕੀਤਾ ਜਾਵੇਗਾ। ਸੁਣਨਾ ਨਾ ਭੁੱਲਣਾ ਮਨ ਕੀ ਬਾਤ 28 ਜੂਨ ਸਵੇਰੇ 11 ਵਜੇ।
0: ਹੈਲੋ ਆਕਾਸ਼ਵਾਣੀ ਪਟਿਆਲਾ ਜੀ।
4: ਹਾਂਜੀ ਮੈਂ ਜੀ ਜਰਨੈਲ ਸਿੰਘ, ਪਿੰਡ ਮਰਦਾਂਪੁਰ, ਬਲਾਕ ਘਨੌਰ, ਜ਼ਿਲ੍ਹਾ ਪਟਿਆਲਾ ਜੀ।
0: ਬਹੁਤ ਬਹੁਤ ਸਵਾਗਤ ਜੀ। ਵਿਸ਼ੇ ਬਾਰੇ ਕੀ ਖਿਆਲ ਨੇ?
4: ਸ਼ੁਕਰੀਆ, ਧੰਨਵਾਦ ਜੀ। ਹਾਂਜੀ ਵਿਸ਼ੇ ਬਾਰੇ ਤੁਹਾਡਾ ਬਹੁਤ ਵਧੀਆ ਵਿਸ਼ਾ ਜੀ।
0: ਜੀ
4: ਵਿਸ਼ਾ ਦੇਖੋ ਜੀ, ਏਦਾਂ ਵੀ ਕਈ ਵਾਰ ਆਪਾਂ ਲਾਲਚ ਦੇ ਵਿੱਚ ਆਪਣੇ ਪੈਸੇ ਕਿਸੇ ਇਹੋ ਜਿਹੇ ਹੱਥ 'ਚ ਫਸਾ ਬੈਠਦੇ ਹਾਂ ਵੀ ਉਹ ਆਪਣੇ ਵਿਆਹ ਤਾਂ ਆਉਣੇ ਆਉਣੇ ਨੇ, ਉਹ ਪੂਰੇ ਵੀ ਨਹੀਂ ਆਉਂਦਾ, ਮੂਲ ਵੀ ਨਹੀਂ ਆਉਂਦਾ।
0: ਜੀ ਬਿਲਕੁਲ ਸਹੀ ਕਿਹਾ ਤੁਸੀਂ।
4: ਪਰ ਜੇ ਆਪਾਂ ਪੈਸਾ ਆਪਣੇ ਬੈਂਕ 'ਚ ਰੱਖਾਂਗੇ ਚਾਹੇ ਜਿੰਨਾ ਮਰਜ਼ੀ ਪਰਸੈਂਟ ਵਿਆਜ, ਆਪਾਂ ਨੂੰ 3 ਮਹੀਨੇ ਬਾਅਦ ਵਿਆਜ ਲੱਗੇਗਾ ਲੱਗੇਗਾ। ਠੀਕ ਹੈ
0: ਜੀ।
4: ਔਰ ਉਸ ਤੋਂ ਬਾਅਦ ਜੇ ਕੋਈ ਵਪਾਰੀ ਹੈ
0: ਜੀ,
4: ਉਹ ਜੇ 2 ਰੁਪਏ, 3 ਰੁਪਏ, 5 ਰੁਪਏ ਪਰ ਮੀਟਰ ਪਿੱਛੇ ਵਪਾਰ ਕਰ ਰਿਹਾ ਤਾਂ ਬਹੁਤ ਅੱਛਾ ਜੀ। ਜੇ ਕੋਈ ਉਹਨੂੰ 20 ਰੁਪਏ ਕਮਾਉਣ ਦੇ ਚੱਕਰ 'ਚ ਵਿਹਲਾ ਬੈਠਿਆ, ਉਹਨੂੰ ਕੀ ਫਾਇਦਾ ਜੀ, ਸ਼ਾਮ ਨੂੰ ਖਾਲੀ ਜਾਏਗਾ ਘਰੇ।
0: ਜ਼ਿਆਦਾ ਲਾਲਚ ਨਾ ਕਰਕੇ ਜੋ ਨਕਦੋ ਨਕਦੀ ਮਿਲਦਾ ਲੈ ਲੈਣਾ ਚਾਹੀਦਾ ਹੈ ਜੀ,
4: ਉਹ ਲੈ ਲੈਣਾ ਚਾਹੀਦਾ। ਸਾਡੇ ਮੁਲਾਜ਼ਮ ਕੀ ਕਰਦੇ ਆ, ਵਿਆਹ ਤੇ ਪੈਸੇ ਦੇ ਦਿੰਦੇ ਆ ਚੱਕ ਕੇ, ਫਿਰ ਉਹਦੇ ਪਿੱਛੇ ਪਿੱਛੇ ਫਿਰੀ ਜਾਂਦੇ ਆ, ਕੋਈ ਵਿਆਹ ਮਿਲਦਾ ਤਾਂ ਹੈ ਨੀ
0: ਜੀ।
4: ਹਾਂਜੀ
0: ਹਾਂਜੀ
4: ਹਾਂਜੀ, ਕਹਿੰਦਾ ਵੀ ਥੋੜਾ ਖਾਓ, ਬਹੁਤੇ ਲਾਲਚ ਨਾ ਕਰੋ
0: ਜੀ।
4: ਠੀਕ ਹੈ ਜੀ, ਓਨਾ ਕਿ ਪੈਰ ਪਸਾਰੋ ਵੀ ਜਿੰਨਾ ਕੁ ਆਪਾਂ ਨੂੰ ਵਧੀਆ ਲੱਗੇ।
0: ਬਿਲਕੁਲ ਜੀ,
4: ਠੀਕ ਹੈ ਜੀ। ਹਾਂ ਇਸ ਕਰਕੇ ਮੈਂ ਕਹਿੰਦਾ ਵੀ 9 ਨਕਦ 13 ਆਧਾਰ ਨਾਲੋਂ 9 ਨਕਦ ਫਾਇਦੇ ਚ
0: ਚੰਗੇ ਨੇ ਜੀ। ਜੀ ਸ਼ੁਕਰੀਆ ਜੀ।

0: ਜੀ ਅਸੀਂ ਰੱਬ ਤੋਂ ਮੀਂਹ ਫੇਰ ਪਵਾਵਾਂਗੇ। ਪਹਿਲਾਂ ਸਾਡੇ ਨਾਲ ਕਾਲਰ ਲਾਈਨ ਤੇ ਨੇ, ਉਹਨਾਂ ਦੇ ਵਿਚਾਰ ਜਾਣ ਲਈਏ ਜੀ। ਹੈਲੋ,
1: ਹੈਲੋ ਮੈਡਮ ਜੀ,
0: ਹਾਂਜੀ, ਸਤਿ ਸ਼੍ਰੀ ਅਕਾਲ ਜੀ। ਕੌਣ ਤੇ ਕਿੱਥੋਂ ਆਏ ਹੋ?
1: ਮੇਰਾ ਪਿੰਡ ਪਿੱਪਲਗੜੀ ਹੈ, ਜ਼ਿਲ੍ਹਾ ਪਟਿਆਲਾ ਜੀ।
0: ਬਹੁਤ
1: ਜੀ
0: ਬਹੁਤ
1: ਤੁਹਾਡਾ,
0: ਸਵਾਗਤ ਜੀ। ਵਿਸ਼ੇ ਦਾ ਪਤਾ ਜੀ ਅੱਜ, 9 ਨਕਦ ਨਾ 13 ਉਧਾਰ।
1: ਹਾਂ ਜੀ, ਇਹ ਤਾਂ ਠੀਕ ਆ ਮੈਡਮ ਜੀ, ਪਰ ਵਿਆਜ ਤੇ ਪੈਸਾ ਲਾਲਚ ਵਿੱਚ ਫਸ ਜਾਂਦਾ ਜੀ ਬੰਦਾ ਜੀ। ਇਹ ਆ ਵੀ ਨਗਦੇ ਲੈ ਲਓ ਜੀ, ਨਗਦ ਜੋ ਦਿਹਾੜੀ ਕਰਦੇ ਆ ਜੀ। ਮੈਂ ਮਜ਼ਦੂਰੀ ਕਰਦਾ ਮੈਡਮ ਜੀ,
0: ਜੀ
1: ਖੇਤੀ ਦਾ ਕੰਮ ਕਰਦਾ ਜੀ।
0: ਜੀ
1: ਹਾਂ ਜੀ ਮੈਡਮ ਜੀ, ਪਿੰਡ ਦੇ ਵਿੱਚ ਜੀ।
0: ਜੀ ਤੇ ਜੇ ਕੋਈ ਤੁਹਾਨੂੰ ਕਹੇ ਕਿ ਤੁਸੀਂ 7 ਦਿਹਾੜੀਆਂ ਲਾਈਆਂ ਨੇ ਤੇ ਮੈਂ ਤੁਹਾਨੂੰ
1: ਹਾਂ
0: 8 ਦੇ ਪੈਸੇ ਦੇਊਂਗਾ ਪਰ ਅਗਲੇ ਸਾਲ ਦੇਊਂਗਾ, ਤੁਸੀਂ ਕੀ ਕਹੋਗੇ ਫਿਰ?
1: ਮੈਂ ਤਾਂ ਇਹ ਕਹਾਂਗਾ ਜੀ, ਮੈਨੂੰ 7ਾਂ ਦੇ ਪੈਸੇ ਦੇ ਦਿਓ ਜੀ, ਨਗਦ ਦੇ ਦਿਓ ਜੀ।
0: ਹਾਂ, ਜਿੰਨੀਆਂ ਮੇਰੀਆਂ ਬਣਦੀਆਂ ਨੇ, ਹੈ ਨਾ?
1: ਹਾਂ, ਜਿੰਨੀ ਬਣਦੀਆਂ ਜੀ, ਮੇਰੀ ਮਿਹਨਤ ਉਤਨੀ ਦੇ ਦਿਓ ਜੀ।
0: ਮੈਂ ਲਾਲਚ ਦੇ ਵਿੱਚ ਨਹੀਂ ਆਉਣਾ।
1: ਨਾ ਜੀ, ਲਾਲਚ ਦੇ ਵਿੱਚ ਨਹੀਂ ਆਉਣਾ ਜੀ, ਐਡਵਾਂਸ ਦੇਣੇ ਵਾਲੇ ਬਹੁਤ ਆਉਂਦੇ ਆ, ਐਡਵਾਂਸ ਨਹੀਂ ਲੈਣੇ।
0: ਜੀ ਜੀ ਜੀ ਜੀ
1: ਹਾਂ ਜੀ, ਆਪਣੀ
0: ਸ਼ੁਕਰੀਆ।
1: ਮਿਹਨਤ ਲੈਣੀ ਹੈ ਜੀ।
0: ਹਾਂਜੀ ਹਾਂਜੀ, ਸ਼ੁਕਰੀਆ
1: ਹਾਂ
0: ਜੀ।
1: ਜਿੰਨੀ ਮਿਹਨਤ ਬਣਦੀ ਹੈ ਜੀ।
0: ਜੀ
1: ਮੈਡਮ ਜੀ, ਤੁਹਾਡੇ ਪ੍ਰੋਗਰਾਮ ਬਹੁਤ ਵਧੀਆ ਲੱਗਦੇ ਜੀ, ਪਟਿਆਲੇ ਦੀ ਸਾਡੇ।
0: ਹਾਂਜੀ, ਸਾਡਾ ਨਾ ਜੀ ਸੁਨੇਹੇ ਪ੍ਰੋਗਰਾਮ ਆਉਂਦਾ ਜੀ,
1: ਹਾਂ ਜੀ
0: ਸੋਮਵਾਰ ਨੂੰ ਆਉਂਦਾ 2:30 ਵਜੇ। ਤੁਸੀਂ ਉਹਦੇ ਵਿੱਚ ਫੀਡਬੈਕ ਦੇ ਸਕਦੇ ਹੋ, ਤੁਹਾਨੂੰ ਜਿਹੜਾ ਵੀ ਪ੍ਰੋਗਰਾਮ ਜਿਹੜੇ ਵੀ ਵਿਸ਼ੇ ਤੇ ਚੰਗਾ ਲੱਗਿਆ ਜੀ। ਸ਼ੁਕਰੀਆ, ਤੁਸੀਂ
1: ਮੈਡਮ
0: ਗੱਲ
1: ਜੀ,
0: ਕੀਤੀ। ਹਾਂਜੀ
1: ਮੈਡਮ ਜੀ, ਮੈਂ ਗੀਤ ਦੀ ਸਿਫਾਰਸ਼ ਕਰਦਾ ਜੀ, ਗੀਤ ਮੈਨੂੰ ਹੋਰ ਸੁਣਾਇਆ ਨਹੀਂ ਜਾਂਦਾ ਜੀ।
0: ਹਾਂਜੀ, ਕੋਈ ਗੱਲ ਨਹੀਂ, ਫਰਮਾਇਸ਼ੀ ਪ੍ਰੋਗਰਾਮਾਂ 'ਚ ਤੁਸੀਂ ਫੋਨ ਲਾ ਲਿਆ ਕਰੋ ਤੇ ਹੁਣ ਸਮਾਂ ਕੀਮਤੀ ਬਹੁਤ ਹੈ, ਸਰੋਤੇ ਬਹੁਤ ਨੇ ਲਾਈਨ ਤੇ। ਸ਼ੁਕਰੀਆ ਤੁਹਾਡਾ
1: ਥੈਂਕ ਯੂ ਮੈਡਮ ਜੀ।
0: ਜੀ।

0: ਹੈਲੋ, ਪ੍ਰੋਗਰਾਮ ਦੋ ਤੇਰੀਆਂ ਦੋ ਮੇਰੀਆਂ ਜੀ।
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ। ਰੇਡੀਓ ਬੰਦ ਕਰ ਦਿਓ।
1: ਲੋ ਜੀ ਲੋ।
0: ਹਾਂਜੀ, ਅੱਜ ਦੇ
1: ਅੱਜ
0: ਵਿਸ਼ੇ
1: ਗੱਲ
0: ਬਾਰੇ
1: ਕਰਦੇ
0: ਕੀ
1: ਹਾਂ।
0: ਖਿਆਲ ਨੇ? ਕੌਣ ਹੋ ਤੁਸੀਂ? ਕਿੱਥੋਂ ਮਿਲੇ ਹੋ ਸਾਡੇ ਆਕਾਸ਼ਵਾਣੀ ਪਟਿਆਲਾ ਤੇ? ਕਿਵੇਂ
1: ਮੈਂ
0: ਸ਼ਾਮਿਲ
1: ਜੀ
0: ਹੋਏ ਹੋ?
1: ਪਿੰਡ ਸਨੌਰ, ਤਹਿਸੀਲ ਜ਼ਿਲ੍ਹਾ ਪਟਿਆਲਾ ਜੀ, ਪਿੰਡ ਧਰਮਕੋਟ ਤੋਂ ਬੋਲ ਰਹੇ ਜੀ।
0: ਧਰਮਕੋਟ ਸਨੌਰ ਦੇ ਨੇੜੇ ਪੈਂਦਾ ਹੈ ਜੀ।
1: ਹਾਂ ਜੀ ਮੈਮ, ਹਾਂ ਜੀ।
0: ਹਾਂਜੀ, 9 ਨਕਦ ਨਾ 13 ਉਧਾਰ ਬਾਰੇ ਕੀ ਕਹਿਣਾ ਹੈ ਜੀ?
1: ਕਹਿਣਾ ਜੀ, ਉਨਾ ਕੀ ਮਿਹਨਤ ਕਰੋ ਜਿੰਨੀ ਕੀ ਮਿਲ ਜੇ ਜੀ। ਉਨੇ
0: ਨਹੀਂ
1: ਕੀ ਅਗਲੇ ਤੋਂ ਐਡਵਾਂਸ ਫੜੋ ਜੀ, ਜਿੰਨੇ ਕੀ ਲੋੜ ਹੋਵੇ ਜੀ। ਵਾਧੂ ਪੈਸਾ ਨਾ ਫੜੋ ਜੀ, ਅਗਲਾ ਲਾਲਚੀ ਚ ਫਸਾ ਲੈਂਦਾ ਜੀ।
0: ਜੀ, ਮੈਨੂੰ ਲੱਗਦਾ ਤੁਸੀਂ ਵਿਸ਼ਾ ਸਮਝਿਆ ਨਹੀਂ ਹੈ ਜੀ। ਸ਼ੁਕਰੀਆ ਜੀ, ਤੁਸੀਂ ਬਣੇ ਰਹੋ ਲਾਈਨ ਤੇ, ਸੁਣਦੇ ਰਹੋ ਪ੍ਰੋਗਰਾਮ। ਹੋ ਸਕਦਾ ਤੇ ਇਹਦਾ ਮਤਲਬ ਇਹ ਹੈ ਕਿ ਜੋ ਤੁਹਾਨੂੰ ਅੱਜ ਮਿਲ ਰਿਹਾ, ਜੇ ਤੁਹਾਨੂੰ ਕੋਈ ਲਾਰੇ ਲਾ ਰਿਹਾ ਕਿ ਭਵਿੱਖ ਦੇ ਵਿੱਚ ਤੁਹਾਨੂੰ ਜ਼ਿਆਦਾ ਮਿਲੇਗਾ, ਤਾਂ ਤੁਸੀਂ 9 ਨਕਦ ਨੂੰ ਤਰਜੀਹ ਦਿਓਗੇ, ਨਾ ਕਿ 13 ਉਧਾਰ ਨੂੰ।
1: ਹਾਂ ਜੀ, ਹਾਂ ਜੀ, 13
0: ਜੀ
1: ਉਧਾਰ।
0: ਜੀ

0: ਜੀ, ਗੀਤ ਸੁਣਨ ਲਈ ਤੁਹਾਨੂੰ ਵੀ ਠਹਿਰਨਾ ਪੈਣਾ ਹੈ, ਪਰ ਵਿਚਾਰ ਸੁਣਨ ਲਈ ਸਾਡੇ ਨਾਲ ਸਰੋਤਾ ਨੇ। ਹੈਲੋ,
1: ਹਾਂਜੀ ਨਮਸਕਾਰ ਮੈਡਮ ਜੀ,
0: ਨਮਸਕਾਰ ਜੀ, ਕੌਣ ਤੇ ਕਿੱਥੋਂ ਜੀ?
1: ਪ੍ਰਿੰਸੀਪਲ ਬੋਲਦਾ ਜੀ ਕਲਾਰਾਂ ਤੋਂ।
0: ਜੀ, ਬਹੁਤ ਬਹੁਤ ਸਵਾਗਤ। ਅੱਜ ਦੇ ਵਿਸ਼ੇ ਬਾਰੇ ਕੀ ਖਿਆਲ ਨੇ?
1: ਮੈਡਮ ਜੀ ਵਿਸ਼ਾ ਬਹੁਤ ਵਧੀਆ ਜੀ। ਮੈਡਮ ਗੱਲ ਹੈ ਜੀ, ਜਦ ਅਸੀਂ ਨਗਦ ਚੀਜ਼ ਲੈਂਦੇ ਹਾਂ ਜੀ,
0: ਜੀ
1: ਜਿੱਥੋਂ ਮਰਜ਼ੀ ਥੋਕ ਬਚਾ ਕੇ ਲਈਏ ਜੀ, ਸਾਨੂੰ ਸਸਤੀ ਮਿਲੂਗੀ ਜੀ। ਜਦ ਅਸੀਂ ਕਿਸੇ ਤੋਂ ਉਧਾਰ ਲੈਂਦੇ ਹਾਂ ਤਾਂ ਦੁਕਾਨਦਾਰ ਆਪਣੀ ਮਨ ਮਰਜ਼ੀ ਨਾਲ ਰੇਟ ਲਾਊਗਾ,
0: ਰੇਟ ਲਾਉਂਦਾ ਜੀ।
1: ਇਸ ਲਈ ਸਾਨੂੰ ਚਾਹੀਦਾ ਮੈਡਮ ਜੀ ਨਗਦ ਹੀ ਲੈਣਾ ਚਾਹੀਦਾ, ਨਗਦ 9 ਨਗਦ 13 ਹਜ਼ਾਰ ਨਾਲੋਂ 9 ਲੱਖ ਦੇ ਵਿੱਚ ਚੀਜ਼ ਲੈਂਦੀ ਚਾਹੀਦੀ ਸਾਨੂੰ।
0: ਹਾਂ, ਤੁਹਾਡੇ ਕਹਿਣ ਦਾ ਮਤਲਬ ਇਹ ਹੈ ਕਿ ਜਦੋਂ ਅਸੀਂ ਪੈਸੇ ਕਿਸੇ ਨੂੰ ਬਾਅਦ ਵਿੱਚ ਦੇਣੇ ਹੁੰਦੇ ਨੇ ਤਾਂ ਫਿਰ ਉਹ ਸਾਡੇ ਤੇ ਵੱਧ ਪੈਸੇ ਲਿਖਦਾ,
1: ਬਿਲਕੁਲ ਜੀ ਬਿਲਕੁਲ ਜੀ,
0: ਕਿਉਂਕਿ
1: ਸਾਨੂੰ
0: ਅਗਲੇ ਨੇ
1: ਚੀਜ਼
0: ਵਿਆਜ ਵੀ
1: ਲੈਣੀ ਹੁੰਦੀ
0: ਕੱਢਣਾ। ਹਾਂਜੀ
1: ਹਾਂ ਹਾਂਜੀ ਹਾਂਜੀ,
0: ਤੇ ਆਪਾਂ ਇਹ ਵੀ ਕਹਿ ਸਕਦੇ ਹਾਂ ਜੀ, ਜਿਹੜਾ ਸਮੇਂ ਦਾ ਮੁੱਲ ਹੈ ਨਾ, ਉਹ ਪੈਸੇ ਨਾਲੋਂ ਜ਼ਿਆਦਾ ਹੁੰਦਾ। ਜੇ ਤੁਹਾਨੂੰ ਅੱਜ ਦੇ ਸਮੇਂ 'ਚ ਜੋ ਮਿਲ ਰਿਹਾ ਤੁਸੀਂ ਉਹਦੇ 'ਚ ਸਬਰ ਸੰਤੋਖ ਰੱਖਣਾ ਹੈ ਤੇ ਉਹਦੇ 'ਚ ਆਪਣੇ ਆਪ ਨੂੰ ਸੰਤੁਸ਼ਟ ਕਰਨਾ ਤਾਂ ਤੁਸੀਂ
1: ਹਾਂਜੀ
0: ਭਵਿੱਖ ਦੇ ਜਿਹੜੇ ਵੱਡੇ ਵੱਡੇ ਲਾਲਚ ਨੇ ਉਹਨਾਂ ਦੇ ਵਿੱਚ ਨਾ ਫਸੋ।
1: ਬਿਲਕੁਲ ਜੀ ਬਿਲਕੁਲ, ਹਾਂ ਜੀ ਹਾਂ ਜੀ
0: ਜੀ, ਹੋਰ ਕੁਝ
1: ਜੋ
0: ਕਹਿਣਾ ਜੀ?
1: ਮਿਲਿਆ ਉਸ ਚੀਜ਼, ਹਾਂਜੀ ਹਾਂਜੀ, ਧੰਨਵਾਦ। ਥੈਂਕ ਯੂ ਮੈਡਮ ਜੀ,
0: ਧੰਨਵਾਦ ਜੀ।

0: ਜੀ, ਇਹ ਗੀਤ ਤੁਹਾਨੂੰ ਬਾਅਦ 'ਚ ਸੁਣਾਉਂਦੇ ਹਾਂ, ਪਹਿਲਾਂ ਵਿਚਾਰ ਜਾਣਦੇ ਹਾਂ ਸਾਡੇ ਨਾਲ ਸੁਣਨ ਵਾਲੇ ਨੇ। ਹੈਲੋ,
1: ਹੈਲੋ,
0: ਹਾਂਜੀ, ਸਤਿ ਸ਼੍ਰੀ ਅਕਾਲ ਸਰ,
1: ਸਤਿ ਸ਼੍ਰੀ ਅਕਾਲ ਭੈਣ ਜੀ।
0: ਕੌਣ ਅਤੇ ਕਿੱਥੋਂ ਜੀ?
1: ਭੈਣ ਜੀ, ਮਿੰਟੂ ਬੋਲਦਾ ਜੀ, ਪਿੰਡ ਰੋਗਲਾ, ਜ਼ਿਲ੍ਹਾ ਸੰਗਰੂਰ, ਨੇੜੇ ਦਿੜਬਾ।
0: ਜੀ
1: ਮੇਰੇ ਵੱਲੋਂ ਸਾਰੇ ਹੀ ਸਟਾਫ ਨੂੰ ਅਤੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਹਾਂਜੀ, ਸਤਿ ਸ਼੍ਰੀ ਅਕਾਲ ਜੀ। ਅੱਜ ਦੇ ਵਿਸ਼ੇ ਬਾਰੇ ਕੀ ਖਿਆਲ ਨੇ ਜੀ? ਅੱਜ ਹੈਗਾ
1: ਵਿਸ਼ਾ ਭੈਣ ਜੀ ਬਹੁਤ ਵਧੀਆ ਰੱਖਿਆ ਹੋਇਆ ਤੁਸੀਂ ਨੇ,
0: ਹਾਂਜੀ,
1: ਜੋ ਕਿ ਬਹੁਤ ਵਧੀਆ ਸੁਨੇਹਾ ਦਿੰਦਾ ਆਪਾਂ ਨੂੰ।
0: ਹਾਂਜੀ,
1: ਕਈ ਵਾਰੀ ਆਪਾਂ ਵੱਧਦੇ ਲਾਲਚ ਦੇ ਵਿੱਚ
0: ਹਾਂਜੀ
1: ਥੋੜੇ ਵੀ ਗਵਾ ਲੈਂਦੇ, ਜਿਵੇਂ ਆਪਾਂ ਕਹਿ ਦਿੰਦੇ, ਜਿਵੇਂ ਤੁਹਾਨੂੰ ਵਿਸ਼ਾ ਰੱਖਿਆ ਵੀ 9 ਨਗਦ 13 ਧਾਰ, ਕਈ ਵਾਰੀ ਆਪਾਂ ਨੂੰ ਅਗਲਾ ਕਹਿੰਦਾ ਵੀ ਮੈਂ ਤੈਨੂੰ ਇੰਨੇ ਸਮੇਂ ਨੂੰ ਇੰਨੇ ਪੈਸੇ ਵੱਧ ਦੇ ਦੂੰਗਾ ਜਾਂ ਇੰਨੀ ਚੀਜ਼ ਵੱਧ ਦੇ ਦੂੰਗਾ, ਹਨਾ। ਪਰ ਉਹ ਚੀਜ਼ ਆਪਾਂ ਨੂੰ ਜਿਹੜੀ ਉਸ ਸਮੇਂ ਮਿਲਦੀ ਹੈ, ਕਈ ਵਾਰੀ ਉਹ ਵੀ ਨਹੀਂ ਮਿਲਦੀ ਹੈਗੀ।
0: ਹਾਂ ਬਿਲਕੁਲ, ਉਹ ਅਨਿਸ਼ਚਿਤ ਹੁੰਦੀ ਹੈ ਜੀ।
1: ਹਾਂ, ਕਈ ਵਾਰੀ ਆਪਾਂ ਚਲੋ ਠੀਕ ਹੈ ਸਮੇਂ ਦੇ ਹਿਸਾਬ ਨਾਲ ਭੈਣੇ ਸਾਰਾ ਕੁਛ ਹੀ ਰੱਖਣਾ ਪੈਂਦਾ,
0: ਹਾਂਜੀ,
1: ਪਰ ਅੱਜ ਦੇ ਸਮੇਂ ਦੇ ਵਿੱਚ ਜਿਵੇਂ ਕਹਿੰਦੇ ਲਾਲਚ ਦੇ ਵਿੱਚ ਨਹੀਂ ਉਹ ਕਰਨਾ ਚਾਹੀਦਾ, ਜਿਹੜਾ ਆਪਾਂ ਨੂੰ ਅੱਜ ਮਿਲ ਗਿਆ ਉਹ ਉਹੀ ਆਪਣਾ ਹੈ।
0: ਹਾਂਜੀ, ਉਹਦੇ 'ਚ ਹੀ ਸਬਰ ਸੰਤੋਖ ਕਰਨਾ ਚਾਹੀਦਾ, ਨਾ ਕਿ ਐਂ ਕਰਨਾ ਚਾਹੀਦਾ ਵੀ ਸਾਨੂੰ ਕੋਈ ਲਾਲਚ ਦੇਵੇ ਤੇ ਅਸੀਂ ਫਸ ਜਾਈਏ।
1: ਬਹੁਤ ਕੁਛ ਹੋ ਜਾਂਦਾ ਭੈਣ ਜੀ।
0: ਹਾਂਜੀ,
1: ਜਿਵੇਂ ਹੁਣ ਕਈ ਵਾਰੀ ਚਲੋ ਇਹ ਗੱਲ ਵੈਸੇ ਵਿੱਚ ਚੱਲਣੀ ਚਾਹੀਦੀ ਹੈ, ਪਤਾ ਨਹੀਂ ਨਾ, ਜਿਵੇਂ ਕਈ ਵਾਰੀ ਆਪਾਂ ਨੂੰ ਕੋਈ ਲਾਲਚ ਦੇ ਦਿੰਦਾ ਵੀ ਅਸੀਂ ਸਾਨੂੰ ਤੁਸੀਂ ਸਾਨੂੰ ਇੰਨੇ ਪੈਸੇ ਦੇ ਦਿਓ, ਅਸੀਂ ਤੁਹਾਨੂੰ ਇੰਨੇ ਪੈਸੇ ਦੇ ਦਾਂਗੇ,
0: ਦੁੱਗਣੇ ਚੌਗਣੇ ਕਰਕੇ ਮੋੜ ਦਾਂਗੇ।
1: ਹਾਂ, ਦੁੱਗਣੇ ਚੌਗਣੇ ਆਪਾਂ ਚਲੋ ਲਾਲਚ ਬਸ ਪੈ ਜਾਂਦੇ, ਹਰੇਕ ਦੁਨਿਆਵੀ ਬੰਦੇ ਆਪਾਂ ਨੂੰ ਹੁੰਦੇ ਹੀ ਆ ਲਾਲਚ, ਹਨਾ
0: ਜੀ।
1: ਪਰ ਉਹ ਕਈ ਵਾਰੀ ਆਪਣਾ ਵਿਆਜ ਦੇ ਲਾਲਚ ਚ ਆਪਣਾ ਮੂਲ ਵੀ ਚਲਾ ਜਾਂਦਾ
0: ਜੀ। ਬਿਲਕੁਲ ਬਿਲਕੁਲ,
1: ਇਹੀ ਗੱਲ ਹੈ ਵੀ ਜੋ ਆਪਾਂ ਨੂੰ ਅੱਜ ਮਿਲਦਾ ਉਸੇ ਚ ਸਬਰ ਕਰਕੇ ਆਪਾਂ ਨੂੰ ਉਹੀ ਲੈਣਾ ਚਾਹੀਦਾ, ਜੇ ਆਪਾਂ 13 ਦਾ ਲਾਲਚ ਨਾ ਕਰੀਏ 9 ਹੀ ਲੈ ਲਈਏ।
0: 9 ਹੀ ਲੈ ਲਈਏ। ਸ਼ੁਕਰੀਆ ਜੀ, ਬਹੁਤ ਵਧੀਆ ਤੁਸੀਂ ਗੱਲ ਕੀਤੀ, ਧੰਨਵਾਦ ਤੁਹਾਡਾ।
1: ਧੰਨਵਾਦ ਭੈਣ ਜੀ।

ਜੀ, ਪ੍ਰੋਗਰਾਮ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ। ਅੱਜ ਤੁਸੀਂ ਸਾਡੇ ਨਾਲ 9 ਨਕਦ ਨਾ 13 ਉਧਾਰ ਇਸ ਵਿਸ਼ੇ 'ਤੇ ਗੱਲਾਂ ਬਾਤਾਂ ਕੀਤੀਆਂ। ਧੰਨਵਾਦ ਉਹਨਾਂ ਸੁਣਨ ਵਾਲਿਆਂ ਦਾ ਜਿਨ੍ਹਾਂ ਨੇ ਅੱਜ ਦਾ ਇਹ ਪ੍ਰੋਗਰਾਮ ਸੁਣਿਆ, ਅਤੇ ਉਹਨਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਅੱਜ ਸਾਨੂੰ ਕਾਲ ਕੀਤੀ ਹੈ। ਜਿਹੜੇ ਅੱਜ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ ਉਹ ਹੁਣ 7 ਦਿਨ ਲਈ ਵੇਟ ਕਰ ਲੈਣ ਤਾਂ ਕਿ ਨਵੇਂ ਸੁਣਨ ਵਾਲਿਆਂ ਨੂੰ ਵੀ ਇਸ ਪ੍ਰੋਗਰਾਮ 'ਚ ਹਿੱਸਾ ਲੈਣ ਦਾ ਮੌਕਾ ਮਿਲ ਸਕੇ। ਇਸ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ 2 ਤੇਰੀਆਂ 2 ਮੇਰੀਆਂ ਹੁਣ ਖਤਮ ਹੁੰਦਾ ਜੀ। ਕਰਮਜੀਤ ਕੌਰ ਨੂੰ ਦਿਓ ਇਜਾਜ਼ਤ। FM ਬੈਂਡ 100.2 ਮੈਗਾਹਰਟਸ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਬਾਅਦ ਦੁਪਹਿਰ ਦੇ 3 ਵੱਜ ਚੁੱਕੇ ਨੇ। ਹੁਣ ਤੋਂ ਲੈ ਕੇ ਸ਼ਾਮੀ 5 ਵਜੇ ਤੱਕ ਤੁਸੀਂ ਕੌਮੀ ਸੇਵਾ ਵਿਵਿਧ ਭਾਰਤੀ ਦੇ ਪ੍ਰਸਾਰਣ ਦਾ ਆਨੰਦ ਮਾਣੋਗੇ ਸਾਡੇ ਮੁੰਬਈ ਕੇਂਦਰ ਤੋਂ।

0: ਖਿਲਾ ਰਹੇ, ਠੀਕ ਆ, ਜਿਹੜਾ ਉਸਦਾ ਸੈਡ ਹੈ।
1: ਕਿਸਾਨ ਵੀਰੋ ਤੇ ਭੈਣੋ, ਗੁਰਵੀਰ ਸਿੰਘ ਸਰੋਪ
0: ਪਰਸਨ ਦੁੱਧ ਦਾ ਉਤਪਾਦਨ ਖੁਦ ਲੈ ਲੈਂਦੇ ਆ, ਠੀਕ ਹੈ, ਚੁਆਈ ਦੇ ਬਾਅਦ ਪਸ਼ੂ ਨੂੰ ਲਗਭਗ ਇਸ ਹਿਸਾਬ ਸੇ ਜਿੱਥੇ ਖੜਿਆ ਹੁਆ।

FM band 100.2 MHz ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AER ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਵੀ ਲਾ ਲਓ ਜੀ, ਇਸ ਵੇਲੇ ਸ਼ਾਮ ਦੇ 5 ਵਜ ਰਹੇ ਨੇ। ਆਓ ਹੁਣ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਹੁਣ ਤੱਕ ਦੀਆਂ ਮੁੱਖ ਸੁਰਖੀਆਂ। ਭਾਰਤ ਨੇ ਪਾਕਿਸਤਾਨ ਵੱਲੋਂ ਸੰਯੁਕਤ ਰਾਸ਼ਟਰ ਵਿੱਚ ਕਸ਼ਮੀਰ ਦਾ ਮੁੱਦਾ ਉਠਾਉਣ ਤੇ ਸਖ਼ਤ ਇਤਰਾਜ਼ ਜਤਾਇਆ ਏ। ਭਾਰੀ ਉਦਯੋਗ ਮੰਤਰੀ HD ਕੁਮਾਰ ਸਵਾਮੀ ਨੇ ਸਟੀਲ ਉਦਯੋਗ ਨੂੰ ਭਵਿੱਖ ਦੇ ਵਿਕਾਸ ਲਈ ਡਿਜੀਟਲੀਕਰਨ ਅਪਣਾਉਣ ਲਈ ਕਿਹਾ ਏ। ਪੰਜਾਬ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ ਤਹਿਤ ਘਰ ਘਰ ਗਣਨਾ ਦਾ ਪੜਾਅ ਭਲਕੇ ਤੋਂ ਸ਼ੁਰੂ ਹੋ ਰਿਹਾ ਏ। ਤਹਿਰਾਨ ਵਿੱਚ ਭਾਰਤੀ ਦੂਤਘਰ ਨੇ ਸੁਰੱਖਿਆ ਹਾਲਤ ਵਿੱਚ ਸੁਧਾਰ ਦੇ ਮੱਦੇਨਜ਼ਰ ਭਾਰਤੀ ਨਾਗਰਿਕਾਂ ਲਈ ਇੱਕ ਸੋਧੀ ਹੋਈ ਸਲਾਹ ਜਾਰੀ ਕੀਤੀ ਹੈ। ਅਮਰੀਕੀ ਸੈਨੇਟ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਈਰਾਨ ਵਿਰੁੱਧ ਫੌਜੀ ਮੁਹਿੰਮ ਨੂੰ ਰੋਕਣ ਲਈ ਇੱਕ ਬਿੱਲ ਪਾਸ ਕੀਤਾ ਹੈ। ਅੱਜ ਪਾਸਪੋਰਟ ਸੇਵਾ ਦਿਵਸ ਹੈ। ਇਹ ਦਿਨ 24 ਜੂਨ 1967 ਨੂੰ ਪਾਸਪੋਰਟ ਕਾਨੂੰਨ ਲਾਗੂ ਹੋਣ ਦੇ ਸੰਬੰਧ ਵਿੱਚ ਮਨਾਇਆ ਜਾਂਦਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਰਪੰਚਾਂ ਨੂੰ ਦਿਹਾਤੀ ਪੰਜਾਬ ਦੇ ਬਦਲਾਅ ਦੀ ਅਗਵਾਈ ਕਰਨ ਦਾ ਸੱਦਾ ਦਿੱਤਾ ਹੈ। ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਵਿੱਚ 85% ਜਾਂ ਇਸ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ 1050 ਤੋਂ ਵੱਧ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ ਕੀਤਾ। ਪੰਜਾਬ ਦੇ ਜਲ ਸਰੋਤ ਤੇ ਭੂਮੀ ਤੇ ਜਲ ਸੰਭਾਲ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਫਾਜ਼ਿਲਕਾ ਹਲਕੇ ਦੇ ਵਾਸੀਆਂ ਨੂੰ ਕਰੀਬ 45 ਕਰੋੜ 74 ਲੱਖ ਰੁਪਏ ਦੀ ਲਾਗਤ ਵਾਲੇ 7 ਸਿੰਜਾਈ ਅਤੇ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦੀ ਸੌਗਾਤ ਦਿੱਤੀ ਹੈ। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਦਿੱਲੀ, ਜੰਮੂ ਕਸ਼ਮੀਰ ਅਤੇ ਲੱਦਾਖ ਵਿੱਚ ਸ਼ਨਿਚਰਵਾਰ ਤੱਕ ਗਰਜ ਚਮਕ ਅਤੇ ਤੇਜ਼ ਹਵਾਵਾਂ ਨਾਲ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਤੇ ਹਾਕੀ ਇੰਡੀਆ ਨੇ 5 ਤੋਂ 14 ਜੁਲਾਈ ਤੱਕ ਬਰਤਾਨੀਆ ਦੇ ਦੌਰੇ ਲਈ 24 ਮੈਂਬਰੀ ਜੂਨੀਅਰ ਮਹਿਲਾ ਟੀਮ ਦਾ ਐਲਾਨ ਕਰ ਦਿੱਤਾ ਹੈ।

0: ਦੋਸਤੋ, ਇਸ ਵੇਲੇ ਤੁਸੀਂ ਟਿਊਨ ਇਨ ਕੀਤਾ ਹੋਇਆ 100.2 ਮੈਗਾਹਰਟਜ਼ ਤੇ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ, ਤੇ ਹੁਣ ਵੇਲਾ ਹੋ ਗਿਆ ਹੈ ਤੁਹਾਡੇ ਪਸੰਦੀਦਾ ਪ੍ਰੋਗਰਾਮ ਗੱਲਾਂ 'ਚੋਂ ਗੱਲ ਦਾ। ਅੱਜ ਦਾ ਪ੍ਰੋਗਰਾਮ ਗੱਲਾਂ 'ਚੋਂ ਗੱਲ ਲੈ ਕੇ ਹਾਜ਼ਰ ਹਾਂ ਮੈਂ, ਤੁਹਾਡਾ ਰੇਡੀਓ ਦੋਸਤ ਮੁਹੰਮਦ ਕਾਸਿਮ, ਤੇ ਮੇਰੇ ਨਾਲ ਇਸ ਵੇਲੇ ਸਟੂਡੀਓ ਦੇ ਵਿੱਚ ਮੌਜੂਦ ਨੇ
1: ਕਰਮਜੀਤ ਕੌਰ।
0: ਉਹ ਠੀਕ ਠਾਕ ਹੋ ਮੈਮ?
1: ਹਾਂਜੀ, ਸਾਡੇ ਸੁਣਨ ਵਾਲੇ ਵੀ ਠੀਕ ਠਾਕ ਹੋਣਗੇ ਉਮੀਦ ਕਰਦੇ ਹਾਂ। ਤੇ
0: ਜੀ,
1: ਕਾਸਿਮ ਤੁਸੀਂ ਬਾਹਰੋਂ ਆਏ ਹੋ, ਮੌਸਮ ਦੇ ਕੀ ਮਿਜਾਜ਼ ਨੇ?
0: ਮੌਸਮ ਮੈਮ, ਪਹਿਲਾਂ ਤਾਂ ਅੱਜ ਮੈਂ ਥੋੜ੍ਹਾ ਬਾਹਰ ਗਿਆ ਹੋਇਆ ਸੀ ਅਤੇ ਰਸਤੇ ਦੇ ਵਿੱਚ ਬਹੁਤ ਜ਼ਿਆਦਾ ਗਰਮੀ ਸੀ, ਲੇਕਿਨ ਪਟਿਆਲਾ ਪਹੁੰਚਦੇ ਮੌਸਮ ਦੇ ਵਿੱਚ ਕੁਛ ਥੋੜ੍ਹੀ ਜਿਹੀ ਨਰਮੀ ਦੇਖਣ ਨੂੰ ਮਿਲੀ ਹੈ। ਅਤੇ ਇਸ ਵੇਲੇ ਥੋੜ੍ਹੀਆਂ ਤੇਜ਼ ਹਵਾਵਾਂ ਚੱਲ ਰਹੀਆਂ ਨੇ ਅਤੇ ਮੌਸਮ ਥੋੜ੍ਹਾ ਠੰਡਾ ਹੋਣ ਜਾ ਰਿਹਾ ਜੀ। ਅਤੇ ਜਿਸ ਤਰ੍ਹਾਂ ਮੌਸਮ ਵਿਭਾਗ ਨੇ ਵੀ ਜਿਹੜੀ ਪੰਜਾਬ ਅਤੇ ਆਸ ਪਾਸ ਦੇ ਇਲਾਕਿਆਂ ਦੇ ਵਿੱਚ ਮੀਂਹ ਦੀ ਪੇਸ਼ਨਗੋਈ ਕੀਤੀ ਹੈ, ਤਾਂ ਲੱਗਦਾ ਹੈ ਕਿ ਜਲਦੀ ਹੀ ਮੀਂਹ ਜਿਹੜਾ ਆ ਜਾਏਗਾ
1: ਆ ਜਾਣਾ ਚਾਹੀਦਾ ਹੈ, ਕਿਉਂਕਿ
0: ਜੀ
1: ਕਾਫੀ ਬਹੁਤ ਜ਼ਿਆਦਾ ਲੋੜ ਹੈ ਜਿਹੜੀ ਪੰਜਾਬ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਮੀਂਹ ਦੀ, ਕਿਉਂਕਿ ਝੋਨਾ ਲੱਗ ਰਿਹਾ ਹੈ ਨਾ
0: ਜੀ। ਬਿਲਕੁਲ,
1: ਤੇ ਝੋਨੇ ਦੀ ਜਿਹੜੀ ਫਸਲ ਹੈ ਉਹ ਇੱਦਾਂ ਦੀ ਫਸਲ ਹੈ ਜਿਹਦੀਆਂ ਜੜ੍ਹਾਂ 'ਚ ਹਰ ਵਕਤ ਜਿਹੜਾ ਪਾਣੀ ਹੈ ਮੌਜੂਦ ਚਾਹੀਦਾ ਹੈ ਨਾ
0: ਜੀ।
1: ਤੇ ਜਿਹੜਾ ਅਸੀਂ ਧਰਤੀ ਹੇਠਲਾ ਪਾਣੀ ਕੱਢਦੇ ਹਾਂ ਉਹ ਕਿੰਨੀ ਕੁ ਦੇਰ ਖੜਦਾ ਹੈ ਧੁੱਪ ਦੇ
0: ਜੀ,
1: ਸਾਹਮਣੇ, ਤੁਹਾਨੂੰ ਵੀ ਪਤਾ ਹੈ ਨਾ
0: ਜੀ। ਬਿਲਕੁਲ,
1: ਤੇ ਇਹ ਜਿਹੜੀ ਦਿੱਕਤ ਹੈ ਉਹ ਸਿਰਫ ਫਸਲਾਂ ਵਾਲਿਆਂ ਨੂੰ ਨਹੀਂ, ਹਰ ਤਰ੍ਹਾਂ ਦੇ ਜਿਹੜੇ ਪੰਛੀ, ਜਾਨਵਰ, ਇਨਸਾਨ,
0: ਜੀ
1: ਬਨਸਪਤੀ, ਹਰ ਇੱਕ ਚੀਜ਼ ਨੂੰ ਮੀਂਹ ਦੀ ਲੋੜ ਮਹਿਸੂਸ ਹੋ ਰਹੀ
0: ਜੀ,
1: ਹੈ ਨਾ।
0: ਕਿਉਂਕਿ ਰਸਤੇ ਦੇ ਵਿੱਚ ਮੈਂ ਦੇਖਿਆ ਬਹੁਤ ਜ਼ਿਆਦਾ ਗਰਮੀ ਸੀ, ਬਾਰਿਸ਼ ਨਾ ਹੋਣ ਦੇ ਕਾਰਨ ਸੜਕਾਂ ਦੇ ਉੱਪਰ ਬਹੁਤ ਸਾਰੇ ਪੰਛੀ ਹੈ ਜਿਹੜੇ ਵਿਚਾਰੇ ਉਹ ਇੱਦਾਂ ਹੀ ਡਿੱਗ ਰਹੇ ਹੈ ਗਰਮੀ ਦੇ ਕਾਰਨ ਜਾਂ ਪਾਣੀ ਨਾ ਮਿਲਣ ਕਾਰਨ।
1: ਬਿਲਕੁਲ, ਤੇ ਕਾਸਿਮ ਅੱਜ ਨਾ ਕਈ ਜਿਹੜੇ ਖਾਸ ਦਿਨ ਨੇ ਮਨਾਏ ਜਾ ਰਹੇ ਨੇ,
0: ਜੀ
1: ਦੋ ਮੁੱਦੇ ਅੱਜ ਆਪਾਂ ਨੇ ਗੱਲਾਂ 'ਚੋਂ ਗੱਲ ਪ੍ਰੋਗਰਾਮ ਦੇ ਵਿੱਚ ਕੋਸ਼ਿਸ਼ ਕਰਨੀ ਹੈ ਕਿ ਅਸੀਂ ਉਹਨਾਂ ਨੂੰ ਖੋਲ ਸਕੀਏ
0: ਜੀ।
1: ਤੇ ਪਹਿਲਾ ਜਿਹੜਾ ਦਿਨ ਹੈ ਉਹ ਅੱਜ ਮਨਾਇਆ ਜਾ ਰਿਹਾ ਹੈ ਕਿ ਇੰਟਰਨੈਸ਼ਨਲ ਡੇ ਆਫ ਵਿਮੈਨ ਇਨ ਡਿਪਲੋਮੇਸੀ
0: ਜੀ, ਅੰਤਰਰਾਸ਼ਟਰੀ ਕੂਟਨੀਤੀ ਵਿੱਚ ਮਹਿਲਾਵਾਂ ਦਾ ਦਿਵਸ।
1: ਜੀ,
0: ਇਹ ਦਿਨ ਹੈ ਜਿਹੜਾ ਹਰ ਸਾਲ 24 ਜੂਨ ਨੂੰ ਸੰਯੁਕਤ ਰਾਸ਼ਟਰ ਵੱਲੋਂ ਮਨਾਇਆ ਜਾਂਦਾ ਹੈ।
1: ਜੀ,
0: ਇਸ ਦਿਨ ਦਾ ਜਿਹੜਾ ਉਦੇਸ਼ ਹੈ ਉਹ ਹੈਗਾ ਕਿ ਅੰਤਰਰਾਸ਼ਟਰੀ ਸੰਬੰਧਾਂ ਵਿੱਚ ਸ਼ਾਂਤੀ ਸਥਾਪਨਾ, ਵਾਰਤਾਵਾਂ ਅਤੇ ਨੀਤੀ ਨਿਰਮਾਣ ਵਿੱਚ ਮਹਿਲਾਵਾਂ ਦੇ ਯੋਗਦਾਨ ਨੂੰ ਜਿਹੜੀ ਮਾਨਤਾ ਦਿੱਤੀ ਜਾਵੇ।
1: ਤੇ ਇਸ ਦਾ ਮਕਸਦ ਇਹ ਵੀ ਹੈਗਾ ਕਿ ਜਿਹੜੀਆਂ ਔਰਤਾਂ ਨੇ ਉਹ ਡਿਪਲੋਮੇਸੀ ਦੇ ਵਿੱਚ ਅੱਗੇ ਆਉਣੀਆਂ ਚਾਹੀਦੀਆਂ ਨੇ। ਕਹਿੰਦੇ
0: ਜੀ,
1: ਜੇ ਕੋਈ ਮਹਿਲਾ ਰਾਜਦੂਤ ਜਾਂ ਫਿਰ ਵਾਰਤਾਕਾਰ ਜਿਹੜੀ ਅੰਤਰਰਾਸ਼ਟਰੀ ਪੱਧਰ ਤੇ ਪ੍ਰਤੀਨਿਧ ਬਣਦੀ ਹੈ, ਉਹ ਕਹਿੰਦੇ ਕਿ ਉਹ ਆਪਣੇ ਨਾਲ ਸਿਰਫ ਆਪਣੇ ਦੇਸ਼ ਨੂੰ ਰਿਪ੍ਰੈਜੈਂਟ ਨਹੀਂ ਕਰਦੀ ਬਲਕਿ ਉਹ ਜਿਹੜੀਆਂ ਬਹੁਤ ਸਾਰੀਆਂ ਹੋਰ ਔਰਤਾਂ ਨੇ ਉਹਨਾਂ ਦੇ ਲਈ ਵੀ ਰਾਹ ਸਿਰੀ ਬਣਦੀ ਹੈ।
0: ਜੀ,
1: ਤੇ 24 ਜੂਨ ਯਾਨੀ ਕਿ ਅੱਜ ਦੇ ਦਿਨ ਜਿਹੜਾ ਇਹ ਦਿਨ ਮਨਾਇਆ ਜਾਂਦਾ ਹੈ, ਔਰਤਾਂ ਦਾ ਇਸ ਦੇ ਵਿੱਚ ਹੋਣਾ ਕਿਉਂ ਜ਼ਰੂਰੀ ਹੈ? ਤਾਂ ਕਰਕੇ ਕਿ ਔਰਤਾਂ ਜਿਹੜੀਆਂ ਨੇ ਉਹ ਹਮੇਸ਼ਾ ਸੰਵਾਦ ਨੂੰ ਤਰਜੀਹ ਦਿੰਦੀਆਂ ਨੇ, ਗੱਲਬਾਤ ਰਾਹੀਂ ਮਸਲਿਆਂ ਦੇ ਹੱਲ ਕੱਢਦੀਆਂ ਨੇ। ਤੇ ਜਿਹੜੇ ਮਨੁੱਖੀ ਅਧਿਕਾਰ ਨੇ ਉਹਨਾਂ ਨੂੰ ਕਾਫੀ ਜ਼ਿਆਦਾ ਮਜ਼ਬੂਤ ਕਰਨ ਦੇ ਵਿੱਚ ਵੀ ਔਰਤਾਂ ਵਕਾਲਤ ਕਰਦੀਆਂ ਨੇ, ਸਮਾਜ ਦੇ ਨਿਆਂ ਤੇ ਸ਼ਾਂਤੀ ਨੂੰ ਅੱਗੇ ਵਧਾਉਂਦੀਆਂ ਨੇ, ਬਹੁਤ ਸਾਰੇ ਵਿਚਾਰਾਂ ਨੂੰ ਇਕੱਠਾ ਕਰਕੇ ਰੱਖਣ ਦੀ ਸਮਰੱਥਾ ਵੀ ਔਰਤਾਂ ਦੇ ਵਿੱਚ ਹੈ।
0: ਜੇਕਰ ਦੇਖੀਏ, ਭਾਵੇਂ ਅੱਜ ਦੁਨੀਆ ਦੇ ਵਿੱਚ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਮਹਿਲਾਵਾਂ ਵਿਦੇਸ਼ ਮੰਤਰੀ ਨੇ, ਰਾਜਦੂਤ ਨੇ, ਅੰਤਰਰਾਸ਼ਟਰੀ ਸੰਸਥਾਵਾਂ ਵਿੱਚ ਉੱਚ ਅਹੁਦਿਆਂ 'ਤੇ ਕੰਮ ਕਰ ਰਹੀਆਂ ਨੇ, ਪਰ ਕੂਟਨੀਤੀ ਦੇ ਖੇਤਰ ਵਿੱਚ ਮਹਿਲਾਵਾਂ ਦੀ ਗਿਣਤੀ ਹੈ ਜਿਹੜੀ ਉਹ ਅਜੇ ਵੀ ਤੁਲਨਾਤਮਕ ਤੌਰ 'ਤੇ ਘੱਟ ਹੈ।
1: ਜੀ
0: ਜੀ,
1: ਘੱਟ ਇਸ ਕਰਕੇ ਹੈ ਕਿ ਬਹੁਤ ਸਾਰੀਆਂ ਔਰਤਾਂ ਨੂੰ ਤਾਂ ਮੌਕੇ ਨਹੀਂ ਮਿਲਦੇ, ਪਰ ਸਾਡੇ ਜਿਹੜੇ ਦੇਸ਼ ਦੀਆਂ ਔਰਤਾਂ ਨੇ ਕਾਫੀ ਗਿਣਤੀ ਦੇ ਵਿੱਚ ਇਹਦੇ ਵਿੱਚ ਆ ਚੁੱਕੀਆਂ ਨੇ। ਜੇ ਅਸੀਂ ਆਪਣੇ ਇਤਿਹਾਸ 'ਤੇ ਨਜ਼ਰ ਮਾਰੀਏ ਤਾਂ ਵਿਜੈ ਲਕਸ਼ਮੀ ਪੰਡਿਤ ਦਾ ਨਾਂ ਅਸੀਂ ਲੈ ਸਕਦੇ ਹਾਂ, ਸ਼੍ਰੀਮਤੀ ਇੰਦਰਾ ਗਾਂਧੀ ਦਾ ਨਾਂ ਲਿਆ ਜਾ ਸਕਦਾ,
0: ਬਿਲਕੁਲ,
1: ਤੇ ਨਾਲ ਨਾਲ ਅਸੀਂ ਰਾਜਕੁਮਾਰੀ ਅੰਮ੍ਰਿਤ ਕੌਰ ਦਾ ਨਾਂ ਲੈ ਸਕਦੇ ਹਾਂ।
0: ਜੀ,
1: ਰਾਜਕੁਮਾਰੀ ਅੰਮ੍ਰਿਤ ਕੌਰ ਨੇ ਜਿਹੜੇ ਸੀ ਉਹ ਆਪਣੇ ਸਮੇਂ ਦੇ ਭਾਰਤੀ ਆਜ਼ਾਦੀ ਦੇ ਵਿੱਚ ਕਾਫੀ ਉਹਨਾਂ ਦਾ ਜਿਹੜਾ ਯੋਗਦਾਨ ਰਿਹਾ, ਤੇ ਸਿਹਤ ਮੰਤਰੀ ਰਹੇ ਨੇ ਸਾਡੇ ਦੇਸ਼ ਦੇ, ਉਹ
0: ਜੀ
1: ਕਾਫੀ ਪ੍ਰਭਾਵਿਤ ਸੀ ਲੋਕ ਉਹਨਾਂ ਤੋਂ, ਕਿਉਂਕਿ ਉਹ ਬਹੁਤ ਜ਼ਿਆਦਾ ਗਾਂਧੀਵਾਦੀ ਵਿਚਾਰਾਂ ਦੇ ਨਾਲ ਸਹਿਮਤ ਸੀ, ਤੇ ਉਹਨਾਂ ਨੇ ਕਾਫੀ ਕੰਮ ਕੀਤਾ ਸਾਡੇ ਦੇਸ਼ ਦੇ ਲਈ। ਦਿੱਲੀ ਦੇ ਵਿੱਚ ਜਿਹੜਾ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਸ ਯਾਨੀ ਕਿ ਏਮਸ,
0: ਜੀ
1: ਉਸ ਦੀ ਜਿਹੜੀ ਸਥਾਪਨਾ ਸੀ ਉਹ ਰਾਜਕੁਮਾਰੀ ਅੰਮ੍ਰਿਤ ਕੌਰ ਨੇ ਹੀ

0: ਸੁਣਵਾਈ ਸੀ।
1: ਸਿਹਤ ਦੇ ਖੇਤਰ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ
0: ਜੀ
1: ਰਾਜਕੁਮਾਰੀ ਜੀ
0: ਜੀ
1: ਦਾ।
0: ਜੀ
1: ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਵਿਜੇ ਲਕਸ਼ਮੀ ਪੰਡਿਤ ਦੀ, ਉਹ
0: ਜੀ
1: ਨਾ ਸਿਰਫ ਭਾਰਤ ਦੇ ਪਹਿਲੇ ਜਿਹੜੇ ਮਹਿਲਾ ਕੈਬਿਨੇਟ ਮੰਤਰੀ ਸੀਗੇ, ਉਹਦੇ ਨਾਲ ਨਾਲ ਸਗੋਂ ਸੰਯੁਕਤ ਰਾਸ਼ਟਰ ਮਹਾਸਭਾ ਦੇ ਵੀ ਜਿਹੜੇ ਪਹਿਲੇ ਮਹਿਲਾ ਪ੍ਰਧਾਨ ਬਣੇ ਉਹ ਵੀ ਉਹਨਾਂ ਨੂੰ ਮਾਨ ਪ੍ਰਾਪਤ ਹੈ।
0: ਜੀ
1: ਅਤੇ ਇਸ ਤੋਂ ਇਲਾਵਾ ਜੇਕਰ ਅਸੀਂ ਦੇਖੀਏ, ਜਬ ਬਹੁਤ ਸਾਰੀਆਂ ਭਾਰਤੀ ਜਿਹੜੀਆਂ ਮਹਿਲਾਵਾਂ ਨੇ ਵਿਸ਼ਵ ਪੱਧਰ 'ਤੇ ਭਾਰਤ ਦੀ ਨੁਮਾਇੰਦਗੀ ਕਰ ਰਹੀਆਂ ਨੇ
0: ਜੀ
1: ਕੂਟਨੀਤੀ ਦੇ ਖੇਤਰ ਦੇ ਵਿੱਚ, ਪਰ ਇਹ ਗਿਣਤੀ ਹਾਲੇ ਵੀ ਕਿਤੇ ਨਾ ਕਿਤੇ ਜਿਹੜੀ ਬਹੁਤ ਘੱਟ ਹੈ। ਜਿਸ ਤਰ੍ਹਾਂ ਸਵੇਰੇ ਪ੍ਰੋਗਰਾਮ ਦੇ ਵਿੱਚ ਤੁਸੀਂ ਕਿਹਾ ਕਿ ਔਰਤਾਂ ਨੂੰ ਫੈਸਲੇ ਲੈਣ ਕੌਣ ਦਿੰਦਾ ਹੈ, ਅਤੇ
0: ਮੈਂ ਇਹ ਗੱਲ ਨਹੀਂ ਕਹੀ, ਮੈਂ ਇਹ ਕਹੀ ਕਿ ਬਹੁਤ ਸਾਰੀਆਂ ਔਰਤਾਂ ਹਾਲੇ
1: ਜੀ
0: ਇਸ ਪੱਧਰ 'ਤੇ ਨਹੀਂ ਪਹੁੰਚ ਸਕਦੀਆਂ। ਦੇਸ਼ ਦੇ ਪੱਧਰ 'ਤੇ ਗੱਲ ਕਰਨੀ ਬਹੁਤ ਵੱਡੀ ਗੱਲ ਹੈ।
1: ਜੀ
0: ਹਾਲੇ ਔਰਤਾਂ ਨੂੰ ਆਪਣੇ ਘਰਾਂ ਦੇ ਵਿੱਚ ਵੀ ਫੈਸਲੇ ਲੈਣ ਦੀ, ਬਹੁਤੀਆਂ ਔਰਤਾਂ ਨੂੰ ਆਜ਼ਾਦੀ ਨਹੀਂ
1: ਜੀ
0: ਹੈ,
1: ਬਿਲਕੁਲ।
0: ਅਤੇ ਜਿਹੜੇ ਇੰਡੀਪੈਂਡੈਂਟ ਫੈਸਲੇ ਨੇ ਉਹ ਹਾਲੇ ਵੀ ਮਰਦਾਂ ਦੇ ਹੀ 'ਤੇ ਹੀ ਆਧਾਰਿਤ ਹੁੰਦੇ ਆ, ਅਤੇ ਮਰਦ ਹੀ ਆਖਰੀ ਫੈਸਲਾ ਜਿਹੜਾ ਉਹ ਮਰਦਾਂ ਦਾ ਹੁੰਦਾ
1: ਬਿਲਕੁਲ
0: ਜ਼ਿਆਦਾਤਰ ਘਰਾਂ ਦੇ ਵਿੱਚ।
1: ਜੀ ਬਿਲਕੁਲ। ਭਾਵੇਂ ਅਸੀਂ ਰਾਜਨੀਤੀ ਦੇ ਵਿੱਚ ਦੇਖ ਲਈਏ, ਜਿਸ ਤਰ੍ਹਾਂ ਲੋਕਲ ਲੈਵਲ ਤੇ ਵੁਮੈਨ ਨੂੰ ਜਿਹੜੀ ਰਿਜ਼ਰਵੇਸ਼ਨ ਦਿੱਤੀ ਗਈ ਹੈ,
0: ਜੀ
1: ਪਰ ਉੱਥੇ ਵੀ ਕਿਤੇ ਨਾ ਕਿਤੇ ਜਿਹੜਾ ਪ੍ਰੋਕਸੀ ਸਰਪੰਚ, ਪ੍ਰੋਕਸੀ MC ਸਾਨੂੰ ਦੇਖਣ ਨੂੰ ਮਿਲਦੇ ਆ ਕਿ
0: ਬਿਲਕੁਲ ਮਿਲਦੇ ਆ। ਤੇ ਜੇ ਅਸੀਂ ਕਹੀਏ ਨਾ ਕਿ ਜਿੱਥੇ ਸੀਟ ਰਿਜ਼ਰਵ ਵੀ ਹੁੰਦੀ ਹੈ,
1: ਜੀ
0: ਉੱਥੇ ਵੀ ਜੇ ਕਿਸੇ ਔਰਤ ਦੀ ਸੀਟ ਰਿਜ਼ਰਵ ਹੈ ਤਾਂ ਉਹਦਾ ਪਤੀ ਜਾਂ ਪੁੱਤ ਜਿਹੜਾ ਹੈ ਉਹ
1: ਜੀ
0: ਉਹਦਾ ਸੰਭਾਲ ਰਿਹਾ ਹੁੰਦਾ।
1: ਜੀ ਬਿਲਕੁਲ।
0: ਹਾਲਾਂਕਿ ਕਈਆਂ ਨੂੰ ਤਾਂ ਇਹ ਵੀ ਨਹੀਂ ਪਤਾ ਹੁੰਦਾ ਕਿ ਸਰਪੰਚ ਹੈ ਇਸ ਵਾਰ ਕਿ ਸਰਪੰਚਣੀ ਹੈ,
1: ਜੀ
0: ਤੇ ਬਹੁਤੀ ਵਾਰੀ ਇਹ ਹੁੰਦਾ ਕਿ ਸਿਰਫ ਉਹਨਾਂ ਨੂੰ ਸਾਈਨ ਕਰਨ ਲਈ ਹੀ ਵਰਤਿਆ ਜਾਂਦਾ ਹੈ ਕਿ
1: ਜੀ
0: ਜਿੱਥੇ ਸਾਈਨ ਦੀ ਲੋੜ ਹੈ, ਨਹੀਂ ਤਾਂ ਪਤੀ ਜਾਂ ਜਿਹੜਾ ਉਹਨਾਂ ਦਾ ਪੁੱਤ ਹੈ ਜਾਂ ਫਿਰ ਕੋਈ ਵੀ ਹੋਰ ਰਿਸ਼ਤੇਦਾਰ ਉਹ ਉਹਨਾਂ ਦੇ ਸਾਰੇ ਕੰਮ ਕਰਦਾ ਰਹਿੰਦਾ।
1: ਜੀ
0: ਇਵਨ ਕਿ ਔਰਤਾਂ ਦੇ ਲਈ ਜਦੋਂ ਮੈਨੂੰ ਇਹ ਲੱਗਦਾ ਕਿ ਜਦੋਂ ਤੁਹਾਨੂੰ ਮੌਕਾ ਦਿੱਤਾ ਜਾਂਦਾ ਤਾਂ ਤੁਹਾਨੂੰ ਆਪਣੇ ਆਪ ਨੂੰ ਰਿਪ੍ਰੈਜੈਂਟ ਕਰਨਾ ਚਾਹੀਦਾ,
1: ਜੀ
0: ਕਿਉਂਕਿ ਅੱਜ ਕੱਲ੍ਹ ਇਹ ਨਹੀਂ ਹੈਗਾ ਕਿ ਤੁਸੀਂ ਪੜ੍ਹੀਆਂ ਲਿਖੀਆਂ ਨਹੀਂ।
1: ਬਿਲਕੁਲ। ਦੇਖੋ, ਰਿਜ਼ਰਵੇਸ਼ਨ ਦੇਣ ਦਾ ਮੇਨ ਮਕਸਦ ਹੀ ਇਹੀ ਹੈ ਕਿ ਔਰਤਾਂ ਨੇ ਜਿਹੜੀਆਂ ਉਹ ਅੱਗੇ ਆਉਣ, ਖੁਦ
0: ਜੀ
1: ਐਕਟਿਵ ਜਿਹੜੇ ਪਾਰਟਿਸਿਪੈਂਟ ਬਣਨ ਪੋਲਿਟਿਕਸ
0: ਜੀ
1: ਦੇ ਵਿੱਚ।
0: ਜੀ
1: ਜੀ ਕਰਮਜੀਤ ਜੀ, ਗੱਲਾਂ ਬਾਤਾਂ ਦਾ ਸਿਲਸਿਲਾ ਜਾਰੀ ਰੱਖਾਂਗੇ, ਲੇਕਿਨ ਉਸ ਤੋਂ ਪਹਿਲਾਂ ਇੱਕ ਗੀਤ ਸੁਣਾਂਗੇ।
0: ਜੀ।

0: ਜੀ ਸਰੋਤਿਓ, ਤੁਸੀਂ ਟਿਊਨ ਇਨ ਕੀਤਾ ਹੋਇਆ 100.2 MHz 'ਤੇ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ, ਅਤੇ ਇਸ ਵੇਲੇ ਆਨੰਦ ਮਾਣਦੇ ਹੋ ਤੁਹਾਡੇ ਪਸੰਦੀਦਾ ਪ੍ਰੋਗਰਾਮ ਗੱਲਾਂ 'ਚੋਂ ਗੱਲ ਦਾ
1: ਜੀ
0: ਜੀ। ਅਤੇ ਅਗਲਾ ਜਿਹੜਾ ਟੋਪਿਕ ਹੈ, ਅਸੀਂ ਅੱਜ ਇੱਕ ਹੋਰ ਵਿਸ਼ੇਸ਼ ਦਿਨ ਜਿਹੜਾ ਮਨਾ ਰਹੇ ਹਾਂ, ਬਰਥ ਐਨਵਰਸਰੀ ਆਫ ਪੰਡਿਤ ਓਮਕਾਰ ਨਾਥ ਠਾਕੁਰ ਜੀ।
1: ਜੀ
0: ਜੀ, ਭਾਰਤੀ ਸ਼ਾਸਤਰੀ ਸੰਗੀਤ ਦੇ ਮਹਾਨ ਗਾਇਕ ਪੰਡਿਤ ਓਮਕਾਰ ਨਾਥ ਠਾਕੁਰ ਜੀ ਦੀ ਅੱਜ ਜਨਮ ਜਯੰਤੀ ਹੈ। ਅਸੀਂ ਉਹਨਾਂ ਦੀ ਜਨਮ ਜਯੰਤੀ ਮਨਾ ਰਹੇ ਹਾਂ। ਉਹਨਾਂ ਦਾ ਜਨਮ 24 ਜੂਨ 1897 ਨੂੰ ਹੋਇਆ ਸੀ।
1: ਜੀ,
0: ਉਹ ਸਿਰਫ ਇੱਕ ਪ੍ਰਸਿੱਧ ਗਾਇਕ ਨਹੀਂ ਸਨ, ਸਗੋਂ ਸੰਗੀਤ ਨੂੰ ਇੱਕ ਅਧਿਆਤਮਕ ਸਾਧਨਾ ਮੰਨਣ ਵਾਲੇ ਵਿਦਵਾਨ ਵੀ ਸਨ। ਤੇ ਸੰਗੀਤ ਨੂੰ ਮਤਲਬ ਉਹਦੇ ਵਿੱਚ ਅਧਿਆਤਮਕਤਾ ਤਲਾਸ਼ਣੀ।
1: ਬਿਲਕੁਲ। ਤੇ ਵੈਸੇ ਵੀ ਕਾਸਿਮ, ਜੇ ਆਪਾਂ ਦੇਖੀਏ ਨਾ, ਜਿਹੜਾ ਸ਼ਬਦ ਹੈ ਜਾਂ ਧੁਨਾ ਨੇ ਜਾਂ ਸੰਗੀਤ ਹੈ,
0: ਜੀ,
1: ਇਹ ਰੂਹਾਨੀਅਤ ਦੇ ਨਾਲ ਕਾਫੀ ਜ਼ਿਆਦਾ ਜੁੜਿਆ
0: ਜੀ
1: ਹੋਇਆ ਹੈ ਨਾ।
0: ਬਿਲਕੁਲ।
1: ਤੇ ਆਪਾਂ ਇਹ ਵੀ ਕਹਿੰਦੇ ਹਾਂ ਕਿ ਨਾ, ਸ਼ਬਦਾਂ ਦੇ ਨਾਲ, ਸਾਜ਼ਾਂ ਦੇ ਨਾਲ ਇੱਕ ਸੁਰਤਾ ਵੱਧਦੀ ਹੈ, ਹੈ ਨਾ,
0: ਜੀ
1: ਕੰਸਨਟ੍ਰੇਸ਼ਨ ਵੱਧਦੀ ਹੈ। ਜੇ ਤੁਸੀਂ ਦੇਖਿਆ ਹੋਊਗਾ, ਜਿਹੜੇ ਲੋਕ ਯੋਗ ਕਰਦੇ ਆ, ਉਹ ਬੜਾ ਲਾਈਟ ਸੋਫਟ ਮਿਊਜ਼ਿਕ ਹੈ ਜਿਹੜਾ ਉਹ
0: ਜੀ
1: ਆਪਣੇ ਨੇੜੇ ਲਾਉਂਦੇ ਆ। ਤੇ ਬਹੁਤ ਸਾਰੇ ਲੋਕ ਜਿਹੜੇ ਸ਼ਾਂਤੀ ਪਸੰਦ ਕਰਦੇ ਆ, ਉਹ ਕਮਰਿਆਂ ਦੇ ਵਿੱਚ ਵੀ ਉਹਨਾਂ ਦੇ ਸੋਫਟ ਮਿਊਜ਼ਿਕ
0: ਜੀ
1: ਚੱਲ ਰਿਹਾ
0: ਬਿਲਕੁਲ।
1: ਹੁੰਦਾ, ਹੈ ਨਾ। ਉਹਦਾ ਮੇਨ ਮਕਸਦ ਇਹੀ ਹੁੰਦਾ ਕਿ ਅਸੀਂ ਇੱਕ ਖੁਸ਼ਨੁਮਾ ਮਾਹੌਲ ਦੇ ਵਿੱਚ ਰਹੀਏ, ਹੈ ਨਾ।
0: ਜੀ, ਜੇਕਰ ਅਸੀਂ ਗੱਲ ਕਰੀਏ ਪੰਡਿਤ ਜੀ ਦੀ ਗਾਇਕੀ ਦੀ, ਤਾਂ ਉਹਨਾਂ ਦੀ ਗਾਇਕੀ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਉਹ ਰਾਗਾਂ ਨੂੰ ਸਿਰਫ ਤਕਨੀਕੀ ਤੌਰ 'ਤੇ ਨਹੀਂ, ਸਗੋਂ ਭਾਵਨਾਤਮਕ ਤੌਰ 'ਤੇ ਵੀ ਜੀਵੰਤ ਕਰ ਦਿੰਦੇ ਸੀਗੇ।
1: ਹਾਂ, ਦੇਖੋ ਹਰ ਇੱਕ ਬੰਦੇ ਦਾ ਨਾ ਆਪਣਾ ਆਪਣਾ ਇੱਕ ਤਰੀਕਾ ਹੁੰਦਾ।
0: ਜੀ
1: ਜਿਹੜੇ ਲੋਕ ਰੂਹ ਨਾਲ ਗਾਉਂਦੇ ਆ, ਉਹ
0: ਜੀ
1: ਬੜੇ ਘੱਟ ਹੁੰਦੇ ਆ।
0: ਜੀ ਬਿਲਕੁਲ
1: ਜਿਵੇਂ ਆਪਾਂ ਆਪਣੇ ਪੰਜਾਬੀ ਗਾਇਕਾਂ ਦੇ ਵਿੱਚ ਵੀ ਦੇਖਦੇ ਹਾਂ, ਹੈ ਨਾ, ਆਪਣੇ ਵਡਾਲੀ ਬ੍ਰਦਰਸ ਨੇ, ਉਹਨਾਂ ਦੀ
0: ਜੀ
1: ਕੋਈ ਰੀਸ ਨਹੀਂ ਕਰ ਸਕਦਾ, ਹੈ ਨਾ।
0: ਜੀ
1: ਪੂਰਨ ਚੰਦ ਵਡਾਲੀ ਅਤੇ ਉਹਨਾਂ ਦੇ ਜਿਹੜੇ ਭਰਾ ਸੀ, ਅਤੇ ਕੁਲਦੀਪ ਮਾਣਕ ਹੋਏ ਨੇ,
0: ਜੀ,
1: ਕਾਫੀ ਜਿਹੜੇ ਇੱਦਾਂ ਦੇ ਗਾਉਣ ਵਾਲੇ ਨੇ ਜਿਨ੍ਹਾਂ ਨੇ ਗਾਣੇ ਦੇ ਜਿਹੜੇ ਸ਼ਬਦ ਨੇ, ਹਾਵ
0: ਜੀ,
1: ਭਾਵ ਨੇ, ਉਹਨਾਂ ਨੂੰ ਨਾ ਕਹਿ ਲਓ ਵੀ
0: ਮਤਲਬ ਅੰਦਰੋਂ ਮਹਿਸੂਸ
1: ਅੰਦਰੋਂ
0: ਕਰਕੇ
1: ਮਹਿਸੂਸ
0: ਗਾਉਂਦੇ ਨੇ,
1: ਕਰਕੇ
0: ਜਿਸ
1: ਗਾਇਆ,
0: ਤਰ੍ਹਾਂ
1: ਹੈ ਨਾ।
0: ਕਨਵਰ ਗਰੇਵਾਲ
1: ਬਹੁਤ
0: ਦਾ
1: ਸਾਰੇ
0: ਜੀ
1: ਹਿੰਦੀ ਗੀਤ ਗਾਉਣ ਵਾਲੇ ਵੀ ਇੱਦਾਂ ਦੇ ਹੈਗੇ ਨੇ। ਹਾਂ
0: ਜੀ, ਜਿਸ ਤਰ੍ਹਾਂ ਪੰਡਿਤ ਜੀ ਦਾ ਮੰਨਣਾ ਸੀ ਕਿ ਜਿਹੜੀ ਸੰਗੀਤ ਹੈ
1: ਜੀ,
0: ਉਹ ਜਿਸ ਤਰ੍ਹਾਂ ਤੁਸੀਂ ਹੁਣੀ ਕਿਹਾ, ਤਾਂ ਕਿ ਮਨੁੱਖ ਦੇ ਮਨ ਅਤੇ ਆਤਮਾ ਨੂੰ ਸ਼ਾਂਤੀ ਪ੍ਰਦਾਨ ਕਰਦਾ ਹੈ,
1: ਹਾਂ,
0: ਕਿ ਅਸੀਂ ਮਤਲਬ ਉਹਨੂੰ ਫੀਲ ਕਰਦੇ ਹਾਂ ਤਾਂ

0: ਕਿਤੇ ਨਾ ਕਿਤੇ ਜਿਹੜੀ ਪੀਸ ਸਾਨੂੰ ਮਿਲਦੀ ਹੈ। ਅਤੇ ਉਹਨਾਂ ਨੇ ਬਨਾਰਸ ਹਿੰਦੂ ਯੂਨੀਵਰਸਿਟੀ ਵਿੱਚ ਵੀ ਸੰਗੀਤ ਦੀ ਸਿੱਖਿਆ ਨੂੰ ਅੱਗੇ ਵਧਾਉਣ ਵਿੱਚ ਆਪਣਾ ਜਿਹੜਾ ਮਹੱਤਵਪੂਰਨ ਯੋਗਦਾਨ ਪਾਇਆ ਸੀਗਾ।
1: ਜੀ
0: ਅਤੇ ਅੱਜ ਜਦੋਂ ਅਸੀਂ ਸੰਗੀਤ ਦੇ ਨਵੇਂ ਨਵੇਂ ਰੂਪ ਸਾਡੇ ਸਾਹਮਣੇ ਆ ਰਹੇ ਨੇ, ਤਾਂ ਅਜਿਹੇ ਸਮੇਂ ਵਿੱਚ ਪੰਡਿਤ ਓਂਕਾਰ ਨਾਥ ਠਾਕੁਰ ਵਰਗੇ ਮਹਾਨ ਸੰਗੀਤਕਾਰਾਂ ਨੂੰ ਯਾਦ ਕਰਨਾ ਸਾਡੀ ਜਿਹੜੀ ਸੰਗੀਤਕ ਵਿਰਾਸਤ ਹੈ ਉਸਨੂੰ ਸਨਮਾਨ ਦੇਣ ਦੇ ਬਰਾਬਰ ਹੈ।
1: ਬਿਲਕੁਲ, ਅਤੇ ਅੱਜ ਕੱਲ੍ਹ ਅਸੀਂ ਦੇਖਦੇ ਹਾਂ ਕਿ ਸੰਗੀਤ ਦਾ ਨਾ ਕਾਸਿਮ ਰੂਪ ਬਹੁਤ ਜ਼ਿਆਦਾ ਬਦਲ ਗਿਆ।
0: ਜੀ,
1: ਅਤੇ ਇਹ ਬਦਲਿਆ ਹੋਇਆ ਜਿਹੜਾ ਰੂਪ ਹੈ, ਮੈਨੂੰ ਐਂ ਲੱਗਦਾ ਹੁੰਦਾ ਕਿ ਜਦੋਂ ਅਸੀਂ ਕਿਸੇ ਵਿਆਹ ਸ਼ਾਦੀ 'ਤੇ ਜਾਂਦੇ ਹਾਂ, ਸਾਰੇ ਹੀ, ਮੈਂ ਵੀ ਵਿੱਚ ਇੰਕਲੂਡ ਹਾਂ, ਕਿ ਉੱਥੇ ਸੰਗੀਤ ਨਾਲੋਂ ਘੱਟ ਰੌਲਾ ਜਿਹੜਾ ਜ਼ਿਆਦਾ, ਸੰਗੀਤ ਦਾ ਰੌਲਾ ਜ਼ਿਆਦਾ ਹੁੰਦਾ ਹੈ ਨਾ, ਅਤੇ ਜਿਹੜੀ ਉਹਦਾ ਵੋਲਿਊਮ ਹੈ ਉਹ ਇਸ ਤਰੀਕੇ ਨਾਲ ਅਪ ਕੀਤਾ ਜਾਂਦਾ ਵੀ ਕੰਨ ਪਾਈ ਉੱਥੇ ਸੁਣਾਈ ਨਹੀਂ ਦਿੰਦੀ ਹੈ ਨਾ, ਅਤੇ ਉਹ ਸੰਗੀਤ ਨਾ ਹੋ ਕੇ ਸਿਰਦਰਦੀ ਬਣ ਜਾਂਦਾ। ਅਤੇ ਜਿਹੜੇ ਲੋਕ, ਇਹ ਲੋਕ ਨੇ ਜਿਹੜੇ ਰਾਗਾਂ 'ਚ ਗਾਉਣ ਵਾਲੇ ਨੇ, ਜਾਂ ਜਿਹੜੇ ਸ਼ਾਂਤੀ ਪਸੰਦ ਨੇ, ਜਾਂ ਜਿਹੜੇ ਸੰਗੀਤ ਨੂੰ ਡੂੰਘੇ ਤਰੀਕੇ ਨਾਲ ਗਾਉਂਦੇ ਹੈ, ਲੈਂਦੇ ਹੈ, ਮਹਿਸੂਸ ਕਰਦੇ ਹੈ, ਤਾਂ ਉਹਨਾਂ ਵਾਸਤੇ ਸੰਗੀਤ ਇੱਕ ਖੁਰਾਕ ਹੈ।
0: ਜੀ,
1: ਹਾਲਾਂਕਿ ਅਸੀਂ ਵੀ ਇਹ ਮੰਨਦੇ ਹਾਂ ਕਿ ਅਸੀਂ ਰੇਡੀਓ 'ਤੇ ਬਹੁਤ ਸਾਰੇ ਗਾਣੇ ਸੁਣਾਉਂਦੇ ਹਾਂ, ਬਹੁਤ ਘੱਟ ਸੰਗੀਤ ਇੱਦਾਂ ਦਾ ਹੈ ਜਿਹੜਾ ਕਿ ਰੂਹ ਨੂੰ ਖੁਸ਼ੀ ਦਿੰਦਾ, ਨਹੀਂ ਤਾਂ ਲੋਕਾਂ ਨੂੰ ਜਿਹੜੇ ਅੱਜ ਕੱਲ੍ਹ ਗਾਣੇ ਨਵੇਂ ਟ੍ਰੈਂਡ ਦੇ ਹਥਿਆਰਾਂ ਵਾਲੇ ਜਾਂ ਬੜੇ ਉਹ ਖੜਕੇ ਦੜਕੇ, ਉਹ ਮਤਲਬ ਰੌਲਾ ਰੱਪਾ ਹੀ ਹੈ, ਧੂਮ ਧੜੱਕਾ ਹੀ ਹੈ, ਉਹਦੇ ਵਿੱਚ ਜਿਹੜਾ ਸਾਜ਼ਾਂ ਦਾ ਵੋਲੀਊਮ ਹੈ ਉਹ ਜ਼ਿਆਦਾ ਹੈ। ਆਪਾਂ ਇਹ ਕਹਿ ਸਕਦੇ ਹਾਂ ਕਿ ਜਿਹੜੀ ਕੁਆਲਿਟੀ ਹੈ ਸੰਗੀਤ ਦੀ ਉਹ ਕਿਤੇ ਨਾ ਕਿਤੇ ਬਹੁਤ ਪ੍ਰਭਾਵਿਤ ਹੋਈ ਹੈ, ਇਸੇ ਕਰਕੇ ਇਸ ਤਰ੍ਹਾਂ ਦੇ ਜਿਹੜੀ ਮਹਾਨ ਸ਼ਖਸੀਅਤਾਂ ਨੇ ਉਹਨਾਂ ਨੂੰ ਯਾਦ ਕੀਤਾ ਜਾਣਾ ਚਾਹੀਦਾ।
0: ਬਿਲਕੁਲ, ਗੱਲਾਂ ਬਾਤਾਂ ਦਾ ਸਿਲਸਿਲਾ ਜਾਰੀ ਰੱਖਾਂਗੇ, ਪਹਿਲਾਂ ਇੱਕ ਸੁਨੇਹਾ ਤੇ ਉਸ ਤੋਂ ਬਾਅਦ ਇੱਕ ਗੀਤ।
1: ਜੀ,
2: ਬੀਜੀਆ ਟੂਟੀ ਤਾਂ ਬੰਦ ਕਰ ਦੋ, ਐ ਪਾਣੀ ਵਗੀ ਜਾਂਦਾ।
3: ਹਾਂ ਟੂਟੀ ਨਹੀਂ ਬੰਦ ਹੁੰਦੀ ਧੀਏ, ਇਹ ਤਾਂ ਫੇਰ ਖਰਾਬ ਕਰਤੀ ਬੀਹੀ ਵਾਲਿਆਂ ਨੇ।
2: ਲੈ ਜੇ ਖਰਾਬ ਹੋ ਗਈ ਸੀ ਤਾਂ ਤੁਸੀਂ ਦੱਸ ਦਿੰਦੇ, ਆਪਾਂ ਠੀਕ ਕਰਵਾ ਲੈਂਦੇ।
3: ਲਕੁੜੇ ਤੂੰ ਤਾਂ ਉਈ ਰੌਲਾ ਪਾ ਲੈਨੀ ਆ ਪੈਸੇ ਪੱਟਣ ਨੂੰ, ਨਾ ਭਲਾ ਜੇ ਬੀਹੀ ਦੀ ਟੂਟੀ ਸਾਡੇ ਘਰ ਕੋਲ ਲੱਗੀ ਹੈ ਤਾਂ ਅਸੀਂ ਕਿਤੇ ਠੇਕਾ ਲੈ ਲਿਆ ਵੀ ਹਰ ਇੱਕ ਵਾਰ ਅਸੀਂ ਉਹ ਠੀਕ ਕਰਾਉਣੀ ਹੈ।
2: ਟੂਟੀ ਠੀਕ ਕਰਾਉਣ ਦਾ ਠੇਕਾ ਨਾ ਲਓ ਬੀਜੀ, ਪਰ ਪਾਣੀ ਬਚਾਉਣ ਦਾ ਠੇਕਾ ਤਾਂ ਹੁਣ ਹਰੇਕ ਨੂੰ ਲੈਣਾ ਪੈਣਾ, ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਅਸੀਂ ਪੀਣ ਵਾਲੇ ਪਾਣੀ ਨੂੰ ਵੀ ਤਰਸਾਂਗੇ।
3: ਲੈ ਹੈ ਦੱਸ ਕਮਲੀ, ਪਾਣੀ ਵੀ ਕਦੇ ਮੁੱਕਿਆ ਧੀਏ?
2: ਇਹੀ ਤਾਂ ਸਮਝਣਾ ਪੈਣਾ ਬੀਜੀ, ਪਾਣੀ ਮੁੱਕ ਰਿਹਾ ਤੇ ਹੁਣ ਤਾਂ ਸਾਨੂੰ ਪਾਣੀ ਦੀ ਬੂੰਦ ਬੂੰਦ ਬਚਾਉਣੀ ਪੈਣੀ ਹੈ, ਤਾਂ ਹੀ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਸੁਰੱਖਿਅਤ ਰਹੇਗਾ।
4: ਪਾਣੀ ਬਚਾਓ, ਧਰਤੀ ਬਚਾਓ।

0: AIR at 90. ਜੀ ਹੁਣੇ ਅਸੀਂ ਗਾਣਾ ਸੁਣਿਆ ਰੱਬਾ ਰੱਬਾ ਮੀਂਹ ਵਸਾ, ਅਤੇ ਜੇ ਗੱਲ ਅਸੀਂ ਮੀਂਹ ਦੀ ਕਰੀਏ, ਜਿਹੜਾ ਜੂਨ ਦਾ ਮਹੀਨਾ ਹੈ ਆਮ ਤੌਰ 'ਤੇ ਦੱਖਣ ਪੱਛਮੀ ਜਿਹੜੀ ਮਾਨਸੂਨ ਦੀ ਸ਼ੁਰੂਆਤ ਦਾ ਸਮਾਂ ਹੁੰਦਾ ਹੈ, ਪਰ ਇਸ ਸਾਲ ਜੇਕਰ ਅਸੀਂ ਦੇਖੀਏ ਸਾਡੇ ਦੇਸ਼ ਦੇ ਕਈ ਹਿੱਸਿਆਂ ਵਿੱਚ ਮੀਂਹ ਆਮ ਨਾਲੋਂ ਘੱਟ ਰਿਹਾ,
1: ਬਿਲਕੁਲ ਪੈ ਹੀ ਨਹੀਂ ਰਿਹਾ, ਅਤੇ ਕਿਤੇ ਕਿਤੇ ਇਹ ਹੈ ਬਸ ਕਿ ਠੰਡਕ ਜੀ ਕਰ ਜਾਂਦਾ, ਕਿਤੇ ਕਣੀਆਂ ਪਾ ਜਾਂਦਾ, ਕਿਤੇ ਥੋੜ੍ਹਾ ਛਿੜਕਾ ਪਾ ਜਾਂਦਾ, ਛਿੜਕਾ ਛਿੜਕਾ ਛਿੜਕਾ ਕਰਕੇ ਮੀਂਹ ਪੈ ਰਿਹਾ, ਅਤੇ ਉਹੀ ਮਨ ਹੈ, ਉਹੀ ਇਨਸਾਨ ਨੇ, ਪਿਛਲੇ ਸਾਲ ਤਰਾਹੀ ਤਰਾਹੀ ਕਰਦੇ ਸੀ ਰੱਬ ਨੇ ਇੰਨਾ ਮੀਂਹ ਪਾਤਾ, ਅਤੇ ਇਸ ਸਾਲ ਤਰਸੇ ਹੋਏ ਆ, ਹੈ ਨਾ
0: ਜੀ? ਬਿਲਕੁਲ, ਇਸ ਵਾਰ ਇੱਕ ਰਿਪੋਰਟ ਕੱਲ੍ਹ ਹੀ ਆਈ ਹੈ ਕਿ ਪਿਛਲੇ ਸਾਲ ਦੇ ਮੁਕਾਬਲੇ ਜੂਨ ਦੇ ਵਿੱਚ ਪੂਰੇ ਦੇਸ਼ ਦੇ ਵਿੱਚ 42% ਘੱਟ ਮੀਂਹ
1: ਪਿਆ ਹੈ, ਘੱਟ ਮੀਂਹ ਪਿਆ ਬਿਲਕੁਲ। ਔਰ ਨਾ ਪਿਛਲੇ, ਮੈਨੂੰ ਯਾਦ ਆਇਆ ਸੋਸ਼ਲ ਮੀਡੀਆ 'ਤੇ ਜਦੋਂ ਆਪਾਂ ਨਾ ਦੇਖਦੇ ਹਾਂ, ਆਪਾਂ ਨੂੰ ਪਿਛਲੇ ਸਾਲ ਵਾਲੀਆਂ ਕਈ ਵਾਰ ਸਨੈਪਸ ਜਾਂ ਵੀਡੀਓਜ਼ ਆ ਜਾਂਦੀਆਂ ਨੇ ਅੱਗੇ, ਅਤੇ ਜਿਹੜੀਆਂ ਜੂਨ ਦੀਆਂ ਪਿਛਲੇ ਸਾਲ ਦੀਆਂ ਵੀਡੀਓਜ਼ ਨੇ ਜਦੋਂ ਕਿਤੇ ਉਹ ਅੱਗੇ ਆਉਂਦੀਆਂ ਨੇ ਤਾਂ ਉਹ ਬੜੀਆਂ ਕਾਲੀਆਂ ਘਟਾਵਾਂ 'ਤੇ ਮੀਂਹ ਦੇ ਜ਼ਿਆਦਾਤਰ ਵੀਡੀਓਜ਼ ਮੇਰੇ ਫੋਨ 'ਚ ਨੇ, ਅਤੇ ਹੁਣ ਦੇਖਦੇ ਹਾਂ ਵੀ ਜਦੋਂ ਇੰਨੀ ਤੇਜ਼ ਧੁੱਪ ਨਿਕਲੀ ਹੋਈ ਹੈ, ਕਣੀ ਕਿਧਰੇ ਪੈ ਹੀ ਨਹੀਂ ਰਹੀ।
0: ਜੀ ਬਿਲਕੁਲ, ਜੇਕਰ ਦੇਖੀਏ ਕਿ ਬਾਰਿਸ਼ ਕਿਉਂ ਘਟੀ ਹੈ ਇਸ ਵਾਰ, ਹੈ ਨਾ, ਇਸ ਦੇ ਪਿੱਛੇ ਬਹੁਤ ਸਾਰੇ ਮੌਸਮੀ ਅਤੇ ਸਮੁੰਦਰੀ ਕਾਰਨ ਨੇ।
1: ਬਿਲਕੁਲ,
0: ਇਹਨਾਂ ਦੇ ਵਿੱਚ ਸਭ ਤੋਂ ਪਹਿਲਾਂ ਹੈਗਾ ਕਿ ਮਾਨਸੂਨ ਹੈ ਜਿਹੜਾ
1: ਜੀ,
0: ਉਹਦੀ ਰਫ਼ਤਾਰ ਹੈ ਜਿਹੜੀ ਆ ਤਾਂ ਟਾਈਮ 'ਤੇ ਗਿਆ,
1: ਹੌਲੀ ਹੈ।
0: ਜਿਸ ਤਰ੍ਹਾਂ ਕੇਰਲਾ ਦੇ ਵਿੱਚ ਟਾਈਮਲੀ ਜਿਹੜਾ ਮਾਨਸੂਨ ਹੈ ਐਂਟਰ ਕਰ ਗਿਆ ਸੀ, ਲੇਕਿਨ ਉਸ ਤੋਂ ਬਾਅਦ ਜਿਹੜੀ ਉਹਦੀ ਅੱਗੇ ਵਧਣ ਦੀ ਰਫ਼ਤਾਰ ਹੈ ਉਹ ਇੱਕਦਮ ਹੌਲੀ ਪੈ ਗਈ। ਖਾਸ ਤੌਰ 'ਤੇ ਜੇਕਰ ਅਸੀਂ ਗੱਲ ਕਰੀਏ ਅਰਬ ਸਾਗਰ ਵਾਲੀ ਸ਼ਾਖਾ ਹੈ ਜਿਹੜੀ, ਉਹ ਕਮਜ਼ੋਰ ਰਹੀ, ਜਿਸ ਕਾਰਨ ਮੱਧ ਅਤੇ ਉੱਤਰੀ ਭਾਰਤ ਤੱਕ ਜਿਹੜੀਆਂ ਨਮੀ ਵਾਲੀਆਂ ਹਵਾਵਾਂ ਨੇ ਪੂਰੀ ਤਾਕਤ ਨਾਲ ਨਹੀਂ ਪਹੁੰਚ ਸਕੀਆਂ।
1: ਹਾਂ, ਅਤੇ ਇਹ ਜਿਹੜੀਆਂ ਮੌਨਸੂਨੀ ਹਵਾਵਾਂ ਨੇ, ਇਹਨਾਂ ਦੀ ਜਿਹੜੀ ਤਰੱਕੀ ਹੈ ਉਹ ਰੁਕੀ ਹੈ ਉੱਤਰ ਵੱਲ ਨੂੰ, ਯਾਨੀ ਕਿ ਆਪਣੇ ਗਿਰੀ ਨੂੰ, ਹੈ ਨਾ,
0: ਅਤੇ
1: ਇਹ ਕਾਰਨ ਇਹ ਰਿਹਾ ਕਿ ਇੱਕ ਤਾਂ ਜਿਵੇਂ ਤੇਜ਼ ਹਵਾਵਾਂ ਦੇ ਨਾਲ ਹੀ ਜਿਹੜੀਆਂ ਜਿਹੜਾ ਮੀਂਹ ਹੈ ਉਹ ਆਉਂਦਾ ਉੱਧਰੋਂ
0: ਜੀ,
1: ਇਹ ਜਿਹੜੀ ਐਂਟਰੀ ਹੋਈ ਹੈ ਉਹ ਕੇਰਲ ਤੱਕ ਭਾਵੇਂ ਹੋਈ ਹੈ, ਪਰ ਮੈਨੂੰ ਲੱਗਦਾ ਕਿ ਉੱਧਰ ਵੀ ਉਨਾ ਜ਼ਿਆਦਾ ਪ੍ਰਭਾਵ ਨਹੀਂ ਦਿਖਾਇਆ, ਇਹ ਪਿੱਛੋਂ ਹੀ ਆਪਾਂ ਕਹਿ ਸਕਦੇ ਹਾਂ ਕਿ ਮੌਨਸੂਨ ਕਮਜ਼ੋਰ ਹੈ ਜਾਂ ਕੀ ਕਾਰਨ ਰਹੇ ਨੇ। ਆਪਾਂ ਇਹ ਵੀ ਕਹਿੰਦੇ ਹਾਂ ਕਿ ਅਰਬ ਸਾਗਰ ਅਤੇ ਬੰਗਾਲ ਦੀ ਖਾੜੀ ਤੋਂ ਵੀ ਜਿਹੜੀ ਹੈ ਨਮੀ ਹੈ ਉਹ ਘੱਟ ਮਿਲੀ ਹੈ, ਜਾਂ ਜਿਹੜੇ ਮੌਨਸੂਨ ਦੇ ਬਹੁਤ ਸਾਰੇ ਸਰੋਤ ਨੇ, ਅਰਬ ਸਾਗਰ ਹੋ ਗਿਆ, ਬੰਗਾਲ ਦੀ ਖਾੜੀ ਹੋ ਗਈ, ਹੈ ਨਾ, ਇਹਨਾਂ ਖੇਤਰਾਂ ਤੋਂ ਜਿਹੜੀਆਂ ਮਜ਼ਬੂਤ ਨਮੀ

0: ਵਾਲੀਆਂ ਹਵਾਵਾਂ ਹੁੰਦੀਆਂ ਨੇ ਉਹ ਨਹੀਂ ਬਣੀਆਂ, ਤਾਂ ਕਰਕੇ ਬੱਦਲ ਘੱਟ ਬਣੇ
1: ਜੀ
0: ਤੇ ਤਾਂ ਹੀ ਕਰਕੇ ਹੁਣ ਮੀਂਹ ਘੱਟ ਪੈ ਰਹੇ ਨੇ।
1: ਜੀ ਬਿਲਕੁਲ। ਅਤੇ ਇਹਦੇ ਬਹੁਤ ਸਾਰੇ ਜੇਕਰ ਅਸੀਂ ਦੇਖੀਏ ਮਾੜੇ ਪ੍ਰਭਾਵ ਵੀ ਹੈ, ਜਿਸ ਤਰ੍ਹਾਂ ਗਰਮੀ ਤੋਂ ਰਾਹਤ ਨਹੀਂ ਮਿਲ ਰਹੀ ਜਾਂ ਖੇਤੀਬਾੜੀ 'ਤੇ ਅਸਰ ਪੈ ਰਿਹਾ।
0: ਬਿਲਕੁਲ, ਆਪਾਂ ਇਹ ਵੀ ਕਹਿ ਸਕਦੇ ਹਾਂ ਕਾਸਿਮ ਕਿ ਨਾ ਵੀ ਜਿਹੜਾ ਤਾਪਮਾਨ ਹੈ ਜਦੋਂ ਜ਼ਿਆਦਾ ਹੁੰਦਾ, ਹੀਟ
1: ਜੀ
0: ਵੇਵ ਜ਼ਿਆਦਾ ਚੱਲਦੀ ਹੈ, ਤਾਂ ਬੱਦਲਾਂ ਦੇ ਵਿੱਚੋਂ ਹਵਾ ਦੇ ਵਿੱਚੋਂ ਨਮੀ ਹੈ ਜਿਹੜੀ ਉਹ ਵੀ ਸੁੱਕਦੀ ਹੈ,
1: ਜੀ
0: ਤਾਂ
1: ਬਿਲਕੁਲ
0: ਫਿਰ ਮੀਂਹ ਘੱਟਦਾ ਹੀ ਹੈ।
1: ਜੀ।
0: ਜੇ
1: ਅਤੇ
0: ਕਿਤੇ ਰਫ਼ਤਾਰ ਘੱਟ ਹੋਵੇ ਫਿਰ ਤਾਂ ਹੋਰ ਵੀ ਜ਼ਿਆਦਾ ਜਿਹੜੀ ਹੈ ਹਵਾਵਾਂ ਦੀ ਰਫ਼ਤਾਰ ਘੱਟ ਹੋਵੇ ਤਾਂ ਨਮੀ ਹਵਾ 'ਚ ਘੱਟਦੀ ਹੋਈ ਘੱਟਦੀ ਹੈ।
1: ਜੀ ਬਿਲਕੁਲ। ਲੇਕਿਨ ਇਸ ਦੇ ਨਾਲ ਜੇਕਰ ਅਸੀਂ ਦੇਖੀਏ ਕਿ ਸਾਨੂੰ ਹਾਲੇ ਮਤਲਬ ਇੰਨੀ ਜ਼ਿਆਦਾ ਚਿੰਤਾ ਕਰਨ ਦੀ ਲੋੜ ਹੈ, ਤਾਂ ਜ਼ਰੂਰੀ ਨਹੀਂ ਕਿ ਜੂਨ ਦਾ ਜਿਹੜਾ ਘੱਟ ਮੀਂਹ ਹੈ ਪੂਰੇ ਮਾਨਸੂਨ ਦੀ ਤਸਵੀਰ ਤੈਅ ਕਰੇ।
0: ਹਾਂ, ਕਿਉਂਕਿ ਬਾਅਦ
1: ਜੀ
0: ਤੱਕ ਜਦੋਂ ਅਸੀਂ ਦੇਖਦੇ ਹਾਂ ਸਤੰਬਰ ਅਕਤੂਬਰ ਤੱਕ ਵੀ
1: ਜੀ
0: ਕਾਫੀ ਮੀਂਹ
1: ਬਿਲਕੁਲ,
0: ਪਈ ਜਾਂਦਾ ਹੁੰਦਾ।
1: ਜੁਲਾਈ ਅਗਸਤ ਸਤੰਬਰ ਤੱਕ ਜਿਹੜੇ ਮੀਂਹ ਵਾਲੇ ਮਹੀਨੇ ਨੇ,
0: ਜੀ
1: ਜੇਕਰ ਅਗਲੇ ਹਫ਼ਤਿਆਂ ਵਿੱਚ ਜਿਹੜਾ ਮਾਨਸੂਨ ਹੈ ਸਰਗਰਮ ਹੁੰਦਾ ਹੈ, ਤਾਂ ਜੂਨ ਦੀ ਜਿਹੜੀ ਘਾਟ ਹੈ ਕਾਫੀ ਹੱਦ ਤੱਕ ਜਿਹੜੀ ਪੂਰੀ ਕੀਤੀ ਜਾ ਸਕਦੀ ਹੈ।
0: ਬਿਲਕੁਲ
1: ਜੀ, ਗੱਲਾਂ ਬਾਤਾਂ ਬਹੁਤ ਨੇ, ਲੇਕਿਨ ਹੁਣ ਘੜੀ ਦੀਆਂ ਸੂਈਆਂ ਇਜਾਜ਼ਤ ਨਹੀਂ ਦੇ ਰਹੀਆਂ, ਅਤੇ ਇਹਨਾਂ ਹੀ ਗੱਲਾਂ ਦੇ ਨਾਲ ਅੱਜ ਦਾ ਪ੍ਰੋਗਰਾਮ ਗੱਲਾਂ 'ਚੋਂ ਗੱਲ ਇੱਥੇ ਹੀ ਖਤਮ ਕਰਨ ਦੀ ਮੈਨੂੰ ਮੁਹੰਮਦ ਕਾਸਿਮ
0: ਤੇ ਮੈਨੂੰ ਕਰਮਜੀਤ ਕੌਰ ਨੂੰ ਦਿਓ
1: ਦਿਓ ਇਜਾਜ਼ਤ।

FM band 100.2 MHz ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਮਿਲਾ ਲਓ ਜੀ, ਇਸ ਵੇਲੇ ਸ਼ਾਮ ਦੇ 5:30 ਹੋ ਰਹੇ ਨੇ ਅਤੇ ਹੁਣ ਪੇਸ਼ ਹੈ ਕਿਸਾਨ ਵੀਰਾਂ ਅਤੇ ਭੈਣਾਂ ਲਈ ਵਿਸ਼ੇਸ਼ ਪ੍ਰੋਗਰਾਮ ਕਿਸਾਨ ਬਾਣੀ। ਅੱਜ ਦੇ ਪ੍ਰੋਗਰਾਮ ਕਿਸਾਨ ਬਾਣੀ ਦਾ ਵਿਸ਼ਾ ਹੈ ਗਰਮੀਆਂ ਵਿੱਚ ਪਸ਼ੂਆਂ ਦੀ ਸਾਂਭ ਸੰਭਾਲ ਅਤੇ ਟੀਕਾਕਰਨ।

0: ਕਿਸਾਨ ਵੀਰੋ ਤੇ ਭੈਣੋ, ਗੁਰਵੀਰ ਸਿੰਘ ਸਰੋਤ ਹਾਜ਼ਰ ਹੈ ਪ੍ਰੋਗਰਾਮ ਕਿਸਾਨ ਬਾਣੀ ਲੈ ਕੇ। ਅੱਜ ਦਾ ਪ੍ਰੋਗਰਾਮ ਦਾ ਵਿਸ਼ਾ ਹੋਏਗਾ ਗਰਮੀਆਂ ਵਿੱਚ ਪਸ਼ੂਆਂ ਦੀ ਸਾਂਭ ਸੰਭਾਲ ਤੇ ਟੀਕਾਕਰਨ। ਇਸ ਵਿਸ਼ੇ ਤੇ ਸਾਨੂੰ ਜਾਣਕਾਰੀ ਦੇਣਗੇ ਵਿਸ਼ਾ ਮਾਇਰ ਡਾਕਟਰ ਰੋਹਿਤ ਗੁਪਤਾ ਜੀ, ਸੀਨੀਅਰ ਵਿਗਿਆਨੀ ਪਸ਼ੂ ਪਾਲਣ ਪ੍ਰਬੰਧਨ, ਕੇਂਦਰੀ ਮੱਝ ਖੋਜ ਸੰਸਥਾ ਨਾਭਾ ਤੋਂ ਸਾਡੇ ਸਟੂਡੀਓ ਵਿੱਚ ਪਹੁੰਚੇ ਆ। ਡਾਕਟਰ ਸਾਹਿਬ, ਤੁਹਾਡਾ ਸਵਾਗਤ ਕਰਦੇ ਹਾਂ ਕਿਸਾਨ ਬਾਣੀ ਪ੍ਰੋਗਰਾਮ ਦੇ ਵਿੱਚ।
1: ਬਹੁਤ ਬਹੁਤ ਧੰਨਵਾਦ
0: ਡਾਕਟਰ ਸਾਹਿਬ। ਅਸੀਂ ਜਦੋਂ ਪਸ਼ੂਆਂ ਦੀ ਸਾਂਭ ਸੰਭਾਲ ਦੀ ਗੱਲ ਕਰਦੇ ਹਾਂ ਤਾਂ ਇਹ ਸਾਂਭ ਸੰਭਾਲ ਜਿਹੜਾ ਹੈਗਾ, ਇਸ ਨੂੰ ਕਿਸ ਵਿਗਿਆਨਿਕ ਤਰੀਕੇ ਨਾਲ ਸਾਂਭ ਸੰਭਾਲ ਦਾ ਅਸੀਂ ਚਾਹਾਂਗੇ, ਸਾਡੇ ਕਿਸਾਨ ਵੀਰਾਂ ਤੇ ਭੈਣਾਂ ਨੂੰ ਇਸ ਬਾਰੇ ਜ਼ਰੂਰ ਦੱਸਿਆ ਜਾਵੇ ਜੀ।
1: ਜੀ ਬਿਲਕੁਲ, ਪਹਿਲੇ ਤੋਂ ਸਾਰੇ ਕਿਸਾਨ ਵੀਰਾਂ ਨੂੰ ਮੇਰੀ ਸਤਿ ਸ਼੍ਰੀ ਅਕਾਲ। ਜਿਹੜਾ ਆਪਾਂ ਗੱਲ ਕਰ ਰਹੇ ਹਾਂ ਕਿ ਪਸ਼ੂ ਪਾਲਣ, ਪਸ਼ੂਆਂ ਦੀ ਆਪਾਂ ਸਾਂਭ ਸੰਭਾਲ ਕਿੱਦਾਂ ਕੀਤੀ ਜਾਏ ਜਿਸ ਸੇ ਆਪਾਂ ਉਹਨਾਂ ਉਨਸੇ ਵੱਧ ਸੇ ਵੱਧ ਉਤਪਾਦਨ ਲੈ ਸਕੇ
0: ਜੀ।
1: ਅਬ ਸਾਂਭ ਸੰਭਾਲ ਹੁੰਦੀ ਕੀ ਹੈ ਕਿ ਆਪਾਂ ਪਸ਼ੂ ਨੂੰ ਆਪਣੇ ਬਾੜੇ ਵਿੱਚ ਰੱਖਦੇ ਹਾਂ, ਠੀਕ ਹੈ। ਪਸ਼ੂ ਨੂੰ ਆਪਾਂ ਹੈਲਦੀ ਰੱਖਣਾ ਹੈ, ਸਵਸਥ ਰੱਖਣਾ ਹੈ, ਜਿਸ ਸੇ ਉਹ ਇੱਕ ਤਰੀਕੇ ਸੇ ਸਟ੍ਰੈਸ ਫਰੀ ਰਹੇ। ਜਿਹੜੇ ਵੀ ਆਪਾਂ ਵਾਤਾਵਰਣ ਵਿੱਚ ਰੱਖ ਰਹੇ ਹਾਂ ਕਿ ਸਟ੍ਰੈਸ ਫਰੀ ਰਹਿ ਕੇ ਉਹ ਵੱਧ ਸੇ ਵੱਧ ਉਤਪਾਦਨ ਲੈ ਸਕੇ। ਅਬ ਸਾਂਭ ਸੰਭਾਲ ਵਿੱਚ ਕੀ ਆਉਂਦਾ ਹੈ? ਇੱਕ ਤੋਂ ਪਸ਼ੂ ਦੀ ਨਸਲ ਕਿ ਆਪਾਂ ਕਿਹੜੇ ਪਸ਼ੂ ਨੂੰ ਆਪਾਂ ਆਪਣੇ ਬਾੜੇ ਵਿੱਚ ਲੈ ਕੇ ਆਏ ਹੋਏ ਹਾਂ, ਜਾਂ ਫਿਰ ਆਪਾਂ ਖਰੀਦਦੇ ਹਾਂ, ਜਾਂ ਫਿਰ ਆਪਾਂ ਤਿਆਰ ਕਰ ਰਹੇ ਹਾਂ ਆਪਣੇ ਬਾੜੇ ਵਿੱਚ। ਤਾਂ ਪਸ਼ੂਆਂ ਦੀ ਨਸਲ ਸੁਧਾਰ ਇੱਕ ਬਹੁਤ ਅਹਿਮ ਮੁੱਦਾ ਰਹਿੰਦਾ ਹੈ, ਕਿਉਂਕਿ ਜਦੋਂ ਉਸ ਦੀ ਨਸਲ ਚੰਗੀ ਰਹੇਗੀ ਤਵੀ ਪਸ਼ੂ ਇੱਕ ਵਧੀਆ ਤਰੀਕੇ ਸੇ ਇੱਕ ਪਰਫੋਰਮੈਂਸ ਕਰ ਪਾਏਗਾ, ਦੂਧ ਕਾ ਉਤਪਾਦਨ ਆਪਾਂ ਵੱਸੇ ਵੱਧ ਲੈ ਪਾਏਂਗੇ
0: ਜੀ,
1: ਠੀਕ ਹੈ। ਉਸਕੇ ਬਾਅਦ ਦੂਜੀ ਚੀਜ਼ ਆਉਂਦੀ ਹੈ ਕਿ ਆਪਾਂ ਪਸ਼ੂ ਦੀ ਖੁਰਾਕ ਦਾ ਪ੍ਰਬੰਧਨ, ਕਿ ਆਪਾਂ ਪਸ਼ੂ ਨੂੰ ਕੀ ਖਿਲਾ ਰਹੇ ਹਾਂ। ਪਸ਼ੂ ਨੂੰ ਆਪਾਂ ਜਿਹੜੀ ਵੀ ਚੀਜ਼ਾਂ ਦਿੰਦੇ ਹੈ ਉਹ ਪਹਿਲੇ ਤੋਂ ਆਪਣੇ ਸਰੀਰ ਨੂੰ ਚੰਗਾ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਹੈਲਦੀ ਉਹ ਉਸ ਖੁਰਾਕ ਨੂੰ ਉਪਯੋਗ ਕਰਕੇ ਪਸ਼ੂ ਆਪਣੇ ਸਰੀਰ ਨੂੰ ਵਧੀਆ ਬਣਾਉਂਦਾ ਹੈ। ਇੱਕ ਪਸ਼ੂ ਦਾ ਆਪਾਂ ਬੋਲਦੇ ਹਾਂ ਕਿ ਜਿਹੜਾ ਮੈਚਿਓਰ ਉਸਦਾ ਵੇਟ ਹੈ, ਭਾਰ ਹੈ, ਉਹ ਲਗਭਗ 500 ਕਿਲੋ ਦੇ ਕਰੀਬ, 450-500 ਕਿਲੋ ਰਹਿਣਾ ਚਾਹੀਏ। ਤਾਂ ਪਸ਼ੂ ਪਹਿਲੇ ਆਪਣੇ ਜਿਹੜੇ ਵਜ਼ਨ ਨੂੰ ਆਪਣੇ ਦਰੁਸਤ ਬਣਾ ਕੇ ਰੱਖਦਾ ਹੈ। ਉਸਕੇ ਬਾਅਦ ਜਿਹੜੀ ਖੁਰਾਕ ਬਚ ਜਾਂਦੀ ਹੈ ਉਸ ਖੁਰਾਕ ਨੂੰ ਪਸ਼ੂ ਯੂਜ ਕਰਦਾ ਹੈ ਕਿੱਥੇ? ਦੁੱਧ ਬਣਾਉਣ 'ਚ, ਠੀਕ ਹੈ। ਤਾਂ ਜਦੋਂ ਆਪਾਂ ਜਿਸ ਹਿਸਾਬ ਨਾਲ ਆਪਾਂ ਪਸ਼ੂ ਨੂੰ ਖੁਰਾਕ ਦੇਂਗੇ ਪਸ਼ੂ ਉਸੀ ਹਿਸਾਬ ਨਾਲ ਉਤਪਾਦਨ ਦੇਗਾ। ਤੀਜੀ ਚੀਜ਼ ਆ ਜਾਂਦੀ ਹੈ ਕਿ ਪਸ਼ੂ ਨੂੰ ਆਪਾਂ ਕਿਹੜੇ ਥਾਂ ਵਿੱਚ ਰੱਖ ਰਹੇ ਹਾਂ, ਪਸ਼ੂ ਦੇ ਜਿਹੜਾ ਆਪਾਂ ਹਾਊਸਿੰਗ ਬੋਲਦੇ ਹਾਂ, ਸੈਡ ਦਾ ਪ੍ਰਬੰਧਨ, ਕਿਸ ਤਰੀਕੇ ਦੇ ਸੈਡ ਬਣਾਉਂਦੇ ਹਾਂ। ਅੱਜ ਕੱਲ੍ਹ ਆਪਾਂ ਦੇਖਦੇ ਹਾਂ ਗਰਮੀ ਦਾ ਮੌਸਮ ਚੱਲ ਰਿਹਾ ਹੈ, ਠੀਕ ਹੈ। ਪਸ਼ੂ ਦਾ ਸੈਡ ਉਸ ਹਿਸਾਬ ਸੇ ਬਣਾਉਂਦੇ ਹਾਂ ਜਿਸ ਸੇ ਹਵਾ ਦੀ ਆਵਾਜਾਈ ਵਧੀਆ ਰਹੇ, ਠੀਕ ਆ। ਜਿਹੜਾ ਉਸਦਾ ਸੈਡ ਹੈ ਉਸਮੇ ਧੂਪ ਘੱਟ ਤੋਂ ਘੱਟ ਆਏ, ਠੀਕ ਹੈ। ਨਾਲ ਜਿਹੜਾ ਉਸਕਾ ਹਿਊਮਿਡਿਟੀ ਹੈ, ਹੁਮਸ ਹੁੰਦੀ ਹੈ, ਹੁਮਸ ਨੂੰ ਆਪਾਂ ਕੰਟਰੋਲ ਕਰ ਸਕਦੇ ਹਾਂ। ਜਿਹੜੇ ਤਾਪਮਾਨ ਹੈ, ਤਾਪਮਾਨ ਨੂੰ ਆਪਾਂ ਇੱਕ ਜਿਹੜੀ ਸਥਿਰ ਹੈ ਲਗਭਗ 30-32 ਡਿਗਰੀ ਸੈਂਟੀਗ੍ਰੇਡ, ਆਪਾਂ ਉਸ ਹਿਸਾਬ ਨਾਲ ਉਸ ਵਾਤਾਵਰਣ ਨੂੰ ਆਪਾਂ ਮੇਨਟੇਨ ਕਰ ਸਕਦੇ ਹਾਂ। ਜਿਹੜੀ ਚੌਥੀ ਚੀਜ਼ ਆਉਂਦੀ ਹੈ ਕਿ ਉਸਦੇ ਬਿਮਾਰੀਆਂ ਦਾ ਪ੍ਰਬੰਧਨ। ਜਦੋਂ ਵੀ ਆਪਾਂ ਦੇਖਦੇ ਹਾਂ ਕਿ ਪਸ਼ੂ ਨੂੰ ਬਿਮਾਰੀ, ਇੱਕ ਤੋਂ ਪਸ਼ੂ ਦੀ ਇਮਿਊਨਿਟੀ ਬਹੁਤ ਵਧੀਆ ਰਹਿੰਦੀ ਹੈ, ਠੀਕ ਹੈ। ਆਪਾਂ ਆਪਣੇ ਨਾਲ ਕੰਪੇਅਰ ਕਰੇ ਤਾਂ ਪਸ਼ੂ ਬਹੁਤ ਵਧੀਆ ਇਮਿਊਨਿਟੀ ਹੁੰਦੀ ਹੈ, ਉਹ ਬਿਮਾਰੀ ਸੇ ਟਾਕਰਾ ਕਰਨ ਦੀ ਸ਼ਮਤਾ ਉਸਮੇ ਜ਼ਿਆਦਾ ਹੁੰਦੀ ਹੈ
0: ਜੀ।
1: ਲੇਕਿਨ ਫਿਰ ਵੀ ਜਦੋਂ ਇਨਵਾਇਰਮੈਂਟ ਚੰਗਾ ਨਹੀਂ ਹੈ, ਉਸਦੇ ਅਨੁਕੂਲ ਨਹੀਂ ਹੈ, ਤਾਂ ਪਸ਼ੂ ਬਿਮਾਰ ਹੋ ਜਾਂਦਾ ਹੈ। ਤਾਂ ਆਪਾਂ ਸਭਸੇ ਪਹਿਲੇ ਪ੍ਰਬੰਧਨ ਕਰੇ ਕਿ ਪਸ਼ੂ ਨੂੰ ਕੋਈ ਬਿਮਾਰੀ ਲੱਗੇ ਹੀ ਨਾ। ਇਸਕੇ ਲਈ ਆਪਾਂ ਟੀਕਾਕਰਨ ਕਰ ਸਕਦੇ ਹਾਂ ਟਾਈਮ ਸੇ, ਠੀਕ ਹੈ। ਆਪਣੇ ਪਸ਼ੂ ਦੇ ਆਸ ਪਾਸ ਜਿਹੜਾ ਥਾਂ ਹੈ ਉਸਦੀ ਸਾਫ਼ ਸਫਾਈ ਕਰ ਸਕਦੇ ਹਾਂ, ਜਿਸ ਕੋਈ ਵੀ ਬੈਕਟੀਰੀਆ ਜਿਹੜਾ ਵਾਇਰਸ ਹੈ ਉਸਮੇ ਇਨਫੈਕਸ਼ਨ ਨਾ ਕਰ ਪਾਏ।
0: ਡਾਕਟਰ ਸਾਹਿਬ, ਜੇ ਅਸੀਂ ਪਸ਼ੂਆਂ ਦੀ ਸਾਂਭ ਸੰਭਾਲ ਦੀ ਗੱਲ ਕਰਦੇ ਹਾਂ, ਦੁਧਾਰੂ ਪਸ਼ੂ ਅਤੇ ਛੋਟੇ ਪਸ਼ੂ, ਇਹਨਾਂ ਦੀ ਸਾਂਭ ਸੰਭਾਲ ਦੇ ਵਿੱਚ ਕੀ ਕੋਈ ਅੰਤਰ ਹੁੰਦਾ, ਜਾਂ ਅਸੀਂ ਇੱਕੋ ਤਰ੍ਹਾਂ ਦੀ ਸਾਂਭ ਸੰਭਾਲ ਆ ਜਿਹੜੀ ਖੁਰਾਕੀ ਤੌਰ 'ਤੇ ਉਹ ਇੱਕੋ ਹੀ ਤਰ੍ਹਾਂ ਦੀ ਸਾਂਭ ਸੰਭਾਲ ਕਰ ਸਕਦੇ ਹਾਂ ਜੀ?
1: ਜੀ ਬਿਲਕੁਲ, ਜਿਹੜੇ ਛੋਟੇ ਪਸ਼ੂ ਹੁੰਦੇ ਹੈ ਦੁਧਾਰੂ ਪਸ਼ੂ ਹੁੰਦੇ ਹੈ, ਦੇਖੋ ਜਿਹੜੇ ਛੋਟੇ ਪਸ਼ੂ ਆਪਣੇ ਕੋਲ ਹੈ ਉਹੀ ਵੱਡਾ ਹੋ ਕੇ ਦੁਧਾਰੂ ਪਸ਼ੂ ਬਣਦਾ ਹੈ। ਤਾਂ ਆਪਾਂ ਉਸਦੀ ਟੇਕ ਕੇਅਰ ਜਿਹੜੀ ਕਰਨੀ ਹੈ, ਆਪਾਂ ਸਾਂਭ ਸੰਭਾਲ ਕਰਨੀ ਹੈ ਉਹ ਪਹਿਲੇ ਦਿਨ ਜਦੋਂ ਉਹ ਜਨਮਾ ਹੈ, ਠੀਕ ਹੈ, ਉਸ ਦਿਨ ਸੇ ਸਟਾਰਟ ਹੋ ਜਾਂਦੀ ਹੈ ਪਸ਼ੂ ਦੀ। ਸਭਸੇ ਪਹਿਲੇ ਤੁਸੀਂ ਦੇਖੋ ਉਸਦਾ ਬੋਡੀ ਵੇਟ ਕਿੰਨਾ ਹੈ, ਜਿਹੜਾ ਪਸ਼ੂ ਜਨਮ ਲਿਆ, ਜਿਹੜਾ ਕੱਟੀ ਹੈ, ਬੱਚੀ ਹੈ, ਕੋਈ ਵੀ ਹੈ, ਕਿ ਉਸਦਾ ਵਜ਼ਨ ਦੇਖੋ। ਯਦੀ ਵਜ਼ਨ ਘੱਟ ਹੈ ਤਾਂ ਆਪਾਂ ਉਸ ਹਿਸਾਬ ਸੇ ਉਸਦੀ ਸਾਂਭ ਸੰਭਾਲ ਕਰਨੀ ਹੈ। ਇੱਕ ਪਸ਼ੂ ਜਦੋਂ ਜਿਹੜਾ ਮੱਝਦਾ ਜਿਹੜੀ ਕੱਟੀ ਹੈ ਪੈਦਾ ਹੋਈ ਹੈ ਉਹ ਲਗਭਗ 30-35 ਕਿਲੋ ਦੀ ਹੁੰਦੀ ਹੈ। ਯਦੀ ਉਸਦਾ ਵਜ਼ਨ 25 ਕਿਲੋ ਹੈ, 22 ਕਿਲੋ ਹੈ, ਤਾਂ ਸਾਨੂੰ ਉਸਦਾ ਧਿਆਨ ਜਿਹੜਾ ਐਕਸਟਰਾ ਕੇਅਰ ਕਰਨ ਦੀ ਲੋੜ ਪੈਂਦੀ ਹੈ
0: ਜੀ,
1: ਠੀਕ ਹੈ। ਔਰ ਜਦੋਂ ਇਸਦਾ ਵੇਟ ਸਾਮਾਨਯ ਹੈ ਜਿਹੜਾ 30-35 ਕਿਲੋ ਦੇ ਵਿੱਚ ਹੈ, ਤਾਂ ਆਪਾਂ ਉਸਨੂੰ ਕੀ ਕਰਨਾ, ਇੱਕ ਮੋਟਾ ਮੋਟਾ ਹਿਸਾਬ ਰਹਿੰਦਾ ਹੈ ਜਦੋਂ ਪਸ਼ੂ ਦਾ ਇਸਦਾ ਕੱਟੀ ਦਾ ਜਨਮ ਹੋਇਆ ਹੈ
0: ਜੀ,
1: ਉਸਕੇ ਆਧੇ ਘੰਟੇ ਵਿੱਚ ਆਪਾਂ ਜਿਹੜੀ ਬੋਲੀ ਹੁੰਦੀ ਹੈ
0: ਬਿਲਕੁਲ,
1: ਜਿਸ ਨੂੰ ਆਪਾਂ ਕੋਲੇਸਟ੍ਰਮ ਬੋਲਦੇ ਹਾਂ, ਠੀਕ ਹੈ, ਉਹ ਉਸਨੂੰ ਆਪਾਂ ਪਿਲਾ ਦੇਣੀ ਚਾਹੀਏ। उसके बाद खुराक दी गल आती है, तो पशु दी खुराक जेड़े छोटे बच्चों दी खुराक वक्री होंगी है
0: जी।
1: और दुधारू पशुओं की खुराक वक्री होंगी है। की रहता है, एक बच्चा जो छोटा है
0: जी
1: 30 किलो का बच्चा है, उसको बड़ा होना है लगभग 350-400 किलो का होना है, तो उसके लिए उसको प्रोटीन की रिक्वायरमेंट ज्यादा होंगी है, प्रोटीन की लोड ज्यादा होंगी है। तो जोड़े बच्चों का कट्टी कटड़ू का जो फीड आता है उसको आप बोलते हैं काफ स्टार्टर, जिहड़ा आपां बन हुंदी है
0: जी।
1: उस विच प्रोटीन बहुत ज़्यादा हुंदी है, लगभग 20 से 22% प्रोटीन हुंदी है। जिहड़े दुधारू पशु हुंदे आ उहनां दे विच, उहनां दी खुराक दे विच प्रोटीन लगभग 15 से 16% हुंदी है।
0: जी
1: तो इस करके थोड़ी जी खुराक उहनां दी संघनी रहिंदी है, जे आपां बोलें जिहड़े छोटे बच्चों नूं, क्योंकि उहनां नूं प्रोटीन चाहिए, प्रोटीन से शरीर में वाधा होएगा। ठीक है, उसके बाद दूध भी देना है, दूध दूध पिलाना है लगभग 3 महीने तक बच्चे नूं, वो भी शरीर के भार का लगभग 10वां हिस्सा। ये सारी मोटी मोटी गल्ला तुसी ध्यान रखोगे, और माड़ा मोटा आप वो दे सकते हैं जेडे आप हरा चारा,
0: जी।
1: ठीक है, सूखा चारा भी दे सकते हैं, लेकिन ये हरा चारा सूखा चारा लगभग 15 दिन के बाद स्टार्ट करना, जदों पशु थोड़ा बहुत खाना स्टार्ट कर देता है। तो ये इस तरीके से आप कटड़ू जो बच्छी है इन्हों आप सामभ संभाल कर सकते हैं इन्हों की खुराक की।
0: जी डॉक्टर साहब, ये जो नवजमे कटरू या बछरू होंगे इन्हों का जो सामभ संभाल आ बड़े पशुओं के मुकाबले ही मौसम के दौरान रखना पैंदा, जां इन्हों एक अलग तो जोड़ा है मौसम के ध्यान च रखते हुए इन्हों वातावरण देना की जरूरत होंगी है।
1: जी बिल्कुल, जदों छोटे नवे जन्मे जोड़े पशु हैं
0: जी,
1: उन्होंने की होंगे है कि उन्होंने वातावरण से टाकरा करने की क्षमता, जोड़े वातावरण बदलता है चेंज होंगे है उससे टाकरा करने की क्षमता थोड़ी जी घट होंगी है। और ये जोड़े सियाल जोड़े बच्चे पैदा होंगे हैं उन्होंने थोड़ा जा ठंड लगन के चांस ज्यादा हो जाते हैं, क्योंकि उन्होंने अपने शरीर का तापमान स्थिर रखने की क्षमता थोड़ी जी घट होंगी है। जिदा अपने बॉडी का भी तापमान होंगे है कि 37 डिग्री सेंटीग्रेड या फिर 99 डिग्री फेरेनहाइट रहा है, उससे ऊपर असी बोलते हैं कि सानू बुखार हो गया। ठीक है, क्योंकि अपना अपना शरीर का तापमान स्थिर नहीं रख पा। इसी तरह से जो नव जन्मे बच्चे होंगे हैं उन्होंने ये समस्या ज्यादा होंगी है कि वे अपने शरीर का तापमान स्थिर नहीं रख सकते सियाल में। तो थोड़ा जा आप ध्यान रखने की लड़ है कि इन्हों का जो कोई भी सैड है, इन्हों का बच्चों का सैड है, वो थोड़ा सा निग्गा रहे
0: जी,
1: ठीक है, गर्म रहे। जो सियाल में ज्यादा दिक्कत होंगी है तो गर्मियों में इतनी ज्यादा प्रॉब्लम नहीं आती है। जी आप जो वातावरण आप बड़े पशु नूं दे रहे हैं वो आप छोटे पशु नूं दे सकते हैं गर्मी गर्मी के मौसम में, आप सियाल में ज्यादा प्रबंधन करने की लोड़ रहती है।
0: डॉक्टर साहब, एक ये देखा जाता कि छोटे बछरुआं नूं थोड़े दिन बाद जीआं दी जां कीटां दी समस्या आउंदी है, जिदे करके कई बार किहड़े पशु होंदे ने ओह उहनां नूं सहन नहीं कर पाउंदे और छोटी उम्र दे विच ही कई बार ओह मौत दा शिकार वी हो जांदे आ। ਤਾਂ ਇਹਦੇ ਪ੍ਰਤੀ ਅਸੀਂ ਕੋਈ ਇੱਦਾਂ ਦੇ ਕੀਟਨਾਸ਼ਕ ਜਾਂ ਕੋਈ ਅਜਿਹਾ ਘਰੇਲੂ ਨੁਕਤਾ ਵਰਤ ਸਕਦੇ ਹਾਂ ਤਾਂ ਕਿ ਉਹਨਾਂ ਦੇ ਜੀਆਂ ਦੀ ਸਮੱਸਿਆ ਨਾ ਆਵੇ?
1: ਜੈਸੇ ਇਹਨਾਂ ਦੇ ਵਿੱਚ ਮਲਪ ਪੈ ਜਾਂਦੇ ਆ, ਪੇਟ ਵਿੱਚ ਮਲਪ ਪੈ ਜਾਂਦੇ ਆ, ਸਕਿਨ ਵਿੱਚ ਇਨਫੈਕਸ਼ਨ ਹੋ ਜਾਂਦਾ ਹੈ, ਕੁਛ ਚਿੱਚੜ ਵਗੈਰਾ ਲੱਗ ਜਾਂਦੇ ਆ, ਇਹ ਆਉਂਦੀ ਹੈ। ਇੱਕ ਤਰੀਕਾ ਇਹ ਰਹਿੰਦਾ ਕਿ ਇਹਨਾਂ ਨੂੰ ਆਪਾਂ ਡੀਵੋਰਮਿੰਗ ਕਰਾਏ। ਡੀਵੋਰਮਿੰਗ ਕੀ ਰਹਿੰਦਾ? ਆਪਾਂ ਕ੍ਰਮੀ ਨਾਸ਼ਕ ਬੋਲਦੇ ਹਾਂ, ਜਿਹੜੇ ਵੀ ਮਲਪ ਹੁੰਦੇ ਆ ਮਲਪ ਨੂੰ ਇਹ ਖਤਮ ਕਰ ਦਿੰਦੇ ਆ, ਚਾਹੇ ਬਾਹਰਲੇ ਹੋ ਬਾਹਰਲੇ ਜਿਹੜੇ ਕੀੜੇ ਜਿਹੜੇ ਸਕਿਨ 'ਚ ਲੱਗੇ ਰਹਿੰਦੇ, ਚਮੜੀ ਉੱਤੇ ਲੱਗੇ ਰਹਿੰਦੇ ਆ, ਠੀਕ ਹੈ, ਜਾਂ ਫਿਰ ਪੇਟ ਵਿੱਚ ਮਲਪ ਪੈ ਜਾਂਦੇ ਆ ਜਦੋਂ ਆਪਾਂ ਡੀਵੋਰਮਿੰਗ ਕਰਦੇ ਹਾਂ। ਠੀਕ ਹੈ, ਤਾਂ ਡੀਵੋਰਮਿੰਗ ਆਪਾਂ ਇੱਕ ਸ਼ਡਿਊਲ ਰਹਿੰਦਾ ਹੈ ਕਿ ਪਹਿਲੇ ਲਗਭਗ 15 ਦਿਨ ਦੇ ਬੱਚੇ ਨੂੰ ਆਪਾਂ ਦਵਾਈ ਦੇ ਸਕਦੇ ਹਾਂ, ਉਸਕੇ ਬਾਅਦ 1 ਮਹੀਨੇ ਦੇ ਅੰਤਰਾਲ ਵਿੱਚ ਆਪਾਂ ਵਾਰੀ ਵਾਰੀ ਆਪਾਂ ਉਹਨਾਂ ਨੂੰ ਡੀਵੋਰਮਿੰਗ ਅਲੱਗ ਅਲੱਗ ਦਵਾਈ ਦੇ ਨਾਲ ਅਲੱਗ ਅਲੱਗ ਕੈਮੀਕਲ ਦੇ ਨਾਲ ਆਪਾਂ ਡੀਵੋਰਮਿੰਗ ਕਰ ਸਕਦੇ ਹਾਂ। ਔਰ ਜਦੋਂ ਬੱਚਾ 6 ਮਹੀਨੇ ਦਾ ਹੋ ਗਿਆ, 6 ਮਹੀਨੇ ਦੇ ਬਾਅਦ ਆਪਾਂ ਲਗਭਗ ਹਰੇਕ 2 ਮਹੀਨੇ ਮੈਂ ਉਸਦੀ ਡੀਵੋਰਮਿੰਗ ਕਰਦੇ ਹਾਂ, ਜਿਸਸੇ ਉਸਦੇ ਸਾਰੇ ਪੇਟ ਦੇ ਜਿਹੜੇ ਕੋਈ ਵੀ ਜੀਵ ਹੁੰਦੇ ਆ ਉਹ ਖਤਮ ਹੋ ਜਾਂਦੇ ਆ। ਕਿਉਂਕਿ ਜਦੋਂ ਵੀ ਮਲਪ ਪੈ ਜਾਂਦੇ ਆ ਉਸਕਾ ਨੁਕਸਾਨ ਕੀ ਹੁੰਦਾ? ਇੱਕ ਤਾਂ ਮਲਪ ਢਿੱਡ ਵਿੱਚ ਹੈ, ਉਹ ਪਸ਼ੂ ਦਾ ਖੂਨ ਵੀ ਚੂਸਦੇ ਰਹਿੰਦੇ ਆ, ਠੀਕ ਹੈ, ਜਿਸਸੇ ਪਸ਼ੂ ਕਮਜ਼ੋਰ ਹੋ ਜਾਂਦਾ ਹੈ। ਪਸ਼ੂ ਨੂੰ ਆਪਾਂ ਕੋਈ ਵੀ ਖੁਰਾਕ ਦਿੰਦੇ ਹਾਂ, ਪਸ਼ੂ ਦੇ ਸਰੀਰ ਵਿੱਚ ਲੱਗਦੀ ਨਹੀਂ ਹੈ, ਉਸਦੀ ਜਿਹੜਾ ਦੇਖਦੇ ਹਾਂ ਕੰਕਾਲ ਲੱਗਣੇ ਲੱਗਦਾ, ਹੱਡੀਆਂ ਦਿਖਣੇ ਲੱਗਦੀਆਂ ਉਸਦੀ, ਠੀਕ ਹੈ। ਤਾਂ ਉਹ ਸਭ ਬੜੀ ਸਮੱਸਿਆ ਰਹਿੰਦੀ ਹੈ ਮਲਪ, ਕਿਉਂਕਿ ਮਲਪਾਂ ਦੇ ਜਿਹੜੇ ਅੰਡੇ ਹੁੰਦੇ ਆ, ਠੀਕ ਹੈ, ਉਹ ਜਿੱਥੇ ਆਪਾਂ ਪਸ਼ੂ ਨੂੰ ਖੜਾ ਕਰਦੇ ਹਾਂ, ਪਸ਼ੂ ਨੂੰ ਜਿੱਥੇ ਰੱਖਿਆ ਹੋਇਆ ਉੱਥੇ ਉਸਦੇ ਮਲਪ ਦੇ ਅੰਡੇ ਪਏ ਰਹਿੰਦੇ ਆ, ਔਰ ਉੱਥੇ ਹੀ ਉਹ ਫੀਡ ਲੈਂਦਾ ਹੈ, ਜਿਹੜੀ ਵੀ ਆਪਾਂ ਖੁਰਾਕ ਵਗੈਰਾ ਦਿੰਦੇ ਹਾਂ ਜਾਂ ਚਾਰਾ ਦਿੰਦੇ ਹਾਂ ਉਹ ਉੱਥੇ ਹੀ ਡਾਲ ਦਿੰਦੇ ਹਾਂ। ਤਾਂ ਉਸਦੇ ਰਾਹੀਂ ਜਿਹੜੇ ਅੰਡੇ ਹੁੰਦੇ ਆ ਉਹ ਪੇਟ ਵਿੱਚ ਚਲੇ ਜਾਂਦੇ ਆ, ਢਿੱਡ ਵਿੱਚ ਚਲੇ ਜਾਂਦੇ ਆ, ਠੀਕ ਹੈ, ਉਹ ਵਹੀ ਢਿੱਡ ਵਿੱਚ ਪਹੁੰਚ ਕੇ ਵੱਡੇ ਹੋ ਜਾਂਦੇ ਆ, ਉਹ ਪਸ਼ੂ ਦੀ ਅੰਤੜੀਆਂ ਵਿੱਚ ਚਿਪਕ ਜਾਂਦੇ ਆ, ਉਹ ਪਸ਼ੂ ਦਾ ਖੂਨ ਚੂਸਦੇ ਰਹਿੰਦੇ, ਤਾਂ ਉਹ ਡਬਲ ਨੁਕਸਾਨ ਕਰਦੇ ਆ। ਤਾਂ ਇਸ ਕਰਕੇ ਇਹ ਹਰੇਕ ਕਿਸਾਨ ਨੂੰ ਇਹ ਇੱਕ ਆਪਣਾ ਇੱਕ ਨਿਯਮ ਬਣਾਉਣਾ ਚਾਹੀਏ ਕਿ ਚਾਹੇ ਛੋਟੇ ਪਸ਼ੂ ਹੋ ਚਾਹੇ ਵੱਡੇ ਪਸ਼ੂ ਹੋ, ਉਹਨਾਂ ਨੂੰ ਆਪਾਂ ਇੱਕ ਡੀਵੋਰਮਿੰਗ ਜ਼ਰੂਰ ਕਰਾਏ, ਠੀਕ ਹੈ, ਪਸ਼ੂਆਂ ਦੇ ਮਲਮ ਮਾਰਨ ਦੀ ਦਵਾਈ ਜ਼ਰੂਰ ਦੇ, ਠੀਕ ਹੈ, ਇੱਕ ਜਿਹੜਾ ਕੈਮੀਕਲ ਹੁੰਦੇ ਆ ਲੇਕਿਨ ਬਦਲ ਬਦਲ ਕੇ ਦੇ, ਕਿਉਂਕਿ ਜਿਹੜੇ ਮਲਪ ਪਾਉਂਦੇ ਹੁੰਦੇ ਆ ਉਹ ਲਗਭਗ 20-30 ਤਰੀਕੇ ਦੇ ਹੁੰਦੇ ਆ, ਅਲੱਗ ਅਲੱਗ ਤਰੀਕੇ ਦੇ ਹੁੰਦੇ ਆ, ਹਰੇਕ ਮਲਬ ਦੀ ਅਲੱਗ ਦਵਾਈਆਂ ਹੁੰਦੀ ਹੈ, ਔਰ ਇੱਕ ਇਸ ਤਰੀਕੇ ਦੀ ਦਵਾਈਆਂ ਵੀ ਹੁੰਦੀਆਂ ਜੋ ਸਾਰੇ ਮਲਬਾਂ ਨੂੰ ਖਤਮ ਕਰ ਦਿੰਦੀਆਂ, ਤਾਂ ਜਦੋਂ ਆਪਾਂ ਰਸਾਇਣ ਨੂੰ ਬਦਲ ਬਦਲ ਕੇ ਦਿੰਦੇ ਹਾਂ ਤਾਂ ਹਰੇਕ ਤਰੀਕੇ ਦਾ ਮਲਬ ਖਤਮ ਹੋ ਜਾਂਦਾ ਹੈ।
0: ਜੀ ਡਾਕਟਰ ਸਾਹਿਬ, ਡਾਕਟਰ ਸਾਹਿਬ ਜਿਵੇਂ ਹੁਣ ਅਸੀਂ ਦੇਖਦੇ ਹਾਂ ਕਿ ਜੂਨ ਜੁਲਾਈ ਦਾ ਮਹੀਨਾ ਜਿਹੜਾ ਇਹ ਗਰਮੀ ਦੀ ਰੁੱਤ ਔਰ ਹੁੰਮਸ ਭਰਿਆ ਸਮਾਂ ਹੁੰਦਾ ਜਿਹਦੇ 'ਚ ਟੈਂਪਰੇਚਰ ਵੀ ਜਿਹੜਾ 40 degrees ਜਾਂ ਇਸ ਤੋਂ ਵੀ ਜ਼ਿਆਦਾ ਹੋ ਜਾਂਦਾ ਔਰ ਹੁੰਮਸ ਨਮੀ ਬਹੁਤ ਜ਼ਿਆਦਾ ਹੁੰਦੀ ਆ, ਤਾਂ ਇਸ ਦੇ ਦੌਰਾਨ ਜਿਹੜਾ ਪਸ਼ੂਆਂ ਦਾ ਖੁਰਾਕੀ ਤੌਰ 'ਤੇ ਅਸੀਂ ਕਿਸ ਤਰ੍ਹਾਂ ਦਾ ਸੰਭਾਲ ਕਰੀਏ, ਕਿਉਂਕਿ ਬਹੁਤਾ ਅਨਾਜ ਜਾਂ ਬਹੁਤਾ ਹਰਾ ਚਾਰਾ ਵੀ ਜਿਹੜਾ ਕਈ ਵਾਰ ਪਸ਼ੂਆਂ ਨੂੰ ਉਹਨਾਂ ਲਈ ਸਮੱਸਿਆ ਦਾ ਕਾਰਨ ਵੀ ਬਣ ਜਾਂਦਾ, ਤਾਂ ਇਹਦੇ ਸੰਬੰਧੀ ਸਾਨੂੰ ਗਰਮੀਆਂ ਦੇ ਮੌਸਮ ਵਿੱਚ ਖੁਰਾਕੀ ਤੱਤ ਅਤੇ ਹਰੇ ਚਾਰੇ ਦੀ ਕਿਸ ਤਰ੍ਹਾਂ ਵਰਤੋਂ ਕਰਨੀ ਚਾਹੀਦੀ ਹੈ?
1: ਜੀ ਬਿਲਕੁਲ, ਜਿੱਦਾਂ ਅਭੀ ਦੇਖ ਰਹੇ ਹਾਂ ਗਰਮੀ ਦਾ ਮੌਸਮ ਹੈ ਔਰ ਹੁੰਮਸ ਵੀ ਹੋ ਹੀ ਗਈ ਹੈ
0: ਜੀ,
1: ਠੀਕ ਹੈ। ਇਸ ਵਿੱਚ ਪਸ਼ੂ ਨੂੰ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ ਜਦੋਂ ਹੁੰਮਸ ਜ਼ਿਆਦਾ ਵਧ ਜਾਂਦੀ ਹੈ। ਕੀ ਰਹਿੰਦਾ ਹੈ, ਪਸ਼ੂ ਦਾ ਇੱਕ ਵਾਤਾਵਰਣ ਦਾ ਤਾਪਮਾਨ ਹੁੰਦਾ ਹੈ, ਜਿਸ ਇੱਕ ਤਾਪਮਾਨ ਲਗਭਗ 30-35 degrees centigrade ਹੋ, ਲੇਕਿਨ ਹੁੰਮਸ ਲਗਭਗ 80-90% ਪਹੁੰਚ ਜਾਂਦੀ ਹੈ, ਤਾਂ ਉਹ ਪਸ਼ੂ ਦੇ ਲਈ ਘਾਤਕ ਹੋ ਜਾਂਦੀ ਹੈ, ਕਿਉਂਕਿ ਪਸ਼ੂ ਦੇ ਸਰੀਰ ਨੂੰ ਠੰਡਾ ਕਰਨ ਦੀ ਜਿਹੜੀ ਮੈਕੇਨਿਜ਼ਮ ਹੁੰਦੀ ਹੈ, ਇੱਕ ਤਰੀਕਾ ਹੁੰਦਾ ਹੈ ਨਾ, ਉਹ ਵੀ ਫੈਲ ਹੋ ਜਾਂਦਾ ਇੱਥੇ, ਠੀਕ ਹੈ। ਤਾਂ ਇਸ ਕਰਕੇ ਸਾਨੂੰ ਇੱਕ ਐਕਸਟਰਾ ਕੇਅਰ ਦੇਣ ਦੀ ਲੋੜ ਰਹਿੰਦੀ ਹੈ ਇੱਥੇ, ਕਿ ਪਸ਼ੂ ਦਾ ਜਿੱਥੇ ਆਪਾਂ ਸੈਡ ਬਣਾਇਆ ਹੋਇਆ ਹੈ, ਉਹ ਸੈਡ ਨੂੰ ਆਪਾਂ ਇੱਕ ਹਵਾ ਦੀ ਆਵਾਜਾਹੀ ਹੈ ਜਿਹੜੀ ਉਹ ਦਰੁਸਤ ਰਹੇ, ਚੰਗੀ ਤਰ੍ਹਾਂ ਬਣੀ ਰਹੇ, ਜਿਸ ਪਸ਼ੂ ਦੇ ਸਰੀਰ ਦੀ ਕੂਲਿੰਗ ਹੁੰਦੀ ਰਹੇ। ਇੱਕ ਆਪਾਂ ਦੇਖਦੇ ਹਾਂ ਕਿ ਜਿਹੜੇ ਸੀਲਿੰਗ ਫੈਨ ਹੈ ਜਾਂ ਫਿਰ ਵਾਲ ਫੈਨ ਹੈ, ਠੀਕ ਹੈ, ਜਿਹੜੇ ਆਪਾਂ ਕੰਧਾਂ ਵਿੱਚ ਆਪਾਂ ਪੰਖੇ ਲਗਾਉਂਦੇ ਹਾਂ, ਠੀਕ ਹੈ, ਉਸਦੀ ਵਰਤੋਂ ਕਰਨੀ ਚਾਹੀਏ, ਜਿਸ ਇੱਕ ਹਵਾ ਦੀ ਆਵਾਜਾਹੀ ਰਹੇਗੀ, ਤਾਂ ਉਸ ਕੀ ਹੈ, ਹਿਊਮਿਡਿਟੀ ਥੋੜ੍ਹੀ ਜਿਹੀ ਖਤਮ ਹੁੰਦੀ ਹੈ, ਹੁਮਸ ਥੋੜ੍ਹੀ ਜਿਹੀ ਖਤਮ ਹੁੰਦੀ ਹੈ, ਠੀਕ ਹੈ। ਤਾਂ ਇੱਕ ਤਾਂ ਇਹ ਆਪਣਾ ਸੈਡ ਦਾ ਪ੍ਰਬੰਧ ਚੰਗੀ ਤਰ੍ਹਾਂ ਕਰ ਰਿਹਾ
0: ਜੀ।
1: ਦੂਜਾ, ਜਿਹੜੇ ਪਸ਼ੂ ਨੂੰ ਪਾਣੀ ਦੀ ਬਹੁਤ ਜ਼ਿਆਦਾ ਲੋੜ ਹੁੰਦੀ ਹੈ, ਇਸ ਵਿੱਚ ਕੀ ਰਹਿੰਦਾ ਹੈ ਕਿ ਆਪਾਂ ਦੇਖਦੇ ਹਾਂ ਕਿ ਜ਼ਿਆਦਾਤਰ ਕਿਸਾਨ ਕੀ ਰਹਿੰਦੇ ਆ, ਪਸ਼ੂ ਨੂੰ ਬੰਨ ਕੇ ਰੱਖਦੇ ਆ, ਠੀਕ ਹੈ, ਪਸ਼ੂ ਨੂੰ ਬੰਨ ਕੇ ਰੱਖਦੇ ਆ, ਔਰ ਪਸ਼ੂ ਨੂੰ ਪਾਣੀ ਜਿਹੜਾ ਪਿਲਾਉਂਦੇ ਆ ਉਹ ਆਪਣੀ ਸਹੂਲੀਅਤ ਰਾਹੀਂ ਪਿਲਾਉਂਦੇ ਆ, ਕਿ 3 ਵਾਰ ਪਿਲਾ ਦੀਆ ਜਾਂ ਫਿਰ ਬੱਸੇ ਵੱਧ 4 ਵਾਰ ਪਿਲਾ ਦੀਆ, ਲੇਕਿਨ 24 ਘੰਟੇ ਮੈਂ ਪਸ਼ੂ ਨੂੰ ਇੱਦਾਂ ਤਾਂ ਹੈ ਨਹੀਂ ਕਿ 4 ਵਾਰ ਪਿਆਸ ਲੱਗੇਗੀ, ਆਪਾਂ ਵੀ ਜਦੋਂ ਕਦੋਂ ਪਾਣੀ ਪੀਂਦੇ ਹਾਂ, ਜਦੋਂ ਸਾਨੂੰ ਪਿਆਸ ਲੱਗਦੀ ਹੈ, ਠੀਕ ਹੈ, ਔਰ ਗਰਮੀ ਦੇ ਮੌਸਮ ਵਿੱਚ ਸਾਨੂੰ ਜ਼ਿਆਦਾ ਪਿਆਸ ਲੱਗਦੀ ਹੈ, ਤਾਂ ਆਪਾਂ ਜ਼ਿਆਦਾ ਵਾਰ ਪਾਣੀ ਪੀਂਦੇ ਹਾਂ। ਤਾਂ ਜਦੋਂ ਆਪਾਂ ਉਸਨੂੰ ਇਸ ਤਰੀਕੇ ਦੀ ਵਿਵਸਥਾ ਕਰੇ ਕਿ ਉਸਨੂੰ ਓਪਨ, ਜਦੋਂ ਵੀ ਪਸ਼ੂ ਪਾਣੀ ਪੀਣਾ ਚਾਹੇ ਉਸ ਵੇਲੇ ਉਸਦੇ ਕੋਲ ਪਾਣੀ ਦੀ ਉਪਲਬਧਤਾ ਬਣੀ ਰਹੇ, ਤਾਂ ਇਸ ਤਰੀਕੇ ਦਾ ਪਸ਼ੂ ਆਪਣੀ ਚੋਇਸ ਨਾਲ ਪਾਣੀ ਪੀ ਪਾਏਗਾ, ਕਿਉਂਕਿ ਹੁੰਮਸ ਵਾਲੇ ਮੌਸਮ ਮੈਂ ਉਸਨੂੰ ਪਿਆਸ ਵੀ ਜ਼ਿਆਦਾ ਲੱਗਦੀ ਹੈ, ਕਿਉਂਕਿ ਅੰਦਰ ਦੀ ਨਮੀ ਹੈ
0: ਜੀ,
1: ਉਹ ਪਸ਼ੂ ਕੜਤਾ ਹੈ ਬਾਹਰ, ਉਹ ਨਮੀ ਕਿਉਂ ਕੜਤਾ ਹੈ, ਕਿਉਂਕਿ ਪਸ਼ੂ ਦੇ ਸਰੀਰ ਵਿੱਚ ਜਿਹੜੀ ਗਰਮੀ ਬਣ ਰਹੀ ਹੈ ਉਸਨੂੰ ਉਹ ਬਾਹਰ ਨਿਕਾਲਣ ਚਾਹੁੰਦਾ ਹੈ, ਔਰ ਉਹ ਪਸ਼ੂ ਨੂੰ ਉਹ ਗਰਮੀ ਨੂੰ ਬਾਹਰ ਕਿੱਦਾਂ ਨਿਕਾਲਦਾ ਹੈ, ਨਮੀ ਦੇ ਰਾਹੀਂ, ਕਿ ਜਿਹੜੀ ਅੰਦਰ ਦੀ ਨਮੀ ਹੈ ਉਹ ਵੀ ਬਾਹਰ ਕੱਢਦਾ ਹੈ, ਜਿਸ ਉਸਦੀ ਜਿਹੜੀ ਵੀ ਊਰਜਾ ਰਹਿੰਦੀ ਹੈ, ਗਰਮੀ ਰਹਿੰਦੀ ਹੈ, ਉਹ ਬਾਹਰ ਕੱਢ ਜਾਂਦੀ ਹੈ, ਜਿਸ ਕਰਕੇ ਪਾਣੀ ਦੀ ਘੱਟ ਹੋ ਜਾਂਦੀ ਹੈ, ਠੀਕ ਹੈ। ਤਾਂ ਇਸ ਤਰੀਕੇ ਦਾ ਕਿਸਾਨ ਵੀਰ ਜਿਹੜੇ ਹੈ ਪਸ਼ੂ ਨੂੰ ਇਸ ਤਰੀਕੇ ਦਾ ਪ੍ਰਬੰਧਨ ਕਰੇ ਕਿ ਉਹਨਾਂ ਦੇ ਕੋਲ 24 ਘੰਟੇ ਪਾਣੀ ਦੀ ਉਪਲਬਧਤਾ ਰਹੇ, ਕਿਉਂਕਿ ਪਾਣੀ ਦੀ ਘੱਟ ਕਰਕੇ ਉਹਨਾਂ ਦਾ ਅਲਟੀਮੇਟਲੀ ਕੀ ਹੋਗਾ, ਪਸ਼ੂ ਸਵਸਥ ਨਹੀਂ ਰਹੇਗਾ, ਕਿਉਂਕਿ ਪਸ਼ੂ ਦੇ ਸਰੀਰ ਵਿੱਚ ਲਗਭਗ 75% ਪਾਣੀ ਹੈ, ਪਾਣੀ ਦੀ ਮਾੜੀ ਜੀ ਵੀ ਘੱਟ ਹੋ ਗਈ, ਤਾਂ ਇੱਕ ਤਾਂ ਪਸ਼ੂ ਦਾ ਸਵਸਥ ਵੀ ਖਰਾਬ ਹੁੰਦਾ ਹੈ, ਨਾਲ ਨਾਲ ਉਹ ਦੁੱਧ ਤੋਂ ਘਟਾਈ ਦਿੰਦਾ ਹੈ ਪੂਰੀ ਤਰੀਕੇ ਸੇ। ਤਾਂ ਇਹ ਬਹੁਤ ਵਧੀਆ ਇੱਕ ਨੁਕਤਾ ਹੈ, ਇਹ ਮੰਨ ਕੇ ਚਲੋ ਤੁਸੀਂ 24 ਘੰਟੇ ਪਾਣੀ ਦੀ ਉਪਲਬਧਤਾ, ਇਸ ਵਿੱਚ ਕੋਈ ਵੀ ਖਰਚਾ ਨਹੀਂ ਹੈ, ਨਾਲ ਪਸ਼ੂ ਗਰਮੀ ਸੇ ਬਚਾ ਰਹਿੰਦਾ ਹੈ। ਦੂਜੀ ਗੱਲ, ਆਪਾਂ ਗੱਲ ਕਰੇ ਖੁਰਾਕ ਦੀ, ਖੁਰਾਕ ਇਸ ਤਰੀਕੇ ਦੀ ਆਪਾਂ ਦੇਣੀ ਚਾਹੀਏ ਕਿ ਜ਼ਿਆਦਾ ਗਰਮ ਨਾ ਰਹੇ, ਕਿਉਂਕਿ ਇੱਕ ਤਾਂ ਵਾਤਾਵਰਣ ਦੀ ਗਰਮੀ ਹੈ, ਠੀਕ ਹੈ, ਉਸ ਔਰ ਉੱਪਰ ਸੇ ਖੁਰਾਕ ਵੀ ਇਸ ਤਰੀਕੇ ਸੀ ਬਣ ਗਈ ਹੈ ਕਿ ਜ਼ਿਆਦਾ ਪ੍ਰੋਟੀਨ ਵਾਲੀ ਖੁਰਾਕ ਹੋ ਗਈ, ਤਾਂ ਉਸਕਾ ਹੀਟ ਇਨਕਰੀਮੈਂਟ ਜ਼ਿਆਦਾ ਹੁੰਦਾ, ਹੀਟ ਇਨਕਰੀਮੈਂਟ ਮਤਲਬ ਜਦੋਂ ਉਹ ਪ੍ਰੋਟੀਨ ਅੰਦਰ ਵਿੱਚ ਜਾ ਕੇ ਹਜ਼ਮ ਹੁੰਦੀ ਹੈ, ਠੀਕ ਹੈ, ਤਾਂ ਉਹ ਗਰਮੀ ਜ਼ਿਆਦਾ ਪੈਦਾ ਕਰਦੀ ਹੈ, ਠੀਕ ਹੈ। ਅਬ ਜ਼ਿਆਦਾ ਗਰਮੀ ਪੈਦਾ ਕਰੇਗੀ, ਇੱਕ ਤਾਂ ਸਰੀਰ ਵਿੱਚ ਗਰਮੀ ਪੈਦਾ ਹੋ ਰਹੀ ਹੈ, ਦੂਜਾ ਵਾਤਾਵਰਣ ਦੀ ਗਰਮੀ, ਦੋਨੋਂ ਮਿਲ ਕੇ ਪਸ਼ੂ ਦਾ ਸਵਸਥ ਖਰਾਬ ਕਰਦੀ ਹੈ। ਤਾਂ ਇਸ ਤਰੀਕੇ ਦਾ ਤੁਸੀਂ ਧਿਆਨ ਰੱਖੋ ਕਿ ਆਪਾਂ ਜਿਹੜੀ ਮੱਕੀ ਕਣਕ ਇਸ ਤਰੀਕੇ ਦੀ ਖੁਰਾਕ ਵਿੱਚ ਜਿਹੜੇ ਤੱਤ ਹੁੰਦੇ ਹੈ, ਇਹ ਇਨ ਤੱਤਾਂ ਦੀ ਵਰਤੋਂ ਜ਼ਿਆਦਾ ਕਰੋ, ਠੀਕ ਹੈ, ਔਰ ਪ੍ਰੋਟੀਨ ਥੋੜ੍ਹੀ ਜਿਹੀ ਘੱਟ ਰਹੇ, ਤਾਂ ਜਿਸ ਪਸ਼ੂ ਦੀ ਖੁਰਾਕ ਵਿੱਚ ਗਰਮੀ ਪੈਦਾ ਕਰਨ ਦੀ ਸ਼ਮਤਾ ਥੋੜ੍ਹੀ ਜਿਹੀ ਘੱਟ ਰਹੇਗੀ, ਤਾਂ ਪਸ਼ੂ ਚੰਗੀ ਤਰ੍ਹਾਂ ਉਸਨੂੰ ਹਜ਼ਮ ਕਰ ਪਾਏਗਾ, ਨਾਲ ਗਰਮੀ ਸੇ ਬਚਾ ਰਹੇਗਾ।
0: ਜੀ ਬਿਲਕੁਲ ਡਾਕਟਰ ਸਾਹਿਬ, ਡਾਕਟਰ ਸਾਹਿਬ ਜਿਸ ਤਰ੍ਹਾਂ ਤੁਸੀਂ ਜਾਣਕਾਰੀ ਦਿੱਤੀ ਕਿ ਜਿਹੜੇ ਮੋਟੇ ਅਨਾਜਾਂ ਦੀ ਵਰਤੋਂ ਕਰਨੀ ਚਾਹੀਦੀ ਹੈ, ਜਿਸ 'ਤੇ ਮੱਕੀ ਜੌਂ ਕਣਕ ਦਾ ਜਿਹੜਾ ਹੈਗਾ ਅਸੀਂ ਦਾਣਾ ਵਰਤਦੇ ਹਾਂ, ਇਸ ਦੇ ਨਾਲ ਡਾਕਟਰ ਸਾਹਿਬ ਉਹਨਾਂ ਦੀ ਗਰਮੀ ਘਟਾਉਣ ਲਈ ਉਹਨਾਂ ਦੇ ਸਰੀਰ ਦੇ ਵਿੱਚ ਕਿਸੇ ਤਰ੍ਹਾਂ ਦੇ ਖਿਣਜਾਂ ਦੀ ਜਾਂ ਕਿਸੇ ਖਾਸ ਮਿਨਰਲ ਦੀ ਅਸੀਂ ਵਰਤੋਂ ਕਰ ਸਕਦੇ ਹਾਂ ਜੀ ਖੁਰਾਕ ਦੇ ਵਿੱਚ?
1: ਜੀ ਬਿਲਕੁਲ, ਜਿਹੜੀ ਤੁਸੀਂ ਬਹੁਤ ਵਧੀਆ ਕੁਐਸਚਨ ਹੈ, ਇਹ ਸਾਰੇ ਕਿਸਾਨ ਵੀਰ ਨੂੰ ਪਤਾ ਰਹਿਣਾ ਚਾਹੀਏ, ਜਿਹੜੇ ਖਣਿਜ ਤੱਤ ਹੁੰਦੇ ਹੈ ਜਾਂ ਮਿਨਰਲ ਮਿਕਸਚਰ ਆਪਾਂ ਬੋਲਦੇ ਹਾਂ, ਇਸ ਦੀ ਵਰਤੋਂ 365 ਦਿਨ ਕਰਨੀ ਚਾਹੀਏ
0: ਜੀ।
1: ਇਸ ਦਾ ਗਰਮੀ ਸਿਆਲ 'ਚ ਕੋਈ ਮਤਲਬ ਨਹੀਂ ਹੈ, ਕਿਉਂਕਿ ਪਸ਼ੂ ਨੂੰ ਲੋੜ ਰਹਿੰਦੀ ਹੈ ਖਣਿਜ ਤੱਤਾਂ ਦੀ। ਬਹੁਤ ਤਰੀਕੇ ਦੇ ਖਣਿਜ ਤੱਤ ਹੁੰਦੇ ਆ, ਛੋਟੇ ਤੱਤ ਅਤੇ ਬੜੇ ਤੱਤ, ਠੀਕ ਹੈ, ਲਗਭਗ 20-25 ਤਰੀਕੇ ਦੇ ਖਣਿਜ ਤੱਤ ਹੁੰਦੇ ਆ ਜੋ ਪਸ਼ੂ ਦੀ ਲੋੜ ਰਹਿੰਦੀ ਹੈ ਪਸ਼ੂ ਨੂੰ, ਕਿਉਂਕਿ ਪਸ਼ੂ ਦੇ ਸਰੀਰ ਨੂੰ ਚਲਾਉਣ ਦੇ ਲਈ, ਪਸ਼ੂ ਦੇ ਸਰੀਰ ਵਿੱਚ ਕਾਫੀ ਸਿਸਟਮ ਚੱਲਣਾ ਹੈ, ਜਿਹੜੇ ਹਜ਼ਮ ਕਰਨ ਦਾ ਸਿਸਟਮ ਵੱਖਰਾ ਹੈ, ਠੀਕ ਹੈ, ਜਿਹੜਾ ਸਾਂਸ ਲੈਣ ਦਾ ਸਿਸਟਮ ਹੈ, ਕਿਡਨੀ, ਜਿਹੜਾ ਐਕਸਕ੍ਰੀਟਰੀ ਸਿਸਟਮ, ਜਿਹੜੇ ਪੇਸ਼ਾਬ ਬਣਾਉਣ ਦਾ ਸਿਸਟਮ ਵੱਖਰਾ ਹੈ, ਤੋ ਬਹੁਤ ਜ਼ਿਆਦਾ ਸਿਸਟਮ ਚੱਲਣਾ ਹੈ। ਹਰੇਕ ਸਿਸਟਮ ਨੂੰ ਚੰਗੀ ਤਰ੍ਹਾਂ ਚਲਾਉਣ ਦੇ ਲਈ ਰਸਾਇਣ ਦੀ ਲੋੜ ਰਹਿੰਦੀ ਹੈ, ਜਿਹੜੇ ਰਸਾਇਣ ਅੰਦਰ ਵਿੱਚ ਸਰੀਰ ਵਿੱਚ ਬਣਦੇ ਰਹਿੰਦੇ ਹੈ, ਔਰ ਉਹ ਰਸਾਇਣ ਨੂੰ ਬਣਾਉਣ ਦੇ ਲਈ ਉਹ ਖਣਿਜ ਤੱਤਾਂ ਦੀ ਲੋੜ ਰਹਿੰਦੀ ਹੈ, ਠੀਕ ਹੈ। ਤੋ ਇਹਨਾਂ ਦੀ ਘੱਟ ਕਰਕੇ ਪੂਰਾ ਸਿਸਟਮ ਧੀਮਾ ਪੈ ਜਾਂਦਾ ਹੈ, ਜਿਸਸੇ ਪਸ਼ੂ ਦਾ ਹਾਜ਼ਮਾ ਵੀ ਖਰਾਬ ਰਹਿੰਦਾ ਹੈ, ਔਰ ਵੀ ਸਾਰੀ ਕਿਰਿਆਵਾਂ ਹੈ ਉਹ ਵੀ ਖਰਾਬ ਰਹਿੰਦੀ ਹੈ। ਇਸ ਲਈ ਜਿਹੜੇ ਮਿਨਰਲ ਮਿਕਸਚਰ ਆਉਂਦਾ ਹੈ, ਠੀਕ ਹੈ, ਉਹ ਉਸ ਵਿੱਚ ਕੀ ਰਹਿੰਦਾ, ਮਿਨਰਲ ਮਿਕਸਚਰ ਏਰੀਆ ਸਪੈਸਿਫਿਕ ਮਿਨਰਲ ਮਿਕਸਚਰ ਹੁੰਦਾ ਹੈ ਕਿ ਕਿਹੜੇ ਏਰੀਏ ਵਿੱਚ ਕਿਹੜੇ ਮਿਨਰਲ ਦੀ ਘੱਟ ਹੁੰਦੀ ਹੈ। ਇਸ ਦਾ ਮਤਲਬ ਕੀ ਹੈ, ਕਿਉਂਕਿ ਜਿਹੜੇ ਏਰੀਏ ਵਿੱਚ ਮਿਨਰਲ, ਜੇ ਮਿੱਟੀ ਵਿੱਚ ਮਿਨਰਲ ਦੀ ਘੱਟ ਰਹੇਗੀ, ਖਣਿਜ ਤੱਤਾਂ ਦੀ ਘੱਟ ਰਹੇਗੀ, ਵਹੀ ਘੱਟ ਜਿਹੜੇ ਚਾਰਾ ਪੈਦਾ ਹੋ ਰਹੀ ਹੈ ਚਾਰੇ ਵਿੱਚ ਰਹੇਗੀ, ਔਰ ਵਹੀ ਚਾਰਾ ਪਸ਼ੂ ਖਾ ਰਿਹਾ, ਤੋ ਪਸ਼ੂ ਵਿੱਚ ਵੀ ਉਨ ਮਿਨਰਲ ਦੀ, ਉਨ ਖਣਿਜ ਤੱਤਾਂ ਦੀ ਘੱਟ ਰਹਿੰਦੀ ਹੈ। ਇਸ ਕਰਕੇ ਏਰੀਆ ਸਪੈਸਿਫਿਕ ਮਿਨਰਲ ਮਿਕਸਚਰ ਜਿਹੜੇ ਏਰੀਏ ਦੇ ਲਈ ਵਿਸ਼ੇਸ਼ ਤਰੀਕੇ ਸੇ ਬਣਾਇਆ ਗਿਆ, ਜਿੱਦਾਂ ਆਪਣੇ ਇੱਥੇ ਸਾਊਥ ਵਾਲਾ ਜਿਹੜਾ ਪੰਜਾਬ ਹੋ ਗਿਆ, ਠੀਕ ਹੈ, ਇਸਕੇ ਲਈ ਵੱਖਰਾ ਹੈ, ਸੈਂਟਰਲ ਪੰਜਾਬ ਦੇ ਲਈ ਵੱਖਰਾ ਮਿਨਰਲ ਮਿਕਸਚਰ ਹੈ, ਠੀਕ ਹੈ। ਇਸ ਤਰੀਕੇ ਦੇ ਮਿਨਰਲ ਮਿਕਸਚਰ ਦੀ ਵਰਤੋਂ 365 ਦਿਨ ਕਰੋ। ਗਰਮੀਆਂ ਦੇ ਵਿੱਚ ਕੀ ਕਰ ਸਕਦੇ ਹੈ, ਇਲੈਕਟ੍ਰੋਲਾਈਟ ਆਉਂਦੇ ਆ, ਇਲੈਕਟ੍ਰੋਲਾਈਟ ਦੀ ਘੱਟ ਹੋ ਜਾਂਦੀ ਹੈ ਕਿਉਂਕਿ ਪਸੀਨਾ ਨਿਕਲਦਾ ਹੈ, ਠੀਕ ਹੈ, ਪਸੀਨਾ ਸਾਲਟ ਨਮਕ ਦੀ ਘੱਟ ਹੋ ਜਾਂਦੀ ਹੈ,
0: ਬਿਲਕੁਲ।
1: ਤੋ ਇਹਨਾਂ ਦੀ ਵਰਤੋਂ ਥੋੜ੍ਹੀ ਜਿਹੀ ਵੱਧ ਕਰ ਸਕਦੇ ਹੈ, ਇਲੈਕਟ੍ਰੋਲਾਈਟ ਜਿਹੜਾ ਪੋਟੇਸ਼ੀਅਮ ਹੋ ਗਿਆ, ਸੋਡੀਅਮ ਹੋ ਗਿਆ, ਕਲੋਰਾਈਡ ਹੋ ਗਈ, ਠੀਕ ਹੈ। ਤੋ ਇਹਨਾਂ ਦੀ ਵਰਤੋਂ, ਜਿਹੜਾ ਮਿੱਠਾ ਸੋਡਾ ਰਹਿੰਦਾ ਜੇ ਹਰੇਕ ਘਰ ਵਿੱਚ ਮਿਲ ਜਾਂਦਾ ਹੈ, ਠੀਕ ਹੈ, ਤੋ ਉਹ ਲਗਭਗ ਕੁਇੰਟਲ ਦੇ ਪਿੱਛੇ, ਕੁਇੰਟਲ ਖੁਰਾਕ ਦੇ ਪਿੱਛੇ ਲਗਭਗ 250 ਗ੍ਰਾਮ ਸੇ ਆਧਾ ਕਿਲੋ ਆਪਾਂ ਮਿੱਠੇ ਸੋਡੇ ਦੀ ਵਰਤੋਂ ਕਰ ਸਕਦੇ ਹਾਂ, ਠੀਕ ਹੈ, ਜਾਂ ਇਲੈਕਟ੍ਰੋਲਾਈਟ ਦੀ ਵਰਤੋਂ ਕਰ ਸਕਦੇ ਹਾਂ 100-150 ਗ੍ਰਾਮ ਇੱਕ ਕੁਇੰਟਲ ਖੁਰਾਕ ਦੇ ਪਿੱਛੇ। ਤੋ ਇਹ ਗਰਮੀ ਦੇ ਮੌਸਮ ਵਿੱਚ ਇਲੈਕਟ੍ਰੋਲਾਈਟ ਜ਼ਰੂਰ ਦਿਓ, ਨਾਲ ਨਮਕ, ਲੂਣ ਜ਼ਰੂਰ ਦੇਣਾ ਚਾਹੀਏ ਕਿਉਂਕਿ ਲੂਣ ਦੀ ਘੱਟ ਹੋ ਜਾਂਦੀ ਹੈ ਗਰਮੀਆਂ ਦੇ ਵਿੱਚ। ਤੋ ਇਹ ਦੋ ਖਣਿਜ ਤੱਤ ਆਪਾਂ ਬੋਲ ਸਕਦੇ ਹਾਂ ਕਿ ਜਿਹੜੇ ਹੁਮਸ ਵਾਲਾ ਮੌਸਮ ਹੈ, ਠੀਕ ਹੈ, ਇਹਨਾਂ ਦੀ ਵਰਤੋਂ ਕਰ ਸਕਦੇ ਹਾਂ।
0: ਇਹ ਦੇਖਿਆ ਜਾਂਦਾ ਡਾਕਟਰ ਸਾਹਿਬ ਕਿ ਗਰਮੀਆਂ ਦੇ ਵਿੱਚ ਹਰਾ ਚਾਰਾ ਜਿਹਦੀ ਭਰਮਾਰ ਹੁੰਦੀ ਹੈ ਜਿਹੜੀ ਉਹ ਜ਼ਿਆਦਾ ਹੋ ਜਾਂਦੀ ਆ, ਅਤੇ ਪਸ਼ੂ ਗਰਮੀਆਂ ਦੇ ਵਿੱਚ ਪਾਣੀ ਦੀ ਮਾਤਰਾ ਵੀ ਬਹੁਤ ਜ਼ਿਆਦਾ ਪੀ ਲੈਂਦੇ ਆ, ਔਰ ਇਹਦੇ ਵਿੱਚ ਸਮੱਸਿਆ ਆਉਂਦੀ ਆ ਉਹਨਾਂ ਦੇ ਹਾਜ਼ਮੇ ਦੀ, ਅਫਰੇਮਾ ਉਹਨਾਂ ਨੂੰ ਜਿਹੜਾ ਹੈਗਾ ਬਦ ਹਾਜ਼ਮੀ ਹੋ ਜਾਂਦੀ ਆ, ਜਿਹਦੇ ਕਰਕੇ ਸਮੱਸਿਆ ਆਉਂਦੀ ਆ। ਕਿ ਜਿਹੜੀ ਤੁਸੀਂ ਮਿੱਠਾ ਸੋਡਾ ਅਤੇ ਲੂਣ ਦੀ ਉਦਾਹਰਨ ਦਿੱਤੀ ਆ, ਕੀ ਉਸ ਵੇਲੇ ਇਹ ਵੀ ਕਾਰਗਰ ਸਾਬਤ ਹੁੰਦੇ ਆ ਜੀ ਉਹਨਾਂ ਲਈ?
1: ਜੀ ਬਿਲਕੁਲ ਕਾਰਗਰ ਸਾਬਤ ਹੁੰਦੇ ਆ ਇਹ, ਕਿਉਂਕਿ ਜਿਹੜੇ ਗਰਮੀਆਂ ਵਿੱਚ ਕੀ ਰਹਿੰਦਾ, ਜਦੋਂ ਖੁਰਾਕ ਉਹਨਾਂ ਨੇ ਖੁਰਾਕ ਜਿਹੜਾ ਹਰਾ ਚਾਰਾ ਲੈ ਲਿਆ ਪਸ਼ੂ ਨੇ ਖਾ ਲਿਆ, ਉਸਦੇ ਬਾਅਦ ਜਦੋਂ ਪਾਣੀ ਪੀ ਲੈਂਦੇ ਹੈ, ਤੋ ਇਸ ਕਰਕੇ ਅਫਾਰੇ ਦੀ ਦਿੱਕਤ ਹੋ ਜਾਂਦੀ ਹੈ। ਤੋ ਇਹ ਥੋੜ੍ਹਾ ਜਿਹਾ ਆਪਾਂ ਕਿਸਾਨ ਵੀਰੋ ਨੂੰ ਆਪਾਂ ਚੰਗੀ ਤਰ੍ਹਾਂ ਪ੍ਰਬੰਧ ਕਰਨਾ ਪਏਗਾ ਕਿ ਹਰਾ ਚਾਰਾ ਖਾਣ ਤੋਂ ਬਾਅਦ ਆਪਾਂ ਉਹਨਾਂ ਨੂੰ ਪਾਣੀ ਨਾ ਦੇ, ਕਿਉਂਕਿ ਇਹ ਕੋਈ ਬਿਮਾਰੀ ਨਹੀਂ ਹੈ ਜਿਸਕਾ ਆਪਾਂ ਕੋਈ ਵੀ ਆਪਾਂ ਦਵਾਈਆਂ ਦੇ ਸਕੇ। ਅਫਾਰਾ ਇੱਕ ਮੈਨੇਜਮੈਂਟਲ ਪ੍ਰੋਬਲਮ ਹੈ, ਯਦੀ ਕੀ ਹੈ ਆਪਣੇ ਪ੍ਰਬੰਧਨ ਦੀ ਖਾਮੀ ਹੈ, ਠੀਕ ਹੈ, ਇਸ ਕਰਕੇ ਅਫਾਰਾ ਹੋ ਜਾਂਦਾ ਹੈ, ਠੀਕ ਹੈ। ਤੋ ਉਸਕੋ ਆਪਾਂ ਤੇਲ ਵਗੈਰਾ ਦੇ ਸਕਦੇ ਹਾਂ ਕੋਈ ਵੀ, ਠੀਕ ਹੈ, ਉਸੇ ਅਫਾਰਾ ਸਹੀ ਹੋ ਜਾਂਦਾ ਹੈ। ਨਾਲ ਇਹ ਜਿਹੜਾ ਮੈਨੇ ਬਤਾਇਆ ਇਲੈਕਟ੍ਰੋਲਾਈਟ ਵਗੈਰਾ, ਇਲੈਕਟ੍ਰੋਲਾਈਟ ਖਾਂਦਾ ਹੈ ਪਸ਼ੂ, ਤੋ ਉਸਦਾ ਹਾਜ਼ਮਾ ਸਹੀ ਰਹਿੰਦਾ ਹੈ, ਐਸਿਡਿਟੀ ਨਹੀਂ ਹੁੰਦੀ ਹੈ, ਠੀਕ ਹੈ, ਅਫਾਰੇ ਦੀ ਵੀ ਦਿੱਕਤ ਨਹੀਂ ਹੁੰਦੀ ਹੈ। ਲੇਕਿਨ ਇਹਨਾਂ ਦੀ ਕੰਟੀਨਿਊਸ ਵਰਤੋਂ ਕਰਨੀ ਪਏਗੀ, ਔਰ ਥੋੜ੍ਹੀ ਜਿਹੀ ਘੱਟ ਮਾਤਰਾ ਵਿੱਚ, ਠੀਕ ਹੈ। ਜਦੋਂ ਆਪਾਂ ਪ੍ਰੀਵੈਂਟਿਵ ਡੋਜ਼ ਮਤਲਬ ਰਹਿੰਦੀ ਹੈ ਬਚਾਵ ਦੇ ਲਈ, ਆਪਾਂ ਇਲਾਜ ਨਹੀਂ ਕਰ ਰਹੇ ਕਿਸੇ ਚੀਜ਼ ਦਾ, ਆਪਾਂ ਉਸਨੂੰ ਬਚਾ ਰਹੇ ਹਾਂ। ਤੋ ਇਸ ਕਰਕੇ ਮੈਨੇ ਇਸ ਲਈ ਬਤਾਇਆ ਕਿ ਲਗਭਗ 150-200 ਗ੍ਰਾਮ ਯਦੀ ਆਪਾਂ ਮਿੱਠਾ ਸੋਡਾ ਜਾਂ ਫਿਰ ਇਹ ਇਲੈਕਟ੍ਰੋਲਾਈਟ ਆਪਾਂ ਇੱਕ ਕੁਇੰਟਲ ਖੁਰਾਕ ਮੈਂ ਪਾ ਦੇਂਗੇ, ਤੋ ਪਸ਼ੂ ਇਨ ਸਾਰੀ ਸਮੱਸਿਆ ਸੇ, ਜਿਹੜੇ ਹਾਜ਼ਮੇ ਦੀ ਦਿੱਕਤ ਰਹਿੰਦੀ ਹੈ, ਇਸੇ ਬਚਾ ਰਹੇ।
0: ਜੀ ਕਿਸਾਨ ਵੀਰੋ, ਅੱਜ ਦੇ ਕਿਸਾਨਵਾਣੀ ਪ੍ਰੋਗਰਾਮ ਦੇ ਵਿੱਚ ਸਾਡੇ ਕੋਲ ਵਿਸ਼ਾ ਮਾਇਰ ਵਜੋਂ ਡਾਕਟਰ ਰੋਹਿਤ ਗੁਪਤਾ ਜੀ ਪਹੁੰਚੇ ਨੇ, ਜੋ ਸਾਨੂੰ ਗਰਮੀਆਂ ਵਿੱਚ ਪਸ਼ੂਆਂ ਦੀ ਸਾਂਭ ਸੰਭਾਲ ਤੇ ਟੀਕਾਕਰਨ ਸੰਬੰਧੀ ਜਾਣਕਾਰੀ ਦੇ ਰਹੇ ਨੇ। ਡਾਕਟਰ ਸਾਹਿਬ, ਇਸ ਦੇ ਨਾਲ ਅਸੀਂ ਗੱਲ ਕਰਾਂਗੇ ਗਰਮੀਆਂ ਵਿੱਚ ਪੈਦਾ ਹੋਣ ਵਾਲੀਆਂ ਬਿਮਾਰੀਆਂ ਜਾਂ ਜਿਹੜੀਆਂ ਸਮੱਸਿਆਵਾਂ ਆਉਂਦੀਆਂ ਨੇ ਸਾਡੇ ਪਸ਼ੂਆਂ ਨੂੰ, ਉਹ ਕਿਹੜੀਆਂ ਸਮੱਸਿਆਵਾਂ ਨੇ ਔਰ ਉਹਨਾਂ ਦਾ ਕਿਵੇਂ ਅਸੀਂ ਬਚਾਅ ਕਰਨਾ, ਇਹਦੇ ਬਾਰੇ ਵੀ ਸਾਨੂੰ ਜ਼ਰੂਰ ਜਾਣਕਾਰੀ ਦਿਓ ਜੀ।
1: ਜੀ ਬਿਲਕੁਲ, ਇੱਕ ਤੋਂ ਜਿਹੜੀ ਖੁਰਾਕੀ ਸਮੱਸਿਆ ਆ ਜਾਂਦੀ ਹੈ, ਉਹ ਮੈਂ ਦੱਸਿਆ ਸੀਗਾ ਕਿ ਆਪਾਂ ਇਲੈਕਟ੍ਰੋਲਾਈਟ ਵਗੈਰਾ ਦੇ ਕੇ ਆਪਾਂ ਖੁਰਾਕੀ ਸਮੱਸਿਆ ਜਿਹੜੀ ਰਹਿੰਦੀ ਹੈ ਉਹਨਾਂ ਨੂੰ ਦੂਰ ਕਰ ਸਕਦੇ ਹਾਂ। ਦੂਜੀ ਸਮੱਸਿਆ ਇੱਕ ਹੀਟ ਸਟ੍ਰੈਸ, ਜਿਹੜਾ ਆਪਾਂ ਬੋਲਦੇ ਹਾਂ ਸ਼ੌਕ ਲੱਗ ਜਾਂਦਾ ਪਸ਼ੂ ਨੂੰ ਗਰਮੀ ਦਾ, ਯਦੀ ਇੱਕਦਮ ਸੇ ਵਾਤਾਵਰਣ ਦਾ ਤਾਪਮਾਨ ਵੱਧ ਗਿਆ ਹੈ, ਠੀਕ ਹੈ, ਹਿਊਮਿਡਿਟੀ ਵੀ ਬਹੁਤ ਹੋ ਗਈ ਹੈ, ਤੋ ਉਸ ਵੇਲੇ ਪਸ਼ੂ ਇੱਕਦਮ ਸੇ ਸ਼ੌਕ ਮੈਂ ਚਲਾ ਜਾਂਦਾ ਹੈ। ਤੋ ਆਪਾਂ ਇਹ ਪ੍ਰਬੰਧ ਕਰਨਾ ਚਾਹੀਏ ਕਿ ਪਸ਼ੂ ਨੂੰ ਸ਼ੌਕ ਮੈਂ ਨਾ ਜਾਏ, ਇੱਕਦਮ ਸੇ ਹੀਟ ਸਟ੍ਰੈਸ ਵਿੱਚ ਨਾ ਆਏ, ਕਿਉਂਕਿ ਉਸਦਾ ਪੂਰਾ ਪਸ਼ੂ ਦਾ ਜਿਹੜਾ ਸਿਸਟਮ ਇੱਕ ਤਰੀਕੇ ਸੇ ਕੰਮ ਕਰਨਾ ਬੰਦ ਕਰ ਦਿੰਦਾ ਹੈ, ਕਿਉਂਕਿ ਉਸਦੇ ਅੰਦਰ ਦੀ ਜਿਹੜਾ ਸਰੀਰ ਦਾ ਅੰਦਰਲਾ ਤਾਪਮਾਨ ਮੈਂ ਬਦਲਾਵ ਹੋ ਗਿਆ। ਠੀਕ ਹੈ, ਤਾਂ ਕਿਸਾਨ ਵੀਰ ਉਸਨੂੰ ਬਚਾ ਸਕਦੇ ਹੈ ਉਸਦੇ ਆਵਾਜ਼ ਨੂੰ ਪ੍ਰਬੰਧ ਕਰਕੇ। ਦੂਜਾ ਆਪਾਂ ਗੱਲ ਕਰ ਰਹੇ ਬਿਮਾਰੀਆਂ ਦੀ, ਤਾਂ ਹੁਮਸ ਵਾਲੀ ਮੌਸਮ ਮੈਂ ਚਿੱਚਣਾਂ ਦੀ ਦਿੱਕਤ ਬਹੁਤ ਲੱਗਦੀ ਹੈ
0: ਜੀ, ਬਿਲਕੁਲ
1: ਜਿਹੜਾ ਮੇਨ ਦਿੱਕਤ ਆਉਂਦੀ ਹੈ ਚਿੱਚਣਾਂ ਦੀ। ਤਾਂ ਚਿੱਚਣਾਂ ਵਿੱਚ ਚਿੱਚਣਾਂ ਦਾ ਇਲਾਜ ਕੀ ਹੈ ਕਿ ਆਪਾਂ ਕੋਈ ਵੀ ਜਿਹੜੇ ਇਨਸੈਕਟੀਸਾਈਡ ਆਉਂਦਾ ਹੈ, ਔਰਗਨੋਫੋਸਫੇਟ ਵਗੈਰਾ ਆਉਂਦਾ ਹੈ, ਠੀਕ ਹੈ, ਉਸਦੀ ਵਰਤੋਂ ਕਰੇ। ਚਿੱਚੜ ਦਾ ਆਪਾਂ ਪਸ਼ੂ ਕੀ ਰਹਿੰਦਾ, ਪਸ਼ੂ ਪਾਲਕ ਕੀ ਕਰਤਾ, ਟੀਕਾ ਤੋਂ ਲਗਵਾ ਲਿਆ, ਟੀਕਾ ਲਗਵਾ ਲੈਂਦੇ ਹਾਂ ਪਸ਼ੂ ਨੂੰ, ਜਿਸ ਚਿੱਚੜ ਸਾਰੇ ਖਤਮ ਹੋ ਗਏ। ਲੇਕਿਨ ਆਪਾਂ ਦੇਖਦੇ ਹਾਂ ਕੁਝ ਦਿਨ ਬਾਅਦ ਫਿਰ ਸੇ ਚਿੱਚੜ ਲੱਗ ਜਾਂਦੇ ਹੈ। ਤਾਂ ਜਦੋਂ ਵੀ ਆਪਾਂ ਚਿੱਚੜ ਦਾ ਇਲਾਜ ਕਰ ਰਹੇ ਹਾਂ ਤਾਂ ਉਸ ਵੇਲੇ ਆਪਾਂ ਇਸ ਗੱਲ ਦਾ ਧਿਆਨ ਰੱਖਿਆ ਕਿ ਜਿਹੜੇ ਫਲੋਰ ਪੈ ਜਿੱਥੇ ਪਸ਼ੂ ਖੜਿਆ ਹੈ ਉਸਦੇ ਅੰਡੇ, ਚਿੱਚੜ ਦੇ ਅੰਡੇ ਥੱਲੇ ਪਏ ਰਹਿੰਦੇ, ਤਾਂ ਫਲੋਰ ਕੋ ਵੀ ਫਿਨਾਈਲ ਨਾਲ ਆਪਾਂ ਵਾਸ਼ ਕਰ ਸਕਦੇ ਹਾਂ ਹਫ਼ਤੇ ਮੈਂ 2 ਵਾਰ
0: ਜੀ।
1: ਠੀਕ ਹੈ, ਜਿਸਦੇ ਚਿੱਚੜ ਵੀ ਖਤਮ ਹੋਗਾ ਔਰ ਚਿੱਚੜ ਦੇ ਅੰਡੇ ਵੀ ਖਤਮ ਹੋ ਜਾਂਦੇ ਆ। ਚਿੱਚੜ ਦੇ ਰਾਹੀਂ ਜਦੋਂ ਚਿੱਚੜ ਲੱਗੇ ਰਹਿੰਦੇ ਹਾਂ ਤਾਂ ਇੱਕ ਬਿਮਾਰੀ ਆਉਂਦੀ ਹੈ ਬਬੇਸੀਓਸਿਸ, ਥਾਈਲੇਰੀਓਸਿਸ, ਇਹ ਚਿੱਚੜ ਰਾਹੀਂ ਫੈਲਦੀ ਹੈ। ਠੀਕ ਹੈ, ਜਿਹੜੇ ਪਸ਼ੂ ਦੇ ਪਿਸ਼ਾਬ ਵਿੱਚ ਖੂਨ ਆ ਜਾਂਦਾ ਹੈ ਕਦੀ ਕਦੀ, ਉਹ ਦੇਖਦੇ ਹਾਂ ਆਪਾਂ। ਠੀਕ ਹੈ, ਤਾਂ ਇਹ ਬੇਸਿਕਲੀ ਬਬੇਸੀਓਸਿਸ ਦੀ ਦਿੱਕਤ ਹੁੰਦੀ ਹੈ। ਜਿਹੜਾ ਬਬੇਸੀਓਸਿਸ ਹੁੰਦੀ ਹੈ ਉਹ ਚਿੱਚੜ ਰਾਹੀਂ ਫੈਲਦੀ ਹੈ। ਤਾਂ ਯਦੀ ਆਪਾਂ ਇਸਦਾ ਇਲਾਜ ਕਰ ਲਿਆ ਚਿੱਚੜ ਦਾ, ਤਾਂ ਬਿਮਾਰੀਆਂ ਵੀ ਇਹ ਬਬੇਸੀਓਸਿਸ ਥਾਈਲੇਰੀਓਸਿਸ ਘਟ ਆਏਗੀ। ਦੂਜਾ ਜਿਹੜਾ ਬਿਮਾਰੀ ਫੈਲਣ ਦੀ ਗੱਲ ਕਰੇ ਤਾਂ ਇੱਕ ਜਿਹੜੀ FMD ਮੂੰਹ ਖੁਰਪਕਾ ਦੀ ਬਿਮਾਰੀ ਔਰ ਗਲਘੋਂਟੂ ਦੀ ਬਿਮਾਰੀ ਇਸ ਮੌਸਮ ਵਿੱਚ ਆਉਂਦੀ ਹੈ। ਠੀਕ ਹੈ, ਤਾਂ ਉਹਨਾਂ ਦਾ ਆਪਾਂ ਟਾਈਮ ਰਾਹੀਂ ਆਪਾਂ ਟੀਕਾਕਰਨ ਕਰਵਾ ਦੇ, ਇਹ ਜਿਹੜੇ ਵੀ ਵੈਟਨਰੀ ਹੋਸਪਿਟਲ ਹੁੰਦੇ ਆ ਉੱਥੇ ਟੀਕਾ ਉਪਲਬਧ ਰਹਿੰਦਾ ਹੈ। ਤਾਂ ਪਸ਼ੂ ਪਾਲਕ ਜਿਹੜੇ ਹੈ ਉਨਸੇ ਕੰਟੈਕਟ ਕਰਕੇ, ਠੀਕ ਹੈ, ਡਾਕਟਰ ਸੇ ਕੰਟੈਕਟ ਕਰਕੇ ਆਪਣੇ ਪਸ਼ੂ ਨੂੰ ਇਹ ਸੁਨਿਸ਼ਚਿਤ ਕਰੇ ਕਿ ਉਹਨਾਂ ਨੂੰ ਇਨ ਦੋ ਬਿਮਾਰੀਆਂ ਦਾ ਟੀਕਾ ਜ਼ਰੂਰ ਲਗਾਓ। ਇੱਕ ਮੂੰਹ ਖੁਰਪਕਾ ਦੀ ਬਿਮਾਰੀ, ਇੱਕ ਗਲਘੋਂਟੂ ਦੀ ਬਿਮਾਰੀ ਆ। ਠੀਕ ਹੈ, ਤਾਂ ਜਿਸਸੇ ਪਸ਼ੂ ਦਾ ਆਪਾਂ ਬਚਾਅ ਕਰ ਸਕੀਏ, ਕਿਉਂਕਿ ਇੱਕ ਵਾਰ ਜਦੋਂ ਬਿਮਾਰੀ ਆ ਜਾਂਦੀ ਹੈ ਇਹ ਬਹੁਤ ਤੇਜ਼ੀ ਨਾਲ ਫੈਲਦੀ ਹੈ। ਠੀਕ ਹੈ, ਫਿਰ ਪਸ਼ੂ ਦਾ ਇਲਾਜ ਕਰਾਉਣਾ ਬਹੁਤ ਮਹਿੰਗਾ ਪੈ ਜਾਂਦਾ ਹੈ, ਨਾਲ ਪਸ਼ੂ ਦਾ ਉਤਪਾਦਨ ਵੀ ਘਟ ਜਾਂਦਾ ਹੈ। ਤਾਂ ਇੱਕ ਤਾਂ ਕਿਸਾਨ ਨੂੰ ਡਬਲ ਨੁਕਸਾਨ ਹੋ ਜਾਂਦਾ ਹੈ, ਪਸ਼ੂ ਦਾ ਦੁੱਧ ਵੀ ਘਟ ਗਿਆ, ਨਾਲ ਬਿਮਾਰੀ ਦਾ ਇਲਾਜ ਕਰਨ ਦਾ ਖਰਚਾ ਆ ਗਿਆ, ਨਾਲ ਜਦੋਂ ਪਸ਼ੂ ਰਿਕਵਰ ਕਰ ਜਾਂਦਾ ਹੈ, ਸਹੀ ਵੀ ਹੋ ਜਾਂਦਾ ਹੈ, ਤਾਂ ਜੋ ਦੁੱਧ ਦਾ ਉਤਪਾਦਨ ਦੇ ਰਿਹਾ ਸੀਗਾ ਉਹ ਉਸ ਲੈਵਲ ਪਰ ਨਹੀਂ ਪਹੁੰਚ ਪਾਉਂਦਾ
0: ਜੀ।
1: ਤਾਂ ਇਸ ਕਰਕੇ ਬਚਾਵ ਜ਼ਿਆਦਾ ਵਧੀਆ ਹੈ ਇਲਾਜ ਸੇ। ਠੀਕ ਹੈ, ਤਾਂ ਟੀਕਾਕਰਨ ਕਰਾ ਕੇ ਆਪਾਂ ਪਸ਼ੂ ਦਾ ਬਚਾਵ ਕਰ ਸਕਦੇ ਹਾਂ
0: ਜੀ। ਜੀ ਡਾਕਟਰ ਸਾਹਿਬ, ਗਰਮੀਆਂ ਦੇ ਵਿੱਚ ਜਿਹੜਾ ਅਸੀਂ ਜਿੱਥੇ ਅਸੀਂ ਹਵਾਦਾਰ

0: ਸੈੱਡ ਦੀ ਗੱਲ ਕੀਤੀ ਆ ਅਤੇ ਉਹਨਾਂ ਦੀ ਸਾਂਭ ਸੰਭਾਲ ਦੀ ਗੱਲ ਕੀਤੀ ਆ। ਇਸ ਦੇ ਨਾਲ ਦੇਖਿਆ ਜਾਂਦਾ ਕਿ ਮੀਂਹ ਦੇ ਜਾਂ ਵੱਧ ਨਮੀ ਦੇ ਮੌਸਮ ਦੇ ਦੌਰਾਨ ਪਸ਼ੂਆਂ ਦੇ ਆਲੇ ਦੁਆਲੇ ਪਾਣੀ ਖੜਦਾ ਜ਼ਿਆਦਾ, ਪਾਣੀ ਖੜਨ ਦੇ ਨਾਲ ਉੱਥੇ ਉਹਨਾਂ ਨੂੰ ਪੈਰਾਂ ਦੇ ਪੈਰ ਖੁਰ ਦੀ ਸਮੱਸਿਆ ਵੀ ਆਉਂਦੀ ਆ, ਖਾਸ ਕਰਕੇ ਉਹਨਾਂ ਦੇ ਲੇਵੇ ਦੀ ਸਮੱਸਿਆ ਵੀ ਆ ਜਾਂਦੀ ਆ। ਇੱਕ ਤਾਂ ਸਾਫ਼ ਸਫਾਈ ਦਾ ਧਿਆਨ ਰੱਖਿਆ ਜਾਵੇ, ਸਰੀਰਕ ਤੌਰ 'ਤੇ ਉਹਨਾਂ ਦੀ ਸਰੀਰ ਨੂੰ ਜਿਹੜੀ ਹੈਗੀ ਆ ਤੰਦਰੁਸਤੀ ਲਈ ਉਹ ਕਿਹੜੇ ਉਪਰਾਲੇ ਕੀਤੇ ਜਾਣ, ਇਹਨਾਂ ਬਿਮਾਰੀਆਂ ਤੋਂ ਪਹਿਲਾਂ ਹੀ ਅਗਾਂਹ ਸੁਚੇਤ ਰਹਿਣ ਅਤੇ ਆਪਣੇ ਪਸ਼ੂਆਂ ਲਈ ਤੰਦਰੁਸਤ ਰੱਖ ਸਕਣ।
1: ਜੀ ਬਿਲਕੁਲ, ਇਸ ਵਾਰ ਇਸ ਮੌਸਮ 'ਚ ਕੀ ਰਹਿੰਦਾ ਹੈ ਜੋ ਤੁਸੀਂ ਦੱਸਿਆ ਕਿ ਪਸ਼ੂ ਦਾ ਆਲਾ ਦੁਆਲਾ ਗੰਦਾ ਬਹੁਤ ਰਹਿੰਦਾ, ਪਾਣੀ ਖੜੇ ਆਉਂਦਾ, ਜਿਸ 'ਤੇ ਮੱਛਰ ਵਗੈਰਾ ਵੀ ਹੋ ਜਾਂਦੇ ਹੈ, ਨਾਲ ਬੈਕਟੀਰੀਆ ਵਾਇਰਸ ਵੀ ਪਨਪਦੇ ਹੈ
0: ਜੀ।
1: ਔਰ ਕੀ ਰਹਿੰਦਾ ਹੈ, ਲੇਵੇ ਦੀ ਦਿੱਕਤ ਬੜੀ ਆਮ ਹੈ, ਜਿਹੜੇ ਆਪਾਂ ਮੈਸਟਾਈਟਿਸ ਬੋਲਦੇ ਹਾਂ, ਥਨੇ ਵਾਲਾ ਬਿਮਾਰੀ ਬੋਲਦੇ ਹਾਂ। ਤਾਂ ਇਸ ਮੌਸਮ ਹੈ ਵਹੀ ਹਿਊਮਿਡਿਟੀ ਹੁਮਸ ਵਾਲਾ ਮੌਸਮ ਰਹਿੰਦਾ, ਇਸ ਕਰਕੇ ਮੈਸਟਾਈਟਿਸ ਦੀ ਦਿੱਕਤ ਆਪਾਂ ਜ਼ਿਆਦਾ ਦੇਖਦੇ ਹਾਂ। ਤਾਂ ਇਸਮੇ ਪ੍ਰਬੰਧਨ ਕਰਨ ਦੀ ਕੀ ਜ਼ਰੂਰਤ ਹੈ ਕਿ ਆਪਾਂ ਮੈਸਟਾਈਟਿਸ, ਇੱਕ ਵਾਰ ਥਨੇ ਵਾਲਾ ਬਿਮਾਰੀ ਪਸ਼ੂ ਵਿੱਚ ਵੜ ਗਈ, ਉਸਦੇ ਲੇਵੇ ਵਿੱਚ ਆ ਗਈ ਹੈ, ਤਾਂ ਉਸਦਾ ਇਲਾਜ ਬਹੁਤ ਜ਼ਿਆਦਾ ਮਹਿੰਗਾ ਹੈ। ਇਹ ਤਾਂ ਇਲਾਜ ਵਿੱਚ ਖਰਚਾ ਤਾਂ ਹੁੰਦਾ ਹੀ ਹੈ, ਨਾਲ ਨਾਲ ਪਸ਼ੂ ਦਾ ਦੁੱਧ ਵੀ ਘਟ ਗਿਆ। ਯਦੀ ਇੱਕ ਥਨ ਖੜ ਗਿਆ ਪਸ਼ੂ ਦਾ, ਤਾਂ ਕੀ ਰਹਿੰਦਾ, ਉਸ ਲਗਭਗ 25% ਦੁੱਧ ਦਾ ਉਤਪਾਦਨ ਘਟ ਗਿਆ, ਇਹ ਮੰਨ ਕੇ ਚਲੋ, ਠੀਕ ਹੈ, ਕਿਉਂਕਿ ਤਿੰਨ ਥਨ ਚਾਲੂ ਹੈ, ਇੱਕ ਥਨ ਖੜ ਗਿਆ, ਠੀਕ ਹੈ। ਤਾਂ ਪਸ਼ੂ ਦਾ ਨੁਕਸਾਨ, ਪਸ਼ੂ ਦਾ ਵੀ ਨੁਕਸਾਨ ਰਹਿੰਦਾ, ਨਾਲ ਕਿਸਾਨ ਦਾ ਨੁਕਸਾਨ ਹੁੰਦਾ ਹੀ ਹੈ। ਥਨੇਲਾ ਬਿਮਾਰੀ ਦੇ ਬਚਾਅ ਦੇ ਲਈ ਆਪਾਂ ਕੀ ਕਰ ਸਕਦੇ ਹਾਂ, ਥੋੜ੍ਹੇ ਜਿਹੇ ਪ੍ਰਬੰਧਨ ਰਹਿੰਦੇ ਹੈ ਕਿ ਇੱਕ ਆਉਂਦਾ ਹੈ CMT ਟੈਸਟ ਆਉਂਦਾ, ਕੈਲੀਫੋਰਨੀਆ ਮੈਸਟਾਈਟਿਸ ਟੈਸਟ ਬੋਲਦੇ ਹੈ ਇਸਮੇ, ਉਹ ਇੱਕ ਕਾਊ ਸਾਈਡ ਟੈਸਟ ਹੈ, ਮਤਲਬ ਇਸਕੋ ਬੋਲਤੇ ਹੈ ਆਪਾਂ, ਇੱਕ ਜਿਹੜਾ ਡੰਗਰ ਹੈ ਉਸਦੇ ਆਪਾਂ ਸਾਈਡ ਵਿੱਚ ਆਪਾਂ ਉਸਨੂੰ ਟੈਸਟ ਕਰ ਸਕਦੇ ਹਾਂ, 2-2.5 ਮਿੰਟ ਦਾ ਟਾਈਮ ਲੱਗਦਾ ਹੈ, ਔਰ ਇੱਕ ਟੈਸਟ ਮੈਂ ਲਗਭਗ 2 ਰੁਪਏ ਦਾ ਖਰਚਾ ਹੈ। ਇਸਮੇ ਕੀ ਕਰਨਾ ਹੈ, ਇੱਕ ਕੋਲੀ ਟਾਈਪ ਸੇ ਇੱਕ ਪੈਡਲ ਆਉਂਦਾ ਹੈ, ਉਸ ਵਿੱਚ ਪਸ਼ੂ ਦਾ ਹਰੇਕ ਥਨ ਸੇ ਦੁੱਧ ਲੈ ਲੈਂਦੇ ਹਾਂ ਆਪਾਂ, ਲਗਭਗ 2-2 ML, ਔਰ ਇੱਕ ਕੈਮੀਕਲ ਆਉਂਦਾ ਹੈ, ਉਸ ਕੈਮੀਕਲ ਕੋ ਆਪਾਂ 2 ML ਮਿਲਾਉਂਦੇ ਹਾਂ, ਥੋੜ੍ਹਾ ਜਿਹਾ ਹਿਲਾਉਂਦੇ ਹਾਂ। ਯਦੀ ਪਸ਼ੂ ਦਾ, ਯਦੀ ਦੁੱਧ ਦਾ ਕਿਸੇ ਵੀ ਥਨ ਦਾ ਥੱਕਾ ਜਮ ਰਿਹਾ ਹੈ, ਮਤਲਬ ਉਹ ਥੱਕਾ ਜਮ ਗਿਆ, ਦਹੀਂ ਜਿੱਦਾਂ ਕੋਈ ਦੁੱਧ ਹੋ ਗਿਆ ਹੈ, ਤਾਂ ਇਸਕਾ ਮਤਲਬ ਆਪਾਂ ਇਹ ਬੋਲ ਸਕਦੇ ਹਾਂ ਕਿ ਇਸਮੇ ਥਨੇਲਾ ਬਿਮਾਰੀ ਆਉਣ ਦਾ ਚਾਂਸ ਹੈ। ਹੋ ਸਕਦਾ ਹੈ ਕਿ ਕੋਈ ਵੀ ਥਨਾਂ ਦੀ ਸੋਜ ਨਹੀਂ ਹੈ, ਲੇਵੇ ਦੀ ਸੋਜ ਨਹੀਂ ਹੈ, ਲੇਕਿਨ ਅੰਦਰ ਬਿਮਾਰੀ ਦੇ ਬੈਕਟੀਰੀਆ ਵੱਧ ਗਏ ਹੈ, ਠੀਕ ਹੈ, ਮੌਜੂਦ ਹੈ, ਸਾਨੂੰ ਪਤਾ ਕਿੱਦਾਂ ਲੱਗੇਗਾ। ਤਾਂ ਇਹ ਇੱਕ ਟੈਸਟ ਰਹਿੰਦਾ, CMT ਟੈਸਟ ਬੋਲਦੇ ਹੈ ਇਸਕੋ, ਤਾਂ ਇਹ ਲਗਭਗ 1-1.5 ਮਹੀਨੇ ਪਹਿਲੇ ਸਾਨੂੰ ਵੀ ਪਤਾ ਲੱਗ ਜਾਂਦਾ ਹੈ ਕਿ ਇਸ ਵਿੱਚ, ਇਸ ਡੰਗਰ ਵਿੱਚ ਥਨੇਲਾ ਬਿਮਾਰੀ 1 ਮਹੀਨੇ ਬਾਅਦ ਆਉਣ ਵਾਲੀ ਹੈ। ਤਾਂ ਯਦੀ ਆਪਾਂ ਇਸ ਟੈਸਟ ਕੋ ਆਪਾਂ ਇੱਕ ਰੂਟੀਨ ਬਣਾ ਲੈ, ਹਰੇਕ 15 ਦਿਨ, ਹਰੇਕ ਮਹੀਨੇ, ਜਿਸ ਤਰ੍ਹਾਂ ਦੀ ਸਹੂਲੀਅਤ ਹੈ ਕਿਸਾਨ ਦੀ, ਉਸ ਹਿਸਾਬ ਸੇ ਟੈਸਟ ਕਰ ਲੈ, ਤਾਂ ਅਸੀਂ ਪਹਿਲੇ ਸੇ ਹੀ ਆਪਾਂ ਤਿਆਰ ਹੋ ਜਾਏਂਗੇ ਕਿ ਪਸ਼ੂ ਨੂੰ ਥਨੇਲਾ ਬਿਮਾਰੀ ਆ ਸਕਦੀ ਹੈ। ਤਾਂ ਇਹ ਇੱਕ ਬਚਾਅ ਹੈ। ਜਦੋਂ ਆਪਾਂ ਪਸ਼ੂ ਦੀ ਚੁਆਈ ਕਰਦੇ ਹਾਂ
0: ਜੀ,
1: ਠੀਕ ਹੈ, ਚੁਆਈ ਦੇ ਬਾਅਦ ਪਸ਼ੂ ਨੂੰ ਲਗਭਗ 1.5 ਘੰਟੇ ਤੱਕ ਆਪਾਂ ਉਸਨੂੰ ਬੈਠਣੇ ਨਾ ਦੇ, ਕਿਉਂਕਿ ਜਿਹੜੀ ਪਸ਼ੂ ਦੀ ਥਨਾਂ ਦੀ ਮੋਰੀ ਰਹਿੰਦੀ ਹੈ ਉਹ ਲਗਭਗ 1.5 ਘੰਟੇ 30 ਮਿੰਟ ਤੱਕ ਖੁੱਲ੍ਹੀ ਰਹਿੰਦੀ ਹੈ। ਜਦੋਂ ਪਸ਼ੂ ਥੱਲੇ ਬੈਠ ਜਾਂਦਾ ਹੈ, ਠੀਕ ਹੈ, ਉਸਦੇ ਜਿਹੜੇ ਥਨ ਹੈ ਉਸਕੇ ਜਿਹੜੇ ਫਲੋਰ ਨਾਲ ਟੱਚ ਹੁੰਦੇ ਹੈ, ਤਾਂ ਜਿਹੜੇ ਫਲੋਰ ਉੱਤੇ ਬੈਕਟੀਰੀਆ ਹੈ ਉਹ ਥਨਾਂ ਵਿੱਚ ਬੜ ਜਾਂਦੇ ਹੈ, ਔਰ ਥਨਾਂ ਦੀ ਸੋਚ ਕਰ ਦਿੰਦੇ ਹੈ, ਥਨ ਖਰਾਬ ਹੋ ਜਾਂਦਾ। ਤਾਂ ਇਹ ਇੱਕ ਪ੍ਰੈਕਟਿਸ ਹੈ, ਜਦੋਂ ਵੀ ਆਪਾਂ ਚੁਆਈ ਕਰ ਲਈ ਹੈ, ਉਸਕੇ ਬਾਅਦ ਇੱਕ ਆਉਂਦਾ ਹੈ ਟੀਟ ਡਿਪ, ਇੱਕ ਸੋਲੂਸ਼ਨ ਆਉਂਦਾ ਹੈ, ਉਹ ਕਿਸਾਨ ਘਰ ਪੇ ਵੀ ਬਣਾ ਸਕਦਾ, ਉਸਮੇ ਗਲੀਸਰੀਨ ਤੇ ਬੀਟਾਡੀਨ ਰਹਿੰਦਾ, ਆਪਾਂ ਉਹ ਮਿਲਾ ਕੇ ਬਣਾ ਸਕਦੇ ਹਾਂ
0: ਜੀ।
1: ਜਦੋਂ ਚੁਆਈ ਹੋ ਗਈ ਹੈ, ਚਾਰੋਂ ਥਨ ਉਸਮੇ ਡੁੱਬ ਦਿਓ, ਜਿਸਸੇ ਉਸਦਾ ਇੱਕ ਲੇਪ ਥਨ ਉੱਤੇ ਲੱਗ ਜਾਂਦਾ ਹੈ, ਔਰ ਉਹ ਕੀਟਾਣੂ ਨਾਸ਼ਕ ਹੁੰਦਾ ਹੈ, ਉਹ ਬੈਕਟੀਰੀਆ ਨੂੰ ਖਤਮ ਕਰ ਦਿੰਦਾ ਹੈ, ਤਾਂ ਜਿਸ ਸੇ ਬੈਕਟੀਰੀਆ ਵਿੱਚ ਨਹੀਂ ਵੜ ਪਾਉਂਦਾ। ਤਾਂ ਇਹ ਮੋਟੀ ਮੋਟੀ ਚੀਜ਼ਾਂ ਹੈ ਜੋ ਕਿਸਾਨ ਅਪਣਾ ਕੇ ਥਨੇਲਾ ਬਿਮਾਰੀ ਸੇ ਬਚਾ ਸਕਦੇ ਹਾਂ
0: ਜੀ। ਡਾਕਟਰ ਸਾਹਿਬ, ਸਮੇਂ ਦੀ ਨਜ਼ਰ ਨੂੰ ਦੇਖਦੇ ਹੋਏ ਅਸੀਂ ਚਾਹਾਂਗੇ ਸਾਡੇ ਕਿਸਾਨ ਵੀਰਾਂ ਨੂੰ ਪਸ਼ੂਆਂ ਦੀ ਸਰਬਪੱਖੀ ਸੰਭਾਲ ਲਈ ਗਰਮੀਆਂ ਦੇ ਵਿੱਚ ਆਪਣਾ ਸੁਨੇਹਾ ਜ਼ਰੂਰ ਦੇਣ
1: ਜੀ। ਬਿਲਕੁਲ, ਮੈਂ ਬਸ ਕਿਸਾਨ ਵੀਰਾਂ ਤੋਂ ਇਹੀ ਕਹਿਣਾ ਚਾਹੂੰਗਾ ਕਿ ਜਿਹੜਾ ਮੌਸਮ ਚੱਲ ਰਿਹਾ ਹੈ, ਆਪਣੇ ਪਸ਼ੂ ਦਾ ਖਿਆਲ, ਪਸ਼ੂ ਨੂੰ ਕੇਅਰ ਦੀ ਬਹੁਤ ਜ਼ਿਆਦਾ ਲੋੜ ਹੈ, ਕਿਉਂਕਿ ਕਿਸਾਨ ਵੀਰਾਂ ਦਾ ਇੱਕ ਜਿਹੜੀ ਡੇਅਰੀ ਆਪਾਂ ਗੱਲ ਕਰ ਰਹੇ ਹਾਂ, ਡੇਅਰੀ ਵੀ ਲਾਹੇਵੰਦ ਧੰਦਾ ਹੈਗਾ। ਆਪਾਂ ਇਹ ਧਿਆਨ ਰੱਖਣਾ ਚਾਹੀਏ, ਬਸ ਲੋੜ ਹੈ ਕਿ ਉਸਕੀ ਚੰਗੀ ਤਰ੍ਹਾਂ ਸਾਂਭ ਸੰਭਾਲਣ ਦੀ। ਯਦੀ ਆਪਾਂ ਹਰੇਕ ਪਾਸੇ, ਜਿਹੜਾ ਮੈਂ ਦੱਸਿਆ ਸੀਗਾ ਕਿ ਪਸ਼ੂ ਦੀ ਨਸਲ ਚੰਗੀ ਹੋ, ਪਸ਼ੂ ਦੀ ਖੁਰਾਕ ਵਧੀਆ ਹੋ ਰਹੇ, ਜਿਸ ਹਿਸਾਬ ਨਾਲ ਜੋ ਲੋੜ ਅਨੁਸਾਰ ਆਪਾਂ ਉਸਨੂੰ ਖੁਰਾਕ ਦੇ, ਨਾਲ ਪਸ਼ੂ ਜਿਸ ਹਿਸਾਬ ਸੇ ਜਿੱਥੇ ਖੜਿਆ ਹੋਇਆ ਹੈ, ਜਿੱਥੇ ਆਪਾਂ ਰੱਖਦੇ ਹਾਂ, ਉਸਦਾ ਸੈੱਡ ਦਾ ਪ੍ਰਬੰਧਨ ਚੰਗਾ ਹੋ, ਉਸਕੀ ਬਿਮਾਰੀ ਦਾ ਪ੍ਰਬੰਧਨ ਵਧੀਆ ਰਹੇ, ਠੀਕ ਹੈ, ਇਨ ਚਾਰ ਚੀਜ਼ਾਂ ਨੂੰ ਆਪਾਂ ਸਾਂਭ ਲੈ, ਇੱਕ ਨਸਲ, ਇੱਕ ਖੁਰਾਕ ਅਤੇ ਉਸਦਾ ਸੈੱਡ, ਅਤੇ ਚੌਥੀ ਚੀਜ਼ ਹੋ ਗਈ ਆਪਾਂ ਉਸਦੀ ਬਿਮਾਰੀਆਂ 'ਤੇ ਬਚਾਅ। ਯਦੀ ਆਪਾਂ ਚਾਰ ਚੀਜ਼ਾਂ ਨੂੰ ਆਪਾਂ ਵਿਗਿਆਨਿਕ ਵਿਧੀ ਦੇ ਨਾਲ ਆਪਾਂ ਸਾਂਭ ਲਈਆ, ਤਾਂ ਪਸ਼ੂ ਵੀ ਖੁਸ਼ ਰਹੇਗਾ, ਔਰ ਪਸ਼ੂ ਸੇ ਜਿਹੜਾ ਆਪਾਂ ਮਕਸਦ ਹੈ ਪਸ਼ੂ ਦਾ, ਆਪਾਂ ਡੇਅਰੀ ਕਰ ਰਹੇ ਹਾਂ, ਆਪਾਂ ਦੁੱਧ ਵਾਸਤੇ ਕਰਦੇ ਹਾਂ ਕਿ ਬਸ ਸੇ ਬਾਅਦ ਆਪਾਂ ਦੁੱਧ ਉਤਪਾਦਨ ਲੈ ਸਕਦੇ ਹਾਂ। ਯਦਿ ਆਪਾਂ ਇਹ ਚਾਰੋਂ ਚੀਜ਼ ਆਪਾਂ ਵਿਗਿਆਨਿਕ ਵਿਧੀ ਦੇ ਨਾਲ ਆਪਾਂ ਸਾਂਭ ਲਈ ਹੈ ਤਾਂ ਪਸ਼ੂ ਸੇ ਆਪਾਂ ਬਸ ਸੇ ਬਾਅਦ ਉਤਪਾਦਨ ਲੈ ਸਕਦੇ ਹਾਂ ਤਾਂ ਪਸ਼ੂ ਵੀ ਵਧੀਆ ਰਹੇਗਾ, ਨਾਲ ਕਿਸਾਨ ਵੀ ਖੁਸ਼ਹਾਲ ਰਹੇਗਾ।
0: ਜੀ ਬਿਲਕੁਲ, ਇਹ ਸਨ ਡਾਕਟਰ ਰੋਹਿਤ ਗੁਪਤਾ ਜੀ ਜਿਨ੍ਹਾਂ ਨੇ ਸਾਨੂੰ ਗਰਮੀਆਂ ਵਿੱਚ ਪਸ਼ੂਆਂ ਦੀ ਸਾਂਭ ਸੰਭਾਲ ਅਤੇ ਟੀਕਾਕਰਨ ਸੰਬੰਧੀ ਜਾਣਕਾਰੀ ਦਿੱਤੀ। ਡਾਕਟਰ ਸਾਹਿਬ ਤੁਸੀਂ ਸਾਡੇ ਪ੍ਰੋਗਰਾਮ ਵਿੱਚ ਆਏ, ਇਸ ਲਈ ਤੁਹਾਡਾ ਧੰਨਵਾਦ। ਇਸ ਵੇਲੇ ਗੁਰਵੀਰ ਸਿੰਘ ਸਰੋਦ ਨੂੰ ਦਿਓ ਆਗਿਆ।

6:20 ਤੇ ਤੁਸੀਂ ਸੁਣੋਗੇ ਪ੍ਰਾਦੇਸ਼ਿਕ ਸਮਾਚਾਰ ਸਾਡੇ ਜਲੰਧਰ ਕੇਂਦਰ ਤੋਂ ਅਤੇ ਸ਼ਾਮੀ 6:30 ਪ੍ਰੋਗਰਾਮ ਵਿਵਕਿਓਰ ਲੈ ਕੇ ਹਾਜ਼ਰ ਹੋਵਾਂਗੇ। ਸ਼ਾਮੀ 7:02 ਤੇ ਸਾਡਾ ਰੋਜ਼ਾਨਾ ਧਾਰਮਿਕ ਪ੍ਰੋਗਰਾਮ ਬੰਦਗੀ ਲੈ ਕੇ ਹਾਜ਼ਰ ਹੋਵਾਂਗੇ ਅਤੇ 7:30 ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ।

ਸ਼ਾਮੀ 7:40 ਤੇ ਪ੍ਰੋਗਰਾਮ ਸ਼ਾਮ ਸੁਹਾਨੀ ਲੈ ਕੇ ਹਾਜ਼ਰ ਹੋਵਾਂਗੇ। ਪ੍ਰੋਗਰਾਮ ਸ਼ਾਮ ਸੁਹਾਨੀ ਵਿੱਚ ਤੁਸੀਂ ਸਾਨੂੰ ਸਾਡੇ ਸਟੂਡੀਓ ਨੰਬਰ 0175-2280-494 ਤੇ ਕਾਲ ਕਰਕੇ ਆਪਣਾ ਕੋਈ ਵੀ ਪੰਜਾਬੀ ਚਾਹੀਦੀ ਫਰਮਾਇਸ਼ੀ ਗੀਤ ਸੁਣ ਸਕਦੇ ਹੋ। ਤੇ ਰਾਤੀ 8:15 ਪ੍ਰੋਗਰਾਮ ਮਹਿਕ ਮਾਲਵੇ ਦੀ ਪੇਸ਼ ਕਰਾਂਗੇ। ਰਾਤੀ 8:45 ਤੇ ਤੁਸੀਂ ਸੁਣੋਗੇ ਸਮਾਚਾਰ ਸੰਧਿਆ ਸਾਡੇ ਦਿੱਲੀ ਕੇਂਦਰ ਤੋਂ, ਅਤੇ 9 ਤੋਂ 10 ਤੱਕ ਸਾਡੀ ਕੌਮੀ ਸੇਵਾ ਵਿਵਿਧ ਭਾਰਤੀ ਤੋਂ ਪ੍ਰਸਾਰਣ ਤੁਸੀਂ ਸੁਣੋਗੇ। ਰਾਤੀ 10:02 ਤੇ ਪੰਜਾਬੀ ਗੀਤਾਂ ਦੀ ਮਿਠਾਸ ਨਾਲ ਭਰਪੂਰ ਪ੍ਰੋਗਰਾਮ ਪੰਜਾਬੀ ਤੜਕਾ ਲੈ ਕੇ ਹਾਜ਼ਰ ਹੋਵਾਂਗੇ। ਰਾਤੀ 10:30 ਪੁਰਾਣੇ ਹਿੰਦੀ ਫਿਲਮੀ ਗੀਤਾਂ ਦੀ ਮਹਿਕ ਨਾਲ ਭਰਪੂਰ ਪ੍ਰੋਗਰਾਮ ਰਸ਼ਨੀਗੰਧਾ ਲੈ ਕੇ ਹਾਜ਼ਰ ਹੋਵਾਂਗੇ। ਅਤੇ ਉਸ ਤੋਂ ਬਾਅਦ ਰਾਤੀ 11:00 ਤੁਸੀਂ ਸੁਣੋਗੇ ਹਿੰਦੀ ਮੇ ਸਮਾਚਾਰ, ਅਤੇ 11:05 ਤੇ ਨਿਊਜ਼ ਇਨ ਇੰਗਲਿਸ਼ ਸਾਡੇ ਦਿੱਲੀ ਕੇਂਦਰ ਤੋਂ। ਇਹ ਸੀ ਸਾਡੀ ਅੱਜ ਦੀ ਸਭਾ ਦੇ ਰਹਿੰਦੇ ਪ੍ਰੋਗਰਾਮਾਂ ਅਤੇ ਉਹਨਾਂ ਦੇ ਪ੍ਰਸਾਰਣ ਸਮੇਂ ਸੰਬੰਧੀ ਜਾਣਕਾਰੀ।

0: ਮਨ ਕੀ ਬਾਤ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਭਾਰਤ ਦੀ ਜਨਤਾ ਨਾਲ ਸਾਂਝੀ ਕਰਨਗੇ ਮਨ ਕੀ ਬਾਤ 28 ਜੂਨ ਸਵੇਰੇ 11 ਵਜੇ।
1: ਮੇਰੇ ਪਿਆਰੇ ਦੇਸ਼ਵਾਸੀਓ ਨਮਸਕਾਰ। ਆਪ ਸਬਕੇ ਬੀਚ ਮਨ ਕੀ ਬਾਤ, ਜਨ ਕੀ ਬਾਤ, ਜਨ ਜਨ ਕੀ ਬਾਤ, ਜਨ ਮਨ ਕੀ ਬਾਤ।
0: ਆਕਾਸ਼ਵਾਣੀ ਦੇ ਸਾਰੇ ਕੇਂਦਰ ਤੇ ਸਾਰੇ ਚੈਨਲ ਇਸ ਨੂੰ ਪ੍ਰਸਾਰਿਤ ਕਰਨਗੇ। ਇਸ ਪ੍ਰਸਾਰਣ ਤੋਂ ਤੁਰੰਤ ਬਾਅਦ ਪ੍ਰਧਾਨ ਮੰਤਰੀ ਦੇ ਵਿਚਾਰਾਂ ਦਾ ਪੰਜਾਬੀ ਅਨੁਵਾਦ ਰਿਲੇ ਕੀਤਾ ਜਾਵੇਗਾ, ਜਿਸ ਦਾ ਮੁੜ ਪ੍ਰਸਾਰਣ ਤੁਸੀਂ ਸੁਣ ਸਕਦੇ ਹੋ ਰਾਤੀ 8 ਵਜੇ। ਇਸ ਤੋਂ ਇਲਾਵਾ ਆਕਾਸ਼ਵਾਣੀ ਦੀ ਵੈਬਸਾਈਟ ਉੱਪਰ FM ਗੋਲਡ ਤੇ ਉਰਦੂ ਸਰਵਿਸ ਦੀ ਲਾਈਵ ਸਟ੍ਰੀਮਿੰਗ ਤੇ ਵੀ ਇਹ ਪ੍ਰੋਗਰਾਮ ਸੁਣਿਆ ਜਾ ਸਕੇਗਾ।
1: ਆਪ ਸਬਕੇ ਬੀਚ ਮਨ ਕੀ ਬਾਤ, ਜਨ ਕੀ ਬਾਤ, ਜਨ ਜਨ ਕੀ ਬਾਤ, ਜਨ ਮਨ ਕੀ ਬਾਤ।
0: ਆਕਾਸ਼ਵਾਣੀ ਪਟਿਆਲਾ ਦੀ ਲਾਈਵ ਸਟ੍ਰੀਮਿੰਗ ਤੇ ਮਨ ਕੀ ਬਾਤ ਸੁਣਨ ਲਈ ਨਿਊਜ਼ ਔਨ AIR ਪ੍ਰਸਾਰ ਭਾਰਤੀ ਐਪ ਡਾਊਨਲੋਡ ਕਰੋ ਤੇ ਸੁਣੋ ਮਨ ਕੀ ਬਾਤ। ਇਸ ਦਾ ਪ੍ਰਸਾਰਣ ਦੂਰਦਰਸ਼ਨ ਦੇ ਰਾਸ਼ਟਰੀ ਨਿਊਜ਼ ਤੇ ਬਾਕੀ ਭਾਰਤੀ ਚੈਨਲਾਂ ਤੇ ਵੀ ਕੀਤਾ ਜਾਵੇਗਾ। ਸੁਣਨਾ ਨਾ ਭੁੱਲਣਾ ਮਨ ਕੀ ਬਾਤ 28 ਜੂਨ ਸਵੇਰੇ 11 ਵਜੇ।
2: ਸਰੋਤਿਓ, ਆਓ ਹੁਣ ਸੁਣਦੇ ਹਾਂ ਏਕ ਭਾਰਤ ਸ਼੍ਰੇਸ਼ਠ ਭਾਰਤ ਗੀਤ।

0: ਭੈਣੇ ਠੀਕ ਹੈ ਗੁੱਡੀ ਹੁਣ?
1: ਨਿਕਾਹ ਦੀ ਠੀਕ ਹੈ ਭੈਣੇ, ਸਕੂਲ ਤਾਂ ਕੀ ਬਦਲਿਆ, ਕੁੜੀ ਨੂੰ ਤਾਂ ਪਤਾ ਨੀ ਕਿਹੜੇ ਜੈ ਖਾਣੇ ਦੀ ਨਜ਼ਰ ਲੱਗ ਗਈ। ਨਾ ਤਾਂ ਦੇਖ ਲੈ ਜਵਾਕੜੀ ਅੰਦਰ ਤੋਂ ਬਾਹਰ ਨਿਕਲਦੀ ਹੈ, ਨਾ ਰੋਟੀ ਪਾਣੀ ਖਾਂਦੀ ਹੈ। ਅੱਜ ਲੈ ਕੇ ਜਾਨੀ ਆ ਬੇਰੀ ਵਾਲੇ ਸੰਤਾਂ ਦੇ, ਝਾੜਾ ਕਰਾ ਕੇ ਲਿਆਉਣੀ ਆ। ਲੋਕ ਕਿਹੜੇ ਭੈਣੇ ਜਰਦੇ ਨੇ ਕਿਸੇ ਨੂੰ, ਬੜੇ ਸਕੂਲ ਚ ਲਾਤੀ ਨਾ ਮੈਂ ਕੁੜੀ, ਜਰੀ ਨੀ ਗਈ।
0: ਨੀ ਕਿਸੇ ਦੀ ਨਜ਼ਰ ਨੀ ਲੱਗੀ ਕੁੜੀ ਨੂੰ, ਤੂੰ ਕਿਸੇ ਮਨੋਵਿਗਿਆਨਿਕ ਨੂੰ ਦਿਖਾ ਲੈ। ਸਕੂਲ ਬਦਲਣ ਕਰਕੇ ਉਹ ਆਲੇ ਦੁਆਲੇ ਦੇ ਮਾਹੌਲ ਤੋਂ ਪਰੇਸ਼ਾਨ ਹੋ ਕੇ ਤਣਾਅ ਚ ਚਲੀ ਗਈ।
1: ਨੀ ਤੂੰ ਤੁਰਦੀ ਲੱਗ, ਨਾ ਤੈਨੂੰ ਮੇਰੀ ਕੁੜੀ ਪਾਗਲ ਲੱਗਦੀ ਹੈ ਵੀ ਮੈਂ ਡਾਕਟਰਾਂ ਨੂੰ ਦਿਖਾਉਂਦੀ ਫਿਰਾਂ, ਜਾਂ ਸਾਨੂੰ ਨੀ ਲੋੜ?
0: ਤੈਨੂੰ ਮੇਰੀ ਲੋੜ ਨਾ ਹੋਵੇ ਭੈਣੇ, ਧੀ ਦੀ ਤਾਂ ਲੋੜ ਹੈ। ਜਿਵੇਂ ਸਾਡਾ ਸਰੀਰ ਬਿਮਾਰ ਹੁੰਦਾ ਹੈ, ਉਸੇ ਤਰ੍ਹਾਂ ਸਾਡਾ ਮਨ ਵੀ ਬਿਮਾਰ ਹੋ ਸਕਦਾ ਹੈ। ਗੱਲ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਆਪਣਾ ਤੇ ਆਪਣੇ ਪਰਿਵਾਰ ਦੀ ਮਾਨਸਿਕ ਸਿਹਤ ਦਾ ਖਿਆਲ ਰੱਖੋ।
2: ਦੋਸਤੋ, ਆਓ ਹੁਣ ਸੁਣਦੇ ਹਾਂ ਇੱਕ ਦੇਸ਼ ਭਗਤੀ ਦਾ ਗੀਤ, ਸਰਫਰੋਸ਼ੀ ਕੀ ਤਮੰਨਾ, ਮੁਹੰਮਦ ਰਫੀ ਦੀ ਆਵਾਜ਼ ਦੇ ਵਿੱਚ।

0: ਭਾਵੇਂ ਬੇਅੰਤ ਸਾਗਰਾਂ 'ਚ ਪਾਣੀ ਸਮਾਇਆ ਹੋਇਆ, ਰੱਬ ਨੇ ਆਪਣੇ ਨਾਮ ਕਰਾਇਆ ਹੋਇਆ। ਲੱਗਦਾ ਤਾਂ ਹੀ ਲਾਪਰਵਾਹ ਹੋ ਕੇ ਡੋਲੀ ਜਾਂਦੇ ਹਾਂ, ਲੱਭਣਾ ਕੱਖ ਵੀ ਨਹੀਂ, ਉਹਦੇ ਭੇਤ ਅਸੀਂ ਬੇਵਜ੍ਹਾ ਫਰੋਲੀ ਜਾਂਦੇ ਹਾਂ। ਕੁਦਰਤ ਨਾਲ ਹੀ ਅਸੀਂ ਹੱਸ ਰਹੇ ਹਾਂ, ਕੁਦਰਤ ਤੋਂ ਹੀ ਅਸੀਂ ਨੱਸ ਰਹੇ ਹਾਂ। ਵਾਤਾਵਰਣ ਬਚਾਓ, ਧਰਤੀ ਬਚਾਓ।
1: ਐਫ ਐਮ ਬੈਂਡ 100.2 ਮੈਗਾਹਰਟਜ਼ ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਤੁਸੀਂ ਸੁਣੋਗੇ ਪ੍ਰਾਦੇਸ਼ਿਕ ਸਮਾਚਾਰ ਸਾਡੇ ਜਲੰਧਰ ਕੇਂਦਰ ਤੋਂ। ਕੁਝ ਪਲ ਕਰੋ ਉਡੀਕ।
2: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖ਼ਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖ਼ਬਰਾਂ। ਪੰਜਾਬ 'ਚ ਕੱਲ੍ਹ 25 ਜੂਨ ਤੋਂ ਵੋਟਰ ਸੂਚੀਆਂ ਦੀ ਮਹੀਨਾ ਭਰ ਚੱਲਣ ਵਾਲੀ ਵਿਸ਼ੇਸ਼ ਤੀਬਰ ਸੋਧ SIR ਹੋਵੇਗੀ ਸ਼ੁਰੂ। ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਅੱਜ ਜਲੰਧਰ ਦੇ ਮੁੱਖ ਰੇਲਵੇ ਫਾਟਕਾਂ 'ਤੇ ਬਣਾਏ ਜਾਣ ਵਾਲੇ ਓਵਰ ਬ੍ਰਿਜਾਂ ਦਾ ਨੀਂਹ ਪੱਥਰ ਰੱਖਿਆ। ਕੇਂਦਰ ਸਰਕਾਰ ਨੇ ਪੁਸ਼ਟੀ ਕੀਤੀ, ਸਾਉਣੀ ਸੀਜ਼ਨ 2026 ਲਈ ਪੰਜਾਬ 'ਚ ਯੂਰੀਆ ਅਤੇ DAP ਖਾਦ ਦੀ ਲੋੜੀਂਦੀ ਮਾਤਰਾ ਉਪਲਬਧ ਹੈ। ਪੰਜਾਬ ਸਰਕਾਰ ਵੱਲੋਂ ਮੋਹਾਲੀ ਵਿਖੇ NRI ਮਿਲਣੀ 2026 ਦਾ ਆਯੋਜਨ ਅਤੇ ਮੌਸਮ ਵਿਭਾਗ ਨੇ ਅੱਜ ਤੋਂ ਲੈ ਕੇ 26 ਜੂਨ ਤੱਕ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਕੁਝ ਥਾਵਾਂ 'ਤੇ ਗਰਜ ਚਮਕ ਨਾਲ ਹਲਕੀ ਤੋਂ ਦਰਮਿਆਨੀ ਵਰਖਾ ਬਾਰੇ ਯੈਲੋ ਅਲਰਟ ਜਾਰੀ ਕੀਤਾ। ਤੇ ਹੁਣ ਖਬਰਾਂ ਵਿਸਥਾਰ ਨਾਲ। ਪੰਜਾਬ ਕੱਲ 25 ਜੂਨ ਤੋਂ ਵੋਟਰ ਸੂਚੀਆਂ ਦੀ ਇੱਕ ਮਹੀਨਾ ਭਰ ਚੱਲਣ ਵਾਲੀ ਵਿਸ਼ੇਸ਼ ਤੀਬਰ ਸੋਧ SIR ਸ਼ੁਰੂ ਕਰੇਗਾ। ਇਹ 24 ਜੁਲਾਈ ਤੱਕ ਜਾਰੀ ਰਹੇਗੀ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਅਨੰਦਿਤਾ ਮਿੱਤਰਾ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਅੰਤਿਮ ਵੋਟਰ ਸੂਚੀ 1 ਅਕਤੂਬਰ ਨੂੰ ਪ੍ਰਕਾਸ਼ਿਤ ਕੀਤੀ ਜਾਵੇਗੀ। ਉਨਾਂ ਕਿਹਾ ਕਿ ਪੋਲਿੰਗ ਬੂਥਾਂ ਦੀ ਰੈਸਟਨਲਾਈਜੇਸ਼ਨ 24 ਜੁਲਾਈ ਤੱਕ ਕੀਤੀ ਜਾਵੇਗੀ। ਖਰੜਾ ਵੋਟਰ ਸੂਚੀ 3 ਅਗਸਤ ਨੂੰ ਪ੍ਰਕਾਸ਼ਿਤ ਕੀਤੀ ਜਾਵੇਗੀ। ਐਤਰਾਜ਼ ਅਤੇ ਦਾਅਵੇ 3 ਅਗਸਤ ਤੋਂ 2 ਸਤੰਬਰ ਤੱਕ ਜਮ੍ਹਾਂ ਕਰਵਾਏ ਜਾ ਸਕਦੇ ਨੇ। ਨੋਟਿਸ ਦੀ ਮਿਆਦ 3 ਅਗਸਤ ਤੋਂ 28 ਸਤੰਬਰ ਤੱਕ ਹੋਵੇਗੀ। ਪ੍ਰਕਿਰਿਆ ਬਾਰੇ ਜਾਣਕਾਰੀ ਦਿੰਦੇ ਹੋਏ ਸ਼੍ਰੀਮਤੀ ਮਿੱਤਰਾ ਨੇ ਦੱਸਿਆ,
3: ਹਾਊਸ ਟੂ ਹਾਊਸ ਐਨਿਊਮਰੇਸ਼ਨ ਦਾ ਪੀਰੀਅਡ ਜਿਹੜਾ ਕਿ 25 ਜੂਨ ਤੋਂ ਲੈ ਕੇ 24 ਜੁਲਾਈ ਤੱਕ ਦਾ ਹੈ, ਉਹਦੇ ਵਿੱਚ 24,453 BLOs ਡਿਪਲੋਏ ਕੀਤੇ ਗਏ ਹੈਗੇ। ਇਸ ਕੰਮ ਦੀ ਮਹੱਤਤਾ ਨੂੰ ਦੇਖਦੇ ਹੋਏ ਇਹ ਜਿਹੜੇ ਸਾਰੇ ਬੂਥ ਲੈਵਲ ਆਫੀਸਰਸ ਹੈ ਇਹਨਾਂ ਨੂੰ ਆਪਣੀ ਬੇਸਿਕ ਡੇ ਟੂ ਡੇ ਡਿਊਟੀਜ਼ ਤੋਂ ਰਿਲੀਵ ਕੀਤਾ ਗਿਆ ਹੈ ਤਾਂ ਜੋ ਕਿ ਉਹ ਫੋਕਸ ਕਰ ਸਕਣ ਸਿਰਫ ਇਸੀ ਕੰਮ ਦੇ ਉੱਤੇ 1 ਮਹੀਨੇ ਤੱਕ। ਜਿਹੜੀ ਮੈਪਿੰਗ ਹੈ, ਮੈਪਿੰਗ ਸਾਡੇ ਸਟੇਟ ਦੇ ਵਿੱਚ 86.02% ਹੁਣ ਤੱਕ ਹੋ ਚੁੱਕੀ ਹੈ, ਜੋ ਕਿ 1.84 ਕਰੋੜ ਪੀਪਲ ਤੱਕ ਅਸੀਂ ਪਹੁੰਚ ਚੁੱਕੇ ਹੈਗੇ। ਹਾਊਸ ਟੂ ਹਾਊਸ ਐਨਿਊਮਰੇਸ਼ਨ ਦਾ ਫੇਸ ਜਿਹੜਾ ਹੋਊਗਾ ਕਿ ਸਾਡੇ BLO ਸਾਹਿਬਾਨ ਹਰ ਘਰ ਦੇ ਵਿੱਚ ਜਾ ਕੇ ਅਪਰੋਚ ਕਰਨਗੇ ਵੋਟਰ ਨੂੰ, ਇਲੈਕਟਰ ਨੂੰ, ਤੇ ਉਹਨਾਂ ਨੂੰ ਉਹ 2 ਪਰਤਾਂ ਦੇ ਵਿੱਚ ਫਾਰਮਸ ਦੇਣਗੇ ਜਿਹਨੂੰ ਕਿ ਅਸੀਂ ਐਨਿਊਮਰੇਸ਼ਨ ਫਾਰਮ ਕਹਿੰਦੇ ਹੈ।
2: ਕੁਝ ਮੀਡੀਆ ਰਿਪੋਰਟਾਂ ਜਿਨ੍ਹਾਂ ਵਿੱਚ ਕਿਹਾ ਗਿਆ ਹੈ ਕਿ ਜਿਨ੍ਹਾਂ ਵੋਟਰਾਂ ਦੀ ਮੈਪਿੰਗ ਨਹੀਂ ਕੀਤੀ ਗਈ ਉਹਨਾਂ ਦੇ ਨਾਮ ਵੋਟਰ ਸੂਚੀ ਵਿੱਚੋਂ ਕੱਟ ਦਿੱਤੇ ਜਾਣਗੇ ਬਾਰੇ ਸਪਸ਼ਟੀਕਰਨ ਦਿੰਦਿਆਂ ਉਹਨਾਂ ਦੱਸਿਆ,
3: ਇੱਕ ਬਹੁਤ ਜ਼ਿਆਦਾ ਚਰਚਾ ਚੱਲ ਰਹੀ ਹੈ, ਕਈ ਵਾਰੀ ਮੀਡੀਆ ਦੇ ਵਿੱਚ ਵੀ ਏਦਾਂ ਦੇ ਖਬਰਾਂ ਦੇਖਣ ਨੂੰ ਆਉਂਦੇ ਹੈ। ਉਸ ਸੰਬੰਧ 'ਚ ਮੈਂ ਬਰੀਫ ਕਰਨਾ ਚਾਹਾਂਗੀ ਕਿ ਅਨਮੈਪਡ ਬੰਦਾ ਰੈਂਡ ਕਰਕੇ ਉਹਨਾਂ ਦੀ ਵੋਟ ਕੱਟੀ ਜਾਊਗੀ, ਇਹ ਬਿਲਕੁਲ ਵੀ ਸਰਾਸਰ ਗਲਤ ਹੈ। ਮੈਂ ਇਹ ਆਸ਼ਵਾਸਨ ਦਿਵਾਉਣਾ ਚਾਹੁੰਦੀ ਹਾਂ ਸਾਰੇ ਹੀ ਪੰਜਾਬ ਦੇ ਵੋਟਰਸ ਨੂੰ ਕਿ ਜੈਨੂਇਨ ਵੋਟ ਜਿਹੜੀ ਹੈਗੀ ਉਹ ਕਿਸੇ ਦੀ ਵੀ ਕੱਟੀ ਨਹੀਂ ਜਾਊਗੀ। ਸਿਰਫ ਅਸੀਂ ਇਹ ਕੋਸ਼ਿਸ਼ ਕਰੀਏ ਕਿ ਜਿਹੜਾ ਐਨਿਊਮਰੇਸ਼ਨ ਫਾਰਮ ਹਾਊਸ ਟੂ ਹਾਊਸ ਭੇਜਿਆ ਜਾ ਰਿਹਾ ਹੈ ਉਹ ਐਨਿਊਮਰੇਸ਼ਨ ਫਾਰਮ ਸਾਡੇ ਕੋਲ ਜੇ ਤੁਸੀਂ ਆਪ ਭਰ ਸਕਦੇ ਹੋ ਬਹੁਤ ਚੰਗੀ ਗੱਲ ਹੈ, ਅਦਰਵਾਈਜ਼ ਸਾਡੇ BLO ਸਾਹਿਬਾਨ ਹਰੇਕ ਸਟੈਪ ਤੇ ਤੁਹਾਡੀ ਮਦਦ ਕਰਨਗੇ। ਤੁਸੀਂ ਫਾਰਮ ਭਰੋ ਤੇ ਫਾਰਮ ਭਰ ਕੇ ਸਾਨੂੰ ਵਾਪਸ ਕਰੋ ਤਾਂ ਜੋ ਕਿ ਅਸੀਂ ਤੁਹਾਡੇ ਨਾਂ ਨੂੰ ਵੋਟਰ ਲਿਸਟ ਦੇ ਵਿੱਚ ਸ਼ਾਮਿਲ ਕਰ ਸਕੀਏ।
2: ਉਨ੍ਹਾਂ ਦੱਸਿਆ ਕਿ ਸੂਬੇ ਵਿੱਚ ਸਭ ਤੋਂ ਵੱਧ ਮੈਪਿੰਗ ਮਾਨਸਾ ਜ਼ਿਲ੍ਹੇ ਵਿੱਚ 96.07% ਤੇ ਸਭ ਤੋਂ ਘੱਟ ਮੋਹਾਲੀ ਜ਼ਿਲ੍ਹੇ ਵਿੱਚ 69.05% ਹੋਈ ਹੈ। ਕੱਲ੍ਹ ਮੁੱਖ ਚੋਣ ਅਧਿਕਾਰੀ ਨੇ 25 ਜੂਨ ਤੋਂ 24 ਜੁਲਾਈ ਤੱਕ ਬੂਥ ਪੱਧਰ ਅਧਿਕਾਰੀਆਂ BLOs ਦੇ ਘਰ ਘਰ ਦੌਰੇ ਦੌਰਾਨ ਗਣਨਾ ਫਾਰਮਾਂ ਦੀ ਵੰਡ, ਭਰਨ ਤੇ ਇਕੱਤਰ ਕਰਨ ਸਬੰਧੀ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਇੱਕ ਮੀਟਿੰਗ ਵੀ ਕੀਤੀ। ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਅੱਜ ਜਲੰਧਰ ਦੇ ਮੁੱਖ ਰੇਲਵੇ ਫਾਟਕਾਂ ਤੇ ਬਣਾਏ ਜਾਣ ਵਾਲੇ ਓਵਰ ਬ੍ਰਿਜਾਂ ਦਾ ਨੀਂਹ ਪੱਥਰ ਰੱਖਿਆ।

0: ਇਹ ਰੇਲਵੇ ਬ੍ਰਿਜ ਭੀੜ ਭੜੱਕੇ ਵਾਲੇ ਦੋ ਰੇਲਵੇ ਕਰਾਸਿੰਗ ਗੁਰੂ ਨਾਨਕਪੁਰਾ ਅਤੇ ਬੱਸ ਸਟੈਂਡ ਤੋਂ ਗੜਾ ਰੋਡ ਰੇਲਵੇ ਫਾਟਕ ਤੇ ਬਣਨਗੇ। ਇਹਨਾਂ ਦੋਵੇਂ ਰੇਲਵੇ ਓਵਰ ਬ੍ਰਿਜ ਬਣਨ ਨਾਲ ਟ੍ਰੈਫਿਕ ਜਾਮ ਦੀ ਮੁਸ਼ਕਲ ਤੋਂ ਰਾਹਤ ਮਿਲੇਗੀ। ਕੇਂਦਰ ਸਰਕਾਰ ਨੇ ਪੁਸ਼ਟੀ ਕੀਤੀ ਹੈ ਕਿ ਸਾਉਣੀ ਸੀਜ਼ਨ 2026 ਲਈ ਪੰਜਾਬ 'ਚ ਯੂਰੀਆ ਤੇ DAP ਖਾਦ ਦੀ ਲੋੜੀਂਦੀ ਮਾਤਰਾ ਉਪਲਬਧ ਹੈ। ਕੇਂਦਰ ਸਰਕਾਰ ਦੇ ਰਸਾਇਣ ਤੇ ਖਾਦ ਮੰਤਰਾਲੇ ਦੀ ਸੰਯੁਕਤ ਸਕੱਤਰ ਬੰਦਨਾ ਪ੍ਰੇਸ਼ੀ ਮੁਤਾਬਕ ਪੰਜਾਬ ਨੂੰ 11,45,000 ਮੀਟ੍ਰਿਕ ਟਨ ਯੂਰੀਆ ਅਤੇ 1,80,000 ਮੀਟ੍ਰਿਕ ਟਨ DAP ਉਪਲਬਧ ਕਰਵਾਈ ਗਈ ਹੈ, ਜੋ ਸੂਬੇ ਦੀ ਲੋੜ ਤੋਂ ਵੀ ਵੱਧ ਹੈ। ਇਸ ਵੇਲੇ ਸੂਬੇ ਕੋਲ 4,27,000 ਮੀਟ੍ਰਿਕ ਟਨ ਯੂਰੀਆ ਤੇ 98,000 ਮੀਟ੍ਰਿਕ ਟਨ DAP ਦਾ ਭੰਡਾਰ ਮੌਜੂਦ ਹੈ। BJP ਪੰਜਾਬ ਦੇ ਬੁਲਾਰੇ ਨੇ ਦਸਿਆ ਕਿ ਇਹ ਜਾਣਕਾਰੀ ਸੂਬੇ ਦੇ ਪਾਰਟੀ ਪ੍ਰਧਾਨ ਕੇਵਲ ਸਿੰਘ ਢਿੱਲੋਂ ਵੱਲੋਂ 10 ਜੂਨ ਨੂੰ ਕੇਂਦਰੀ ਰਸਾਇਣ ਤੇ ਖਾਦ ਮੰਤਰੀ ਨੂੰ ਲਿਖੇ ਪੱਤਰ ਦੇ ਜਵਾਬ ਦਿੱਤੀ ਗਈ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਪੰਜਾਬ ਦੇ NRI ਮਾਮਲਿਆਂ ਬਾਰੇ ਮੰਤਰੀ ਡਾਕਟਰ ਰਵਜੋਤ ਸਿੰਘ ਨੇ ਕਿਹਾ ਕਿ ਪ੍ਰਵਾਸੀ ਪੰਜਾਬੀਆਂ ਨਾਲ ਸਬੰਧਤ ਹਰ ਮਸਲੇ ਦਾ ਹੱਲ ਪੂਰੀ ਪਾਰਦਰਸ਼ਤਾ, ਮੈਰਿਟ ਤੇ ਮਿੱਥੇ ਸਮੇਂ ਅੰਦਰ ਯਕੀਨੀ ਬਣਾਇਆ ਜਾ ਰਿਹੈ। ਉਨਾਂ ਕਿਹਾ ਕਿ ਵਿਦੇਸ਼ਾਂ 'ਚ ਵਸਦੇ ਪੰਜਾਬੀਆਂ ਦੀਆਂ ਸਮੱਸਿਆਵਾਂ ਦੇ ਪ੍ਰਭਾਵਸ਼ਾਲੀ ਤੇ ਤੁਰੰਤ ਨਿਪਟਾਰੇ ਵਾਸਤੇ ਪੰਜਾਬ ਸਰਕਾਰ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਨੇ। ਅੱਜ ਮੋਹਾਲੀ ਸਥਿਤ MIT ਯੂਨੀਵਰਸਿਟੀ ਵਿਖੇ ਕਰਵਾਈ ਗਈ NRI ਮਿਲਣੀ 2026 ਦੌਰਾਨ ਪ੍ਰਵਾਸੀ ਪੰਜਾਬੀਆਂ ਨੂੰ ਸੰਬੋਧਨ ਕਰਦਿਆਂ ਮੰਤਰੀ ਨੇ ਕਿਹਾ ਕਿ ਇਸ ਵਿਸ਼ੇਸ਼ ਮਿਲਣੀ ਦਾ ਉਦੇਸ਼ NRIs ਦੀਆਂ ਸਮੱਸਿਆਵਾਂ ਨੂੰ ਮੌਕੇ ਤੇ ਸੁਣਨਾ ਤੇ ਉਨ੍ਹਾਂ ਦੇ ਹੱਲ ਯਕੀਨੀ ਬਣਾਉਣਾ ਏ। ਇਸ ਮਿਲਣੀ ਵਿਚ ਮੋਹਾਲੀ, ਰੂਪਨਗਰ, ਪਟਿਆਲਾ ਤੇ ਫਤਹਿਗੜ੍ਹ ਸਾਹਿਬ ਜ਼ਿਲ੍ਹਿਆਂ ਨਾਲ ਸਬੰਧਤ ਵੱਡੀ ਗਿਣਤੀ 'ਚ ਪ੍ਰਵਾਸੀ ਪੰਜਾਬੀਆਂ ਨੇ ਹਿੱਸਾ ਲਿਆ। ਮੰਤਰੀ ਨੇ ਦਸਿਆ ਕਿ ਜਨਵਰੀ 2022 ਤੋਂ ਮਈ 2026 ਤੱਕ NRI ਵਿਭਾਗ ਕੋਲ 26,828 ਸ਼ਿਕਾਇਤਾਂ ਪ੍ਰਾਪਤ ਹੋਈਆਂ, ਜਿਨ੍ਹਾਂ ਵਿਚੋਂ 25,870 ਦਾ ਨਿਪਟਾਰਾ ਕੀਤਾ ਜਾ ਚੁੱਕਿਆ। ਇਸ ਦੌਰਾਨ 1,187 FIR ਦਰਜ ਕੀਤੀਆਂ ਗਈਆਂ ਅਤੇ 1,451 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੰਜਾਬ ਦੇਸ਼ ਭਰ ਵਿਚੋਂ ਅਜਿਹਾ ਪਹਿਲਾ ਸੂਬਾ ਬਣ ਗਿਆ ਜਿਸਨੇ ਆਬਜ਼ਰਵੇਸ਼ਨ ਹੋਮਜ਼ ਅਤੇ ਸਪੈਸ਼ਲ ਹੋਮਜ਼ ਵਿਚ ਰਹਿ ਰਹੇ ਬੱਚਿਆਂ ਲਈ ਹੁਨਰ ਵਿਕਾਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ। ਇਸ ਪ੍ਰੋਗਰਾਮ ਦੀ ਅਧਿਕਾਰਤ ਸ਼ੁਰੂਆਤ ਅੱਜ ਆਬਜ਼ਰਵੇਸ਼ਨ ਹੋਮ ਫਾਰ ਬੁਆਇਜ਼ ਫਰੀਦਕੋਟ ਵਿਖੇ ਸਮਾਜਿਕ ਸੁਰੱਖਿਆ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਕੀਤੀ। ਉਨਾਂ ਕਿਹਾ ਕਿ ਇਹ ਮੋਹਰੀ ਉਪਰਾਲਾ ਸੰਸਥਾਗਤ ਦੇਖਭਾਲ ਅਧੀਨ ਰਹਿ ਰਹੇ ਬੱਚਿਆਂ ਨੂੰ ਆਜ਼ਾਦ ਅਤੇ ਸਨਮਾਨਜਨਕ ਜੀਵਨ ਜਿਉਣ ਲਈ ਲੋੜੀਂਦੇ ਹੁਨਰ ਪ੍ਰਦਾਨ ਕਰਨ ਵਾਸਤੇ ਸੂਬਾ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਏ। ਇਸ ਪ੍ਰੋਗਰਾਮ ਤਹਿਤ ਬੱਚਿਆਂ ਦੀਆਂ ਜ਼ਰੂਰਤਾਂ ਮੁਤਾਬਕ ਵਿਸ਼ੇਸ਼ ਰੂਪ ਵਿਚ ਪ੍ਰੋਗਰਾਮ ਬਣਾਇਆ ਗਿਆ। ਆਬਜ਼ਰਵੇਸ਼ਨ ਹੋਮ ਦੇ ਬੱਚੇ ਜੋ ਆਰਸੀ ਦੇਖਭਾਲ, ਸੁਰੱਖਿਆ, ਕਾਉਂਸਲਿੰਗ, ਸਿੱਖਿਆ ਤੇ ਮੁੜ ਵਸੇਬੇ ਲਈ ਸੰਸਥਾ 'ਚ ਰਹਿ ਰਹੇ ਨੇ ਲਈ ਸਿਖਲਾਈ ਦੌਰਾਨ ਮੁੱਖ ਧਿਆਨ ਅਨੁਸ਼ਾਸਨ, ਆਤਮ ਵਿਸ਼ਵਾਸ, ਕਾਉਂਸਲਿੰਗ, ਸਪੋਰਟਸ ਅਤੇ ਲਾਭਦਾਇਕ ਰੋਜ਼ੀ ਰੋਟੀ ਦੇ ਹੁਨਰ ਤੇ ਹੋਵੇਗਾ। ਇਸ ਦੇ ਨਾਲ ਹੀ ਸਪੈਸ਼ਲ ਹੋਮਸ ਦੇ ਬੱਚੇ ਜਿਨ੍ਹਾਂ ਨੂੰ ਵਿਵਹਾਰਕ ਸੁਧਾਰ, ਵੋਕੇਸ਼ਨਲ ਟ੍ਰੇਨਿੰਗ ਤੇ ਸਮਾਜਿਕ ਮੁੱਖ ਧਾਰਾ 'ਚ ਮੁੜ ਸ਼ਾਮਲ ਕਰਨ ਦੀ ਵਧੇਰੇ ਲੋੜ ਹੁੰਦੀ ਹੈ, ਉਨ੍ਹਾਂ ਵਾਸਤੇ ਹੁਨਰ ਸਿਖਲਾਈ ਨੂੰ ਲੰਮੇ ਸਮੇਂ ਦੇ ਮੁੜ ਵਸੇਬਾ ਪ੍ਰੋਗਰਾਮ ਨਾਲ ਜੋੜਿਆ ਜਾਵੇਗਾ। ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਹਲਕਾ ਫਰੀਦਕੋਟ ਵਿਚ ਵੱਖ ਵੱਖ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ। ਸ੍ਰੀ ਗੋਇਲ ਨੇ ਤਲਵੰਡੀ ਸੜਕ ਫਰੀਦਕੋਟ ਵਿਖੇ ਰਾਜਸਥਾਨ ਫੀਡਰ ਨਹਿਰ ਤੇ ਫਰੀਦਕੋਟ ਕੋਟਕਪੂਰਾ ਸੜਕ ਤੇ ਸਰਹੰਦ ਫੀਡਰ ਨਹਿਰ ਉਪਰ ਬਣੇ ਸਿੰਗਲ ਸਪੈਨ ਸਟੀਲ ਪੁਲਾਂ ਦਾ ਉਦਘਾਟਨ ਕੀਤਾ। ਉਨਾਂ ਦਸਿਆ ਕਿ ਫਰੀਦਕੋਟ ਸ਼ਹਿਰ ਦੀਆਂ ਦੋ ਮੁੱਖ ਸੜਕਾਂ ਉਪਰ ਬਣੇ ਇਹ ਪੁਲ ਆਧੁਨਿਕ ਤਕਨੀਕ ਨਾਲ ਤਿਆਰ ਕੀਤੇ ਗਏ ਨੇ। ਪਹਿਲਾਂ ਇਨਾਂ ਸਥਾਨ ਤੇ ਬਣੇ ਪੁਲ ਲਗਭਗ 60 ਸਾਲ ਪੁਰਾਣੇ ਸਨ, ਜਿਨ੍ਹਾਂ ਕਾਰਨ ਵੱਧ ਰਹੀ ਟ੍ਰੈਫਿਕ ਦੇ ਮੱਦੇਨਜ਼ਰ ਆਵਾਜਾਈ ਵਿਚ ਦਿੱਕਤਾਂ ਆ ਰਹੀਆਂ ਸਨ। ਸੂਬੇ ਦੇ ਜਨਤਕ ਟਰਾਂਸਪੋਰਟ ਨੈਟਵਰਕ ਵਿਚ ਢਾਂਚਾਗਤ ਚੁਣੌਤੀਆਂ ਨੂੰ ਹੱਲ ਕਰਨ ਤੇ ਯੋਜਨਾਬੱਧ ਤਰੀਕੇ ਨਾਲ ਨਜਿੱਠਣ ਵਾਸਤੇ ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਮਿੰਨੀ ਬੱਸ ਆਪਰੇਟਰਾਂ ਦੀ ਐਸੋਸੀਏਸ਼ਨ ਦੇ ਕੁਝ ਪੱਧਰੀ ਵਫਦ ਨਾਲ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ। ਪੰਜਾਬ ਸਿਵਲ ਸਕੱਤਰੇਤ ਵਿਖੇ ਇਸ ਮੀਟਿੰਗ ਦੌਰਾਨ ਮੰਤਰੀ ਨੇ ਐਸੋਸੀਏਸ਼ਨ ਵੱਲੋਂ ਆਪਣੀਆਂ ਸੰਚਾਲਨ ਸਬੰਧੀ ਮੁਸ਼ਕਲਾਂ ਬਾਰੇ ਸੌਂਪੇ ਗਏ ਵੇਰਵੇ ਸਮੇਤ ਪੱਤਰ ਦਾ ਬਾਰੀਕੀ ਨਾਲ ਮੁਲਾਂਕਣ ਕੀਤਾ। ਵਾਹਨਾਂ ਦੀ ਪਾਸਿੰਗ ਫੀਸ ਵਿਚ ਭਾਰੀ ਵਾਧੇ ਨਾਲ ਸਬੰਧਤ ਮੁੱਖ ਸ਼ਿਕਾਇਤਾਂ ਤੇ ਚਰਚਾ ਕਰਦਿਆਂ ਵਿੱਤ ਮੰਤਰੀ ਨੇ ਵਫਦ ਨੂੰ ਭਰੋਸਾ ਦਿੱਤਾ ਕਿ ਸੂਬਾ ਸਰਕਾਰ ਉਨ੍ਹਾਂ ਦੀਆਂ ਵਿੱਤੀ ਦੇਣਦਾਰੀਆਂ ਨੂੰ ਘੱਟ ਕਰਨ ਲਈ ਸਾਰੇ ਕਾਨੂੰਨੀ ਹੱਲ ਉਤੇ ਵਿਚਾਰ ਕਰੇਗੀ। ਪੰਜਾਬ ਵਿਚ ਕੈਂਸਰ ਦੇਖਭਾਲ ਸੇਵਾਵਾਂ ਦੇ ਖੇਤਰ 'ਚ ਰਾਜ ਸਥਿਤ ਹੋਮੀ ਭਾਭਾ ਕੈਂਸਰ ਹਸਪਤਾਲ ਦੇ ਖੋਜ ਕੇਂਦਰ ਨੇ ਆਪਣੀ ਸੰਗਰੂਰ ਇਕਾਈ ਵਿਚ ਅਪਗ੍ਰੇਡ ਕੀਤੀ ਟੈਲੀਥਰੈਪੀ ਮਸ਼ੀਨ ਨਾਲ ਆਪਣੀਆਂ ਰੇਡੀਓਥਰੈਪੀ ਸਹੂਲਤਾਂ ਨੂੰ ਅਪਡੇਟ ਕੀਤਾ। ਇਹ ਇਲਾਜ ਸਮਰੱਥਾ ਨੂੰ ਵਧਾਏਗਾ, ਕੁਸ਼ਲਤਾ 'ਚ ਸੁਧਾਰ ਕਰੇਗਾ ਅਤੇ ਰੇਡੀਏਸ਼ਨ ਥਰੈਪੀ ਦੀ ਲੋੜ ਵਾਲੇ ਕੈਂਸਰ ਮਰੀਜ਼ਾਂ ਵਾਸਤੇ ਉਡੀਕ ਸਮੇਂ ਨੂੰ ਮਹੱਤਵਪੂਰਨ ਤੌਰ 'ਤੇ ਘਟਾਏਗਾ। ਭਾਭਾ ਸੈਂਟਰ ਦੇ ਡਾਇਰੈਕਟਰ ਡਾਕਟਰ ਆਸ਼ੀਸ਼ ਗੁਲਾ ਨੇ ਕਿਹਾ ਕਿ ਇਹ ਵਿਕਾਸ ਖੇਤਰ ਦੇ ਮਰੀਜ਼ਾਂ ਲਈ ਸਮੇਂ ਸਿਰ ਅਤੇ ਪਹੁੰਚਯੋਗ ਕੈਂਸਰ ਇਲਾਜ ਨੂੰ ਯਕੀਨੀ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਹੈ। ਆਸ਼ਾ ਵਰਕਰ ਐਂਡ ਫੈਸਿਲੀਟੇਟਰਸ ਯੂਨੀਅਨ ਪੰਜਾਬ ਨੇ ਅੱਜ ਪੰਜਾਬ ਦੇ ਵਿੱਤ ਮੰਤਰੀ ਤੇ ਸਬ ਕਮੇਟੀ ਦੇ ਚੇਅਰਮੈਨ ਐਡਵੋਕੇਟ ਹਰਪਾਲ ਸਿੰਘ ਚੀਮਾ ਦੇ ਨਾਲ ਉਨ੍ਹਾਂ ਨੂੰ ਜੀਵਨ ਬੀਮਾ ਯੋਜਨਾ ਮੁਹੱਈਆ ਕਰਵਾਉਣ 'ਚ ਨਿਭਾਈ ਅਹਿਮ ਭੂਮਿਕਾ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਮੌਸਮ ਵਿਭਾਗ ਨੇ ਅੱਜ ਤੋਂ ਲੈ ਕੇ 26 ਜੂਨ ਤੱਕ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿਚ ਕੁਝ ਥਾਵਾਂ ਤੇ ਤੇਜ਼ ਹਵਾਵਾਂ ਚੱਲਣ, ਗਰਜ ਚਮਕ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਬਾਰੇ ਯੈਲੋ ਅਲਰਟ ਜਾਰੀ ਕੀਤੈ। ਇਸੇ ਦੌਰਾਨ ਅੱਜ ਹਰਿਆਣਾ ਤੇ ਚੰਡੀਗੜ੍ਹ ਵਿਚ ਕੁਝ ਥਾਵਾਂ ਤੇ ਔਰੇਂਜ ਅਲਰਟ ਵੀ ਜਾਰੀ ਕੀਤਾ ਗਿਐ। ਇਸ ਦੇ ਨਾਲ ਹੀ ਆਉਂਦੇ 3 ਦਿਨਾਂ ਦੌਰਾਨ ਵੱਧ ਤੋਂ ਵੱਧ ਤਾਪਮਾਨ 'ਚ 2 ਤੋਂ 3 ਡਿਗਰੀ ਸੈਲਸੀਅਸ ਦਾ ਵਾਧਾ ਹੋਏਗਾ। ਇਨ੍ਹਾਂ ਸੂਬਿਆਂ 'ਚ ਅੱਜ ਦਰਜ ਕੀਤੇ ਗਏ ਵੱਧ ਤੋਂ ਵੱਧ ਤਾਪਮਾਨ ਨਾਲ ਪੰਜਾਬ 'ਚ ਬਠਿੰਡਾ 41.6 ਡਿਗਰੀ ਸੈਲਸੀਅਸ ਤੇ ਹਰਿਆਣਾ ਦੇ ਫਰੀਦਾਬਾਦ 'ਚ ਭੋਪਾਨੀ 41.2 ਡਿਗਰੀ ਸੈਲਸੀਅਸ ਤਾਪਮਾਨ ਨਾਲ ਸਭ ਤੋਂ ਗਰਮ ਸ਼ਹਿਰ ਰਿਹਾ। ਤੇ ਆਖਿਰ 'ਚ ਖਾਸ ਖ਼ਬਰਾਂ ਇਕ ਵਾਰ ਫਿਰ ਤੋਂ। ਪੰਜਾਬ 'ਚ ਕੱਲ੍ਹ 25 ਜੂਨ ਤੋਂ ਵੋਟਰ ਸੂਚੀਆਂ ਦੀ ਮਹੀਨਾ ਭਰ ਚੱਲਣ ਵਾਲੀ ਵਿਸ਼ੇਸ਼ ਤੀਬਰ ਸੋਧ SIR ਹੋਵੇਗੀ ਸ਼ੁਰੂ। ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਅੱਜ ਜਲੰਧਰ ਦੇ ਮੁੱਖ ਰੇਲਵੇ ਫਾਟਕਾਂ ਤੇ ਬਣਾਏ ਜਾਣ ਵਾਲੇ ਓਵਰ ਬ੍ਰਿਜਾਂ ਦਾ ਨੀਂਹ ਪੱਥਰ ਰੱਖਿਆ। ਕੇਂਦਰ ਸਰਕਾਰ ਨੇ ਪੁਸ਼ਟੀ ਕੀਤੀ, ਸਾਉਣੀ ਸੀਜ਼ਨ 2026 ਲਈ ਪੰਜਾਬ 'ਚ ਯੂਰੀਆ ਤੇ DAP ਖਾਦ ਦੀ ਲੋੜੀਂਦੀ ਮਾਤਰਾ ਉਪਲਬਧ। ਪੰਜਾਬ ਸਰਕਾਰ ਵੱਲੋਂ ਮੋਹਾਲੀ ਵਿਖੇ NRI ਮਿਲਣੀ 2026 ਦਾ ਆਯੋਜਨ ਤੇ ਮੌਸਮ ਵਿਭਾਗ ਨੇ ਅੱਜ ਤੋਂ ਲੈ ਕੇ 26 ਜੂਨ ਤੱਕ ਪੰਜਾਬ, ਹਰਿਆਣਾ ਤੇ ਚੰਡੀਗੜ੍ਹ 'ਚ ਕੁਝ ਥਾਵਾਂ ਤੇ ਗਰਜ ਚਮਕ ਦੇ ਨਾਲ ਹਲਕੀ ਤੋਂ ਦਰਮਿਆਨੀ ਵਰਖਾ ਬਾਰੇ ਯੈਲੋ ਅਲਰਟ ਜਾਰੀ ਕੀਤਾ। ਤੇ ਇਸ ਦੇ ਨਾਲ ਹੀ ਪ੍ਰਦੇਸ਼ਕ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਰਾਸ਼ਟਰੀ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30। ਨਮਸਕਾਰ।
1: FM ਬੈਂਡ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਮਿਲਾ ਲਓ ਜੀ, ਇਸ ਵੇਲੇ ਸ਼ਾਮ ਦੇ 6:30 ਹੋ ਰਹੇ ਨੇ ਅਤੇ ਹੁਣ ਪੇਸ਼ ਹੈ ਨੌਜਵਾਨਾਂ ਦਾ ਪਸੰਦੀਦਾ ਪ੍ਰੋਗਰਾਮ ਵਿਵ ਕਿਓਰ। ਅਤੇ ਅੱਜ ਦਾ ਪ੍ਰੋਗਰਾਮ ਵਿਵ ਕਿਓਰ ਲੈ ਕੇ ਹਾਜ਼ਰ ਹਾਂ ਮੈਂ, ਤੁਹਾਡਾ ਰੇਡੀਓ ਦੋਸਤ ਮੁਹੰਮਦ ਕਾਸਿਮ, ਅਤੇ ਮੇਰੇ ਨਾਲ ਨੇ ਮੇਰੇ ਸਾਥੀ
2: ਪ੍ਰਭਜੋਤ ਕੌਰ।
1: ਹਾਂਜੀ ਪ੍ਰਭਜੋਤ, ਅੱਜ ਕਿਹੜਾ ਵਿਚਾਰ ਹੈ ਜਿਸ ਦੇ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕਰੋਗੇ, ਜਿਹੜਾ ਅਸੀਂ ਆਪਣੇ ਸਰੋਤਿਆਂ ਦੇ ਨਾਲ ਸਾਂਝਾ ਕਰਾਂਗੇ?
2: ਜੀ, ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਇੱਕ ਸੋਹਣੇ ਜਿਹੇ ਵਿਚਾਰ ਤੋਂ।
1: ਜੀ,
2: ਵਿਚਾਰ ਹੈ, ਹੌਂਸਲਾ ਉਹ ਦੀਵਾ ਹੈ ਜੋ ਹਨੇਰੇ ਸਮੇਂ ਵਿੱਚ ਵੀ ਰਾਹ ਦਿਖਾਉਂਦਾ ਹੈ। ਹੌਂਸਲਾ ਉਹ ਦੀਵਾ ਹੈ ਜੋ ਹਨੇਰੇ ਸਮੇਂ ਵਿੱਚ ਵੀ ਰਾਹ ਦਿਖਾਉਂਦਾ ਹੈ। ਦੋਸਤੋ, ਜ਼ਿੰਦਗੀ ਵਿੱਚ ਹਰ ਇਨਸਾਨ ਦੇ ਸਾਹਮਣੇ ਅਜਿਹੇ ਪਲ ਆਉਂਦੇ ਹਨ ਜਦੋਂ ਹਰ ਪਾਸੇ ਹਨੇਰਾ ਹੀ ਹਨੇਰਾ ਨਜ਼ਰ ਆਉਂਦਾ ਹੈ। ਕਈ ਵਾਰ ਮਿਹਨਤ ਕਰਨ ਦੇ ਬਾਵਜੂਦ ਵੀ ਸਫਲਤਾ ਨਹੀਂ ਮਿਲਦੀ, ਕਈ ਵਾਰ ਆਪਣੇ ਵੀ ਸਾਥ ਛੱਡ ਜਾਂਦੇ ਹਨ ਅਤੇ ਕਈ ਵਾਰ ਹਾਲਾਤ ਇੰਨੇ ਔਖੇ ਹੋ ਜਾਂਦੇ ਹਨ ਕਿ ਅੱਗੇ ਦਾ ਰਾਹ ਨਜ਼ਰ ਨਹੀਂ ਆਉਂਦਾ। ਪਰ ਅਜਿਹੇ ਸਮੇਂ ਵਿੱਚ ਇੱਕ ਚੀਜ਼ ਸਾਨੂੰ ਸੰਭਾਲਦੀ ਹੈ, ਉਹ ਹੈ ਹੌਂਸਲਾ।
1: ਜੀ ਹਾਂ, ਬਿਲਕੁਲ, ਜਿਵੇਂ ਇੱਕ ਛੋਟਾ ਦੀਵਾ ਪੂਰੇ ਕਮਰੇ ਦੇ ਹਨੇਰੇ ਨੂੰ ਦੂਰ ਕਰ ਦਿੰਦਾ ਹੈ, ਠੀਕ ਉਸੇ ਤਰ੍ਹਾਂ ਇੱਕ ਛੋਟੀ ਜਿਹੀ ਉਮੀਦ ਹੈ ਜਿਹੜੀ, ਅਤੇ ਛੋਟਾ ਜਿਹਾ ਜਿਹੜਾ ਸਾਡਾ ਹੌਂਸਲਾ ਹੈ, ਉਹ ਸਾਡੀ ਜ਼ਿੰਦਗੀ ਦੇ ਵੱਡੇ ਤੋਂ ਵੱਡੇ ਦੁੱਖ ਨੂੰ ਜਿਹੜਾ ਘੱਟ ਕਰ ਸਕਦਾ ਹੈ।
2: ਜੀ ਹਾਂ, ਜਦੋਂ ਇੱਕ ਬੱਚਾ ਤੁਰਨਾ ਸਿੱਖਦਾ ਹੈ ਤਾਂ ਉਹ ਕਈ ਵਾਰ ਡਿੱਗਦਾ ਹੈ, ਪਰ ਉਹ ਡਿੱਗ ਕੇ ਰੁਕਦਾ ਨਹੀਂ, ਸਗੋਂ ਮੁੜ ਖੜਦਾ ਹੈ, ਫਿਰ ਕੋਸ਼ਿਸ਼ ਕਰਦਾ ਹੈ ਅਤੇ ਆਖਿਰਕਾਰ ਤੁਰਨਾ ਸਿੱਖ ਜਾਂਦਾ ਹੈ। ਇਹੀ ਤਾਂ ਹੈ ਹੌਂਸਲਾ। ਅੱਜ ਦੁਨੀਆ ਦੇ ਜਿੰਨੇ ਵੀ ਕਾਮਯਾਬ ਲੋਕ ਹਨ, ਉਹ ਇੱਕ ਦਿਨ ਅਸਫਲ ਵੀ ਹੋਏ ਸਨ, ਪਰ ਉਹਨਾਂ ਨੇ ਆਪਣੇ ਹੌਂਸਲੇ ਨੂੰ ਕਦੇ ਟੁੱਟਣ ਨਹੀਂ ਦਿੱਤਾ।
1: ਜੀ ਬਿਲਕੁਲ ਦੋਸਤੋ, ਜ਼ਿੰਦਗੀ ਵਿੱਚ ਹਮੇਸ਼ਾ ਹੀ ਮੁਸ਼ਕਿਲਾਂ ਨੇ ਜਿਹੜੀਆਂ ਆਉਂਦੀਆਂ ਰਹਿੰਦੀਆਂ ਨੇ, ਪਰ ਮੁਸ਼ਕਿਲਾਂ ਤੋਂ ਡਰਨਾ ਨਹੀਂ ਚਾਹੀਦਾ, ਸਗੋਂ ਉਹਨਾਂ ਦਾ ਸਾਹਮਣਾ ਕਰਨਾ ਹੀ ਅਸਲੀ ਬਹਾਦਰੀ ਹੈ। ਜਦੋਂ ਵੀ ਤੁਹਾਨੂੰ ਲੱਗੇ ਕਿ ਸਭ ਕੁਝ ਖਤਮ ਹੋ ਗਿਆ ਹੈ ਤਾਂ ਆਪਣੇ ਆਪ ਨੂੰ ਇੱਕ ਗੱਲ ਜ਼ਰੂਰ ਕਹੋ, ਹਨੇਰਾ ਕਿੰਨਾ ਵੀ ਡੂੰਘਾ ਕਿਉਂ ਨਾ ਹੋਵੇ, ਇੱਕ ਛੋਟਾ ਜਿਹਾ ਦੀਵਾ ਉਸਨੂੰ ਦੂਰ ਕਰ ਸਕਦਾ ਹੈ, ਅਤੇ ਉਹ ਦੀਵਾ ਹੈ ਤੁਹਾਡਾ ਹੌਸਲਾ।
2: ਜੀ ਬਿਲਕੁਲ, ਹਮੇਸ਼ਾ ਆਪਣੇ ਆਪ 'ਤੇ ਵਿਸ਼ਵਾਸ ਰੱਖੋ, ਆਪਣੇ ਸੁਪਨਿਆਂ ਨੂੰ ਜਿਉਂਦਾ ਰੱਖੋ, ਮਿਹਨਤ ਕਰਦੇ ਰਹੋ ਅਤੇ ਹਾਲਾਤਾਂ ਤੋਂ ਅੱਗੇ ਕਦੇ ਵੀ ਹਾਰ ਨਾ ਮੰਨੋ। ਇਸ ਲਈ ਆਪਣੇ ਹੌਸਲੇ ਦੀ ਲੋਅ ਨੂੰ ਹਮੇਸ਼ਾ ਜਗਾਈ ਰੱਖੋ, ਕਿਉਂਕਿ ਇਹ ਲੋਅ ਤੁਹਾਨੂੰ ਤੁਹਾਡੀ ਜ਼ਿੰਦਗੀ ਦੀ ਮੰਜ਼ਿਲ ਤੱਕ ਪਹੁੰਚਾਏਗੀ।
1: ਜੀ ਬਿਲਕੁਲ, ਅਤੇ ਇਸ ਦੇ ਨਾਲ ਹੀ ਆਓ ਸੁਣਦੇ ਹਾਂ ਪ੍ਰੋਗਰਾਮ ਦਾ ਪਹਿਲਾ ਗੀਤ।

ਕੀਤਾ ਗਿਆ। ਤੇ ਵਿਵੇਕਗਿਰੀ ਦਾ ਜੀਵਨ ਸਾਨੂੰ ਸਿਖਾਉਂਦਾ ਹੈ ਕਿ ਮਿਹਨਤ ਕਦੇ ਵਿਅਰਥ ਨਹੀਂ ਜਾਂਦੀ ਤੇ ਸੱਚਾਈ ਸਭ ਤੋਂ ਵੱਡੀ ਤਾਕਤ ਹੈ। ਮਜ਼ਦੂਰਾਂ ਅਤੇ ਆਮ ਲੋਕਾਂ ਦੀ ਸੇਵਾ ਹੀ ਅਸਲ ਦੇਸ਼ ਸੇਵਾ ਹੈ। ਸਾਦਗੀ ਅਤੇ ਇਮਾਨਦਾਰੀ ਮਨੁੱਖ ਨੂੰ ਮਹਾਨ ਬਣਾਉਂਦੀਆਂ ਹਨ। ਤੇ ਇਸ ਦੇ ਨਾਲ ਹੀ ਜੇਕਰ ਅਸੀਂ ਦੇਖੀਏ, ਨੌਜਵਾਨਾਂ ਦੇ ਲਈ ਸੰਦੇਸ਼ ਹੈ ਜਿਹੜਾ ਅੱਜ ਦੇ ਦਿਨ ਸਾਨੂੰ ਮਿਲਦਾ ਹੈ ਕਿ ਉੱਚ ਅਹੁਦੇ ਤੱਕ ਪਹੁੰਚਣ ਤੋਂ ਪਹਿਲਾਂ ਸਮਾਜ ਲਈ ਜਿਹੜਾ ਕੰਮ ਕਰਨਾ ਅਤੇ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਝਣਾ ਜ਼ਰੂਰੀ ਹੈ। ਵਿਵੇਕਗਿਰੀ ਨੇ ਸਾਬਤ ਕੀਤਾ ਕਿ ਨੇਤ੍ਰਿਤਵ ਸਿਰਫ ਸ਼ਕਤੀ ਦਾ ਨਾਮ ਨਹੀਂ, ਸਗੋਂ ਸੇਵਾ, ਸਮਰਪਣ ਅਤੇ ਲੋਕਾਂ ਨਾਲ ਜੁੜੇ ਰਹਿਣ ਦਾ ਨਾਮ ਹੈ। ਅੱਜ ਜਦੋਂ ਨੌਜਵਾਨ ਆਪਣੇ ਕਰੀਅਰ ਅਤੇ ਭਵਿੱਖ ਦੀਆਂ ਯੋਜਨਾਵਾਂ ਬਣਾ ਰਹੇ ਹਨ, ਤਾਂ ਵਿਵੇਕਗਿਰੀ ਦਾ ਜੀਵਨ ਸਾਨੂੰ ਇਹ ਸੰਦੇਸ਼ ਦਿੰਦਾ ਹੈ ਕਿ ਸਫਲਤਾ ਦੇ ਨਾਲ ਨਾਲ ਸਮਾਜ ਪ੍ਰਤੀ ਜ਼ਿੰਮੇਵਾਰੀ ਨੂੰ ਵੀ ਕਦੇ ਭੁੱਲਣਾ ਨਹੀਂ ਚਾਹੀਦਾ। ਉਹਨਾਂ ਦਾ ਇੱਕ ਪ੍ਰੇਰਣਾਦਾਇਕ ਵਿਚਾਰ ਵੀ ਹੈ ਕਿ ਕਿਸੇ ਵੀ ਰਾਸ਼ਟਰ ਦੀ ਅਸਲ ਤਾਕਤ ਉਸਦੇ ਆਮ ਲੋਕਾਂ ਅਤੇ ਮਜ਼ਦੂਰਾਂ ਦੀ ਤਾਕਤ ਵਿੱਚ ਹੁੰਦੀ ਹੈ। ਦੋਸਤੋ, ਅਸੀਂ ਹੁਣ ਗੱਲ ਕੀਤੀ ਵਿਵੇਕਗਿਰੀ ਜੀ ਦੇ ਬਾਰੇ। ਗੱਲਾਂ ਬਾਤਾਂ ਦਾ ਸਿਲਸਿਲਾ ਜਾਰੀ ਰਹੇਗਾ। ਆਓ ਵੱਧਦੇ ਹਾਂ ਪ੍ਰੋਗਰਾਮ ਦੇ ਅਗਲੇ ਗੀਤ ਦੇ ਵੱਲ।

0: ਦੋਸਤੋ, ਤੁਸੀਂ ਇਸ ਵੇਲੇ ਟਿਊਨ ਇਨ ਕੀਤਾ ਹੋਇਆ 100.2 MHz 'ਤੇ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ, ਅਤੇ ਇਸ ਵੇਲੇ ਤੁਸੀਂ ਆਨੰਦ ਮਾਣ ਰਹੇ ਹੋ ਸਾਡੇ ਰੋਜ਼ਾਨਾ ਪ੍ਰੋਗਰਾਮ ਵਿਵ ਕਿਓਰ ਦਾ। ਅਤੇ ਹੁਣ ਅਸੀਂ ਗੱਲ ਕਰਨ ਜਾ ਰਹੇ ਹਾਂ ਖੇਡ ਦੀ ਦੁਨੀਆ ਦੀ, ਅਤੇ ਅੱਜ ਅਸੀਂ ਜਿਸ ਸ਼ਖਸੀਅਤ ਬਾਰੇ ਗੱਲ ਕਰਨ ਜਾ ਰਹੇ ਹਾਂ ਉਹ ਇੱਕ ਅਜਿਹੀ ਧੀ ਦੀ ਗੱਲ ਕਰਾਂਗੇ ਅਸੀਂ ਜਿਸਨੇ ਪੰਜਾਬ ਦੀ ਮਿੱਟੀ ਤੋਂ ਉੱਠ ਕੇ ਪੂਰੀ ਦੁਨੀਆ ਵਿੱਚ ਭਾਰਤ ਦਾ ਨਾਮ ਰੌਸ਼ਨ ਕੀਤਾ।
1: ਉਹ ਖਿਡਾਰਨ ਜਿਸਨੇ ਆਪਣੇ ਬੱਲੇ ਨਾਲ ਰਿਕਾਰਡ ਤੋੜੇ, ਆਪਣੀ ਕਪਤਾਨੀ ਨਾਲ ਇਤਿਹਾਸ ਲਿਖਿਆ ਅਤੇ ਲੱਖਾਂ ਕੁੜੀਆਂ ਦੇ ਸੁਪਨਿਆਂ ਨੂੰ ਉਡਾਨ ਦਿੱਤੀ।
0: ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਭਾਰਤੀ ਮਹਿਲਾ ਕ੍ਰਿਕਟ ਦੀ ਕਪਤਾਨ, ਪੰਜਾਬ ਦੀ ਸ਼ਾਨ ਹਰਮਨਪ੍ਰੀਤ ਕੌਰ ਦੀ।
1: ਜੀ ਹਾਂ, ਜੇ ਗੱਲ ਕਰੀਏ

0: ਹਰਮਨਪ੍ਰੀਤ ਦੇ ਬਚਪਨ ਅਤੇ ਪਰਿਵਾਰ ਦਾ। ਉਹਨਾਂ ਦਾ ਜਨਮ 8 ਮਾਰਚ 1999 ਨੂੰ ਪੰਜਾਬ ਦੇ ਮੋਗਾ ਸ਼ਹਿਰ ਵਿੱਚ ਹੋਇਆ। ਉਹਨਾਂ ਦੇ ਪਿਤਾ ਹਰਮਿੰਦਰ ਸਿੰਘ ਭੁੱਲਰ ਖੇਡਾਂ ਨਾਲ ਜੁੜੇ ਹੋਏ ਸਨ ਅਤੇ ਉਹਨਾਂ ਨੇ ਬਚਪਨ ਤੋਂ ਹੀ ਹਰਮਨਪ੍ਰੀਤ ਕੌਰ ਨੂੰ ਖੇਡਾਂ ਲਈ ਪ੍ਰੇਰਿਤ ਕੀਤਾ। ਜਦੋਂ ਬਹੁਤ ਸਾਰੀ ਕੁੜੀਆਂ ਗੁੱਡੀਆਂ ਨਾਲ ਖੇਡਦੀਆਂ ਸਨ, ਉਦੋਂ ਹਰਮਨਪ੍ਰੀਤ ਕੌਰ ਮੁੰਡਿਆਂ ਨਾਲ ਕ੍ਰਿਕਟ ਖੇਡਦੀ ਸੀ।
1: ਉਹਨਾਂ ਦੇ ਘਰ ਤੋਂ ਕ੍ਰਿਕਟ ਅਕੈਡਮੀ ਕਾਫੀ ਦੂਰ ਸੀ, ਪਰ ਫਿਰ ਵੀ ਉਹ ਰੋਜ਼ ਅਭਿਆਸ ਲਈ ਜਾਂਦੀ ਸੀ। ਪਰਿਵਾਰ ਨੇ ਹਰ ਕਦਮ 'ਤੇ ਉਹਨਾਂ ਦਾ ਸਾਥ ਦਿੱਤਾ।
0: ਹਾਂ ਜੀ ਹਾਂ ਦੋਸਤੋ, ਜੇਕਰ ਸੁਪਨੇ ਵੱਡੇ ਹੋਣ ਤਾਂ ਰਸਤੇ ਦੀਆਂ ਮੁਸ਼ਕਿਲਾਂ ਛੋਟੀਆਂ ਹੋ ਜਾਂਦੀਆਂ ਹਨ ਅਤੇ ਹਰਮਨਪ੍ਰੀਤ ਕੌਰ ਇਸ ਗੱਲ ਦੀ ਸਭ ਤੋਂ ਵੱਡੀ ਉਦਾਹਰਣ ਹੈ।
1: ਹਰਮਨਪ੍ਰੀਤ ਨੇ ਸਕੂਲ ਦੇ ਦਿਨਾਂ ਤੋਂ ਹੀ ਕ੍ਰਿਕਟ ਖੇਡਣਾ ਸ਼ੁਰੂ ਕਰ ਦਿੱਤਾ ਸੀ। ਉਹਨਾਂ ਦੇ ਕੋਚ ਨੇ ਉਹਨਾਂ ਦੀ ਪ੍ਰਤਿਭਾ ਨੂੰ ਪਛਾਣਿਆ ਅਤੇ ਉਹਨਾਂ ਨੂੰ ਸਹੀ ਮਾਰਗਦਰਸ਼ਨ ਦਿੱਤਾ। ਉਹ ਪੰਜਾਬ ਦੀ ਟੀਮ ਵਿੱਚ ਚੁਣੇ ਗਏ ਅਤੇ ਹੌਲੀ ਹੌਲੀ ਰਾਸ਼ਟਰੀ ਟੀਮ ਤੱਕ ਪਹੁੰਚ ਗਏ।
0: ਜੀ ਸੋ ਸਾਲ 2009 ਵਿੱਚ ਹਰਮਨਪ੍ਰੀਤ ਕੌਰ ਨੇ ਭਾਰਤ ਲਈ ਆਪਣਾ ਅੰਤਰਰਾਸ਼ਟਰੀ ਡੈਬਿਊ ਕੀਤਾ। ਇਹ ਉਹ ਸਮਾਂ ਸੀ ਜਦੋਂ ਮਹਿਲਾ ਕ੍ਰਿਕਟ ਨੂੰ ਇੰਨੀ ਪ੍ਰਸਿੱਧੀ ਨਹੀਂ ਮਿਲਦੀ ਸੀ, ਪਰ ਹਰਮਨਪ੍ਰੀਤ ਕੌਰ ਨੇ ਆਪਣੇ ਪ੍ਰਦਰਸ਼ਨ ਨਾਲ ਸਭ ਦਾ ਧਿਆਨ ਖਿੱਚਿਆ। ਉਹਨਾਂ ਦੀ ਬੱਲੇਬਾਜ਼ੀ ਵਿੱਚ ਤਾਕਤ, ਹਿੰਮਤ ਅਤੇ ਆਤਮ ਵਿਸ਼ਵਾਸ ਦਿਖਾਈ ਦਿੰਦਾ ਸੀ।
1: ਜੀ ਹਾਂ ਦੋਸਤੋ, ਜੇ ਹਰਮਨਪ੍ਰੀਤ ਦੀ ਸਭ ਤੋਂ ਯਾਦਗਾਰ ਪਾਰੀ ਦੀ ਗੱਲ ਕਰੀਏ ਤਾਂ 2017 ਵਿਸ਼ਵ ਕੱਪ ਸੈਮੀਫਾਈਨਲ ਨੂੰ ਕਦੇ ਭੁੱਲਿਆ ਨਹੀਂ ਜਾ ਸਕਦਾ। ਆਸਟ੍ਰੇਲੀਆ ਵਰਗੀ ਮਜ਼ਬੂਤ ਟੀਮ ਦੇ ਖਿਲਾਫ ਉਹਨਾਂ ਨੇ 171 ਦੌੜਾਂ ਦੀ ਨਾਬਾਦ ਪਾਰੀ ਖੇਡੀ। ਉਸ ਦਿਨ ਪੂਰੀ ਦੁਨੀਆ ਨੇ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਤਾਕਤ ਨੂੰ ਪਛਾਣਿਆ ਅਤੇ ਉਹਨਾਂ ਦੀ ਇਸ ਪਾਰੀ ਨੇ ਲੱਖਾਂ ਲੋਕਾਂ ਨੂੰ ਮਹਿਲਾ ਕ੍ਰਿਕਟ ਨਾਲ ਜੋੜ ਦਿੱਤਾ।
0: ਜੀ ਕਈ ਸਾਲਾਂ ਦੀ ਮਿਹਨਤ ਤੋਂ ਬਾਅਦ ਹਰਮਨਪ੍ਰੀਤ ਕੌਰ ਨੂੰ ਭਾਰਤੀ ਟੀਮ ਦੀ ਕਪਤਾਨੀ ਸੌਂਪੀ ਗਈ। ਇੱਕ ਚੰਗਾ ਖਿਡਾਰੀ ਬਣਨਾ ਸੌਖਾ ਹੋ ਸਕਦਾ ਹੈ, ਪਰ ਇੱਕ ਚੰਗਾ ਲੀਡਰ ਬਣਨਾ ਬਹੁਤ ਔਖਾ ਹੁੰਦਾ ਹੈ। ਉਹਨਾਂ ਨੇ ਆਪਣੀ ਕਪਤਾਨੀ ਵਿੱਚ ਟੀਮ ਨੂੰ ਨਵੀਆਂ ਉਚਾਈਆਂ ਤੱਕ ਪਹੁੰਚਾਇਆ। ਉਹਨਾਂ ਦੀ ਅਗਵਾਈ ਹੇਠ ਭਾਰਤ ਨੇ ਕਈ ਮਹੱਤਵਪੂਰਨ ਸੀਰੀਜ਼ਾਂ ਜਿੱਤੀਆਂ ਅਤੇ ਇਤਿਹਾਸਿਕ ਉਪਲਬਧੀਆਂ ਹਾਸਲ ਕੀਤੀਆਂ।

0: ਪੰਜਾਬ ਦੀ ਧਰਤੀ ਨੇ ਬਹੁਤ ਸਾਰੇ ਮਹਾਨ ਖਿਡਾਰੀ ਦਿੱਤੇ ਨੇ ਅਤੇ ਹਰਮਨਪ੍ਰੀਤ ਕੌਰ ਉਹਨਾਂ ਵਿੱਚੋਂ ਇੱਕ ਹੈ। ਉਹ ਅੱਜ ਵੀ ਪੰਜਾਬ ਦੀਆਂ ਲੱਖਾਂ ਧੀਆਂ ਲਈ ਪ੍ਰੇਰਣਾ ਦਾ ਸਰੋਤ ਬਣੀ ਹੋਈ ਹੈ। ਹਰਮਨਪ੍ਰੀਤ ਕੌਰ ਨੇ ਸਾਬਿਤ ਕੀਤਾ ਹੈ ਕਿ ਜੇਕਰ ਇਸ ਇਰਾਦੇ ਮਜ਼ਬੂਤ ਹੋਣ ਤਾਂ ਕੋਈ ਵੀ ਮੰਜ਼ਿਲ ਹੈ ਜਿਹੜੀ ਉਹ ਸਾਡੇ ਤੋਂ ਦੂਰ ਨਹੀਂ ਹੁੰਦੀ।
1: ਜੀ, ਹਰਮਨਪ੍ਰੀਤ ਨੂੰ ਉਹਨਾਂ ਦੇ ਸ਼ਾਨਦਾਰ ਯੋਗਦਾਨ ਲਈ ਕਈ ਸਨਮਾਨ ਮਿਲੇ ਹਨ। ਉਹਨਾਂ ਨੇ ਦੇਸ਼ ਦੇ ਮਹੱਤਵਪੂਰਨ ਸਨਮਾਨਾਂ ਨਾਲ ਨਿਵਾਜਿਆ ਗਿਆ ਅਤੇ ਹਾਲ ਹੀ ਵਿੱਚ ਉਹਨਾਂ ਨੂੰ ਪਦਮ ਸ਼੍ਰੀ ਸਨਮਾਨ ਵੀ ਪ੍ਰਾਪਤ ਹੋਇਆ।

0: ਦੋਸਤੋ, ਇਹ ਸਨਮਾਨ ਸਿਰਫ ਇੱਕ ਖਿਡਾਰਨ ਦਾ ਸਨਮਾਨ ਨਹੀਂ, ਸਗੋਂ ਹਰ ਉਸ ਧੀ ਦਾ ਹੈ ਜੋ ਆਪਣੇ ਸੁਪਨੇ ਪੂਰੇ ਕਰਨਾ ਚਾਹੁੰਦੀ ਹੈ। ਉਹਨਾਂ ਦਾ ਜੀਵਨ ਸਾਨੂੰ ਸਿਖਾਉਂਦਾ ਹੈ ਕਿ ਮਿਹਨਤ, ਲਗਨ ਅਤੇ ਵਿਸ਼ਵਾਸ ਨਾਲ ਅਸੰਭਵ ਨੂੰ ਵੀ ਸੰਭਵ ਬਣਾਇਆ ਜਾ ਸਕਦਾ ਹੈ।
1: ਜੀ, ਅਸੀਂ ਕਹਿ ਸਕਦੇ ਹਾਂ ਕਿ ਸੁਪਨੇ ਉਹ ਨਹੀਂ ਜੋ ਨੀਂਦ ਵਿੱਚ ਆਉਂਦੇ ਹਨ, ਸੁਪਨੇ ਉਹ ਹਨ ਜੋ ਸਾਨੂੰ ਸੌਣ ਨਹੀਂ ਦਿੰਦੇ।
0: ਜੀ,
1: ਅਤੇ ਹਰਮਨਪ੍ਰੀਤ ਕੌਰ ਨੇ ਆਪਣੇ ਸੁਪਨਿਆਂ ਨੂੰ ਹਕੀਕਤ ਬਣਾ ਕੇ ਦਿਖਾਇਆ। ਉਹਨਾਂ ਦੀ ਯਾਤਰਾ ਅਤੇ ਉਪਲਬਧੀਆਂ ਨੇ ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਨਵੀਂ ਪਹਿਚਾਣ ਦਿੱਤੀ।
0: ਜੀ, ਤੇ ਸਰੋਤਿਓ, ਇਸ ਦੇ ਨਾਲ ਹੀ ਆਓ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ।

0: ਦੋਸਤੋ, ਪ੍ਰੋਗਰਾਮ ਦੇ ਅਖੀਰ ਦੇ ਵਿੱਚ ਆਓ ਤੁਹਾਡੇ ਨਾਲ ਰੋਜ਼ਗਾਰ ਸਮਾਚਾਰ ਵੀ ਸਾਂਝਾ ਕਰ ਦਈਏ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਸਟਾਫ ਸਿਲੈਕਸ਼ਨ ਕਮਿਸ਼ਨ SSC ਨੇ ਕੰਬਾਈਨ ਗ੍ਰੈਜੂਏਟ ਲੈਵਲ ਐਗਜ਼ਾਮੀਨੇਸ਼ਨ 2026 ਦੇ ਲਈ ਪੋਰਟਲ ਹੈ ਜਿਹੜਾ ਰੀਓਪਨ ਕਰ ਦਿੱਤਾ ਹੈ, ਜਿਸ ਦੀ ਪਹਿਲਾਂ ਆਖਰੀ ਮਿਤੀ ਹੈ ਜਿਹੜੀ 22 ਜੂਨ ਤੱਕ ਸੀ, ਪਰ ਬਹੁਤ ਸਾਰੇ ਕੈਂਡੀਡੇਟਸ ਦੇ ਦੁਆਰਾ SSC ਨੂੰ ਲਿਖਿਆ ਗਿਆ ਸੀ ਕਿ ਇਸ ਦੀ ਜਿਹੜੀ ਡੇਟ ਹੈ ਉਹ ਐਕਸਟੈਂਡ ਕੀਤੀ ਜਾਵੇ। ਅਤੇ ਹੁਣ ਜਿਹੜੀ ਡੇਟ ਹੈ ਉਹ 2 ਦਿਨਾਂ ਦੇ ਲਈ ਦੁਬਾਰਾ ਤੋਂ SSC ਦੇ ਦੁਆਰਾ ਪੋਰਟਲ ਨੂੰ ਓਪਨ ਕੀਤਾ ਗਿਆ ਹੈ। ਕੱਲ੍ਹ ਰਾਤੀ 11 ਵਜੇ ਤੋਂ ਪੋਰਟਲ ਦੁਬਾਰਾ ਤੋਂ ਓਪਨ ਹੋ ਗਿਆ ਅਤੇ 25 ਜੂਨ 2026 ਤੱਕ ਰਾਤ ਦੇ 11 ਵਜੇ ਤੱਕ ਹੈ ਜਿਹੜਾ ਤੁਸੀਂ ਅਪਲਾਈ ਕਰ ਸਕਦੇ ਹੋ। ਅਤੇ ਫੀਸ ਭਰਨ ਦੀ ਆਖਰੀ ਮਿਤੀ ਜਿਹੜੀ ਹੈਗੀ ਹੈ 26 ਜੂਨ 2026 ਰਾਤ ਦੇ 11 ਵਜੇ ਤੱਕ ਫੀਸ ਹੈ ਜਿਹੜੀ ਭਰੀ ਜਾ ਸਕਦੀ ਹੈ। ਕੰਬਾਈਨ ਗ੍ਰੈਜੂਏਟ ਲੈਵਲ ਐਗਜ਼ਾਮੀਨੇਸ਼ਨ ਹੈ ਜਿਹੜਾ ਪੂਰੇ ਆਲ ਇੰਡੀਆ ਲੈਵਲ ਦਾ ਐਗਜ਼ਾਮ ਹੈ, ਅਤੇ ਇਸ ਦੇ ਲਈ ਜਿਹੜੀ ਬੇਸਿਕ ਐਲੀਜੀਬਿਲਟੀ ਹੈ ਉਹ ਹੈਗੀ ਹੈ ਕਿ ਤੁਹਾਡੀ ਗ੍ਰੈਜੂਏਸ਼ਨ ਹੈ ਕੰਪਲੀਟ ਹੋਣੀ ਚਾਹੀਦੀ ਹੈ ਕਿਸੇ ਵੀ ਫੀਲਡ ਦੇ ਵਿੱਚ, ਅਤੇ ਤੁਹਾਡੀ ਏਜ ਹੈ ਜਿਹੜੀ ਉਹ ਘੱਟੋ ਘੱਟ 18 ਸਾਲ ਹੋਣੀ ਚਾਹੀਦੀ ਹੈ, ਅਤੇ ਵੱਖ ਵੱਖ ਪੋਸਟਾਂ ਦੇ ਲਈ ਜਿਹੜੀ ਏਜ ਲਿਮਿਟ ਹੈ ਉਹ ਵੱਖ ਵੱਖ ਹੈ। 27 ਤੋਂ ਲੈ ਕੇ ਜਿਹੜੀ 42 ਸਾਲ ਦੀ ਏਜ ਤੱਕ ਮੈਕਸੀਮਮ ਜਿਹੜੀ ਅਲਾਓ ਕੀਤੀ ਗਈ ਹੈ। ਅਤੇ ਬਾਕੀ ਵਧੇਰੇ ਜਾਣਕਾਰੀ ਦੇ ਲਈ ਤੁਸੀਂ SSC ਦੀ ਵੈਬਸਾਈਟ SSC.gov.in 'ਤੇ ਜਿਹੜਾ ਨੋਟੀਫਿਕੇਸ਼ਨ ਆ, ਡਿਟੇਲਡ ਨੋਟੀਫਿਕੇਸ਼ਨ ਆ, ਉਹ ਪੜ੍ਹ ਸਕਦੇ ਹੋ।
1: ਸਿੱਖਿਆ ਵਿਭਾਗ ਪੰਜਾਬ ਵੱਲੋਂ ਲੈਕਚਰਾਰ ਕਾਰ ਨਵੀਆਂ ਸਾਮੀਆਂ, ਵਿਸ਼ਾ ਲੈਕਚਰਾਰ ਅੰਗਰੇਜ਼ੀ 111, ਲੈਕਚਰਾਰ ਪੰਜਾਬੀ 71, ਲੈਕਚਰਾਰ ਹਿੰਦੀ 25, ਲੈਕਚਰਾਰ ਹਿਸਟਰੀ 200, ਲੈਕਚਰਾਰ ਪੋਲੀਟੀਕਲ ਸਾਇੰਸ 118, ਲੈਕਚਰਾਰ ਮੈਥ 91, ਲੈਕਚਰਾਰ ਅਰਥ ਸ਼ਾਸਤਰ 35, ਲੈਕਚਰਾਰ ਕਮਰਸ 71, ਲੈਕਚਰਾਰ ਕੈਮਿਸਟਰੀ 28, ਲੈਕਚਰਾਰ ਬਾਇਓਲੋਜੀ 25, ਲੈਕਚਰਾਰ ਫਿਜ਼ਿਕਸ 46 ਅਤੇ ਲੈਕਚਰਾਰ ਜੋਗ੍ਰਾਫੀ 8। ਕੁੱਲ 829 ਅਸਾਮੀਆਂ ਦੀ ਭਰਤੀ ਕਰਨ ਲਈ ਯੋਗ ਉਮੀਦਵਾਰਾਂ ਦੇ ਤੋਂ ਪ੍ਰਤੀ ਬੇਨਤੀਆਂ ਦੀ ਮੰਗ ਕੀਤੀ ਜਾਂਦੀ ਹੈ। ਇਹਨਾਂ ਅਸਾਮੀਆਂ ਲਈ ਸ਼ਰਤਾਂ ਇਸ ਦਫ਼ਤਰ ਦੀ ਵੈਬਸਾਈਟ 'ਤੇ ਮਿਤੀ 23/6/2026 ਤੋਂ ਦੇਖੀਆਂ ਜਾ ਸਕਦੀਆਂ ਹਨ।
0: ਜੀ ਹਾਂ ਦੋਸਤੋ, ਇਸ ਦੇ ਨਾਲ ਹੀ ਸਕੂਲ ਲੈਕਚਰਾਰ ਦੇ ਲਈ ਕੁਛ ਬੈਕਲੌਗ ਦੀਆਂ ਪੋਸਟਾਂ ਵੀ ਨੇ। ਇਹਨਾਂ ਤੋਂ ਇਲਾਵਾ ਤੁਸੀਂ ਜਿਹੜਾ ਡਾਇਰੈਕਟੋਰੇਟ ਆਫ ਐਜੂਕੇਸ਼ਨ ਦੀ ਵੈਬਸਾਈਟ erd.punjab.gov.in 'ਤੇ ਚੈੱਕ ਕਰ ਸਕਦੇ ਹੋ। ਇਹਦੇ ਲਈ ਜਿਹੜੀ ਬੇਸਿਕ ਐਲੀਜੀਬਿਲਟੀ ਹੈ ਕਿ ਤੁਸੀਂ ਗ੍ਰੈਜੂਏਸ਼ਨ ਕੀਤੀ ਹੋਈ, ਉਹਦੇ ਨਾਲ ਤੁਹਾਡੀ BEd ਹੈ ਜਿਹੜੀ ਕੀਤੀ ਹੋਣੀ ਚਾਹੀਦੀ ਹੈ, ਅਤੇ ਜਿਸ ਸਬਜੈਕਟ ਦੇ ਲੈਕਚਰਾਰ ਲਈ ਤੁਸੀਂ ਅਪਲਾਈ ਕਰ ਰਹੇ ਹੋ ਉਸ ਦੇ ਵਿੱਚ ਤੁਹਾਡੀ ਜਿਹੜੀ MA ਹੈ, ਮਾਸਟਰਸ ਹੈ, ਉਹ ਵੀ ਕੰਪਲੀਟ ਹੋਣੀ ਚਾਹੀਦੀ ਹੈ। ਅਤੇ ਟੈਟ ਵਗੈਰਾ ਤੋਂ ਇਸ ਭਰਤੀ ਦੇ ਵਿੱਚ ਜਿਹੜੀ ਛੋਟ ਦਿੱਤੀ ਗਈ ਹੈ। ਅਤੇ ਕੱਲ੍ਹ ਤੋਂ ਇਸ ਦਾ ਵੀ ਜਿਹੜਾ ਅਪਲਾਈ ਕਰਨ ਵਾਲਾ ਲਿੰਕ ਹੈ ਉਹ ਐਕਟੀਵੇਟ ਹੋ ਗਿਆ, ਤੁਸੀਂ ਵੈਬਸਾਈਟ 'ਤੇ ਜਾ ਕੇ ਚੈੱਕ ਕਰ ਸਕਦੇ ਹੋ। ਅਤੇ ਦੋਸਤੋ, ਇਸ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਵਿਪਕੇ ਔਰ ਇੱਥੇ ਹੀ ਖਤਮ ਕਰਨ ਦੀ ਮੈਨੂੰ ਮੁਹੰਮਦ ਕਾਸਿਮ
1: ਅਤੇ ਮੈਨੂੰ ਪ੍ਰਭਜੋਤ ਕੌਰ ਨੂੰ
0: ਦਿਓ ਇਜਾਜ਼ਤ।

FM band 100.2 MHz ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਮਿਲਾ ਲਓ ਜੀ, ਇਸ ਵੇਲੇ ਸ਼ਾਮ ਦੇ 7 ਵਜ ਰਹੇ ਨੇ ਤੇ ਆਓ ਹੁਣ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਹੁਣ ਤੱਕ ਦੀਆਂ ਮੁੱਖ ਖਬਰਾਂ।

ਭਾਰਤ ਨੇ ਪਾਕਿਸਤਾਨ ਵੱਲੋਂ ਸੰਯੁਕਤ ਰਾਸ਼ਟਰ ਵਿੱਚ ਕਸ਼ਮੀਰ ਦਾ ਮੁੱਦਾ ਉਠਾਉਣ ਤੇ ਸਖਤ ਇਤਰਾਜ਼ ਜਤਾਇਆ ਹੈ। ਭਾਰੀ ਉਦਯੋਗ ਮੰਤਰੀ ਐਸ ਡੀ ਕੁਮਾਰ ਸਵਾਮੀ ਨੇ ਸਟੀਲ ਉਦਯੋਗ ਨੂੰ ਭਵਿੱਖ ਦੇ ਵਿਕਾਸ ਲਈ ਡਿਜੀਟਲੀਕਰਨ ਅਪਣਾਉਣ ਲਈ ਕਿਹਾ ਹੈ। ਪੰਜਾਬ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ ਤਹਿਤ ਘਰ ਘਰ ਗੰਨਾ ਦਾ ਪੜਾਅ ਭਲਕੇ ਤੋਂ ਸ਼ੁਰੂ ਹੋ ਰਿਹਾ ਹੈ। ਤਹਿਰਾਨ ਵਿੱਚ ਭਾਰਤੀ ਦੂਤਘਰ ਨੇ ਸੁਰੱਖਿਆ ਹਾਲਤ ਵਿੱਚ ਸੁਧਾਰ ਦੇ ਮੱਦੇਨਜ਼ਰ ਭਾਰਤੀ ਨਾਗਰਿਕਾਂ ਲਈ ਇੱਕ ਸੋਧੀ ਹੋਈ ਸਲਾਹ ਜਾਰੀ ਕੀਤੀ ਹੈ। ਅਮਰੀਕੀ ਸੈਨੇਟ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਈਰਾਨ ਵਿਰੁੱਧ ਫੌਜੀ ਮੁਹਿੰਮ ਨੂੰ ਰੋਕਣ ਲਈ ਇੱਕ ਬਿੱਲ ਪਾਸ ਕੀਤਾ ਹੈ। ਅੱਜ ਪਾਸਪੋਰਟ ਸੇਵਾ ਦਿਵਸ ਹੈ। ਇਹ ਦਿਨ 24 ਜੂਨ 1967 ਨੂੰ ਪਾਸਪੋਰਟ ਕਾਨੂੰਨ ਲਾਗੂ ਹੋਣ ਦੇ ਸੰਬੰਧ ਵਿੱਚ ਮਨਾਇਆ ਜਾਂਦਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਰਪੰਚਾਂ ਨੂੰ ਦਿਹਾਤੀ ਪੰਜਾਬ ਦੇ ਬਦਲਾਅ ਦੀ ਅਗਵਾਈ ਕਰਨ ਦਾ ਸੱਦਾ ਦਿੱਤਾ ਹੈ। ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਵਿੱਚ 85% ਜਾਂ ਇਸ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ 1050 ਤੋਂ ਵੱਧ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ ਕੀਤਾ। ਪੰਜਾਬ ਦੇ ਜਲ ਸਰੋਤ ਅਤੇ ਭੂਮੀ ਤੇ ਜਲ ਸੰਭਾਲ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਫਾਜ਼ਿਲਕਾ ਹਲਕੇ ਦੇ ਵਾਸੀਆਂ ਨੂੰ ਕਰੀਬ 45 ਕਰੋੜ 74 ਲੱਖ ਰੁਪਏ ਦੀ ਲਾਗਤ ਵਾਲੇ 7 ਸਿੰਜਾਈ ਅਤੇ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦੀ ਸੌਗਾਤ ਦਿੱਤੀ ਹੈ। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਦਿੱਲੀ, ਜੰਮੂ ਕਸ਼ਮੀਰ ਅਤੇ ਲੱਦਾਖ ਵਿੱਚ ਸ਼ਨਿਚਰਵਾਰ ਤੱਕ ਗਰਜ ਚਮਕ ਅਤੇ ਤੇਜ਼ ਹਵਾਵਾਂ ਨਾਲ ਮੀਂਹ ਪੈਣ ਦੀ ਪੇਸ਼ਨਗੋਈ ਕੀਤੀ ਹੈ। ਤੇ ਹਾਕੀ ਇੰਡੀਆ ਨੇ 5 ਤੋਂ 14 ਜੁਲਾਈ ਤੱਕ ਬਰਤਾਨੀਆ ਦੇ ਦੌਰੇ ਲਈ 24 ਮੈਂਬਰੀ ਜੂਨੀਅਰ ਮਹਿਲਾ ਟੀਮ ਦਾ ਐਲਾਨ ਕਰ ਦਿੱਤਾ ਹੈ। ਇਹ ਸਨ ਹੁਣ ਤੱਕ ਦੀਆਂ ਮੁੱਖ ਖਬਰਾਂ।

ਦੋਸਤੋ, ਤੁਸੀਂ ਟਿਊਨ ਇਨ ਕੀਤਾ ਹੋਇਆ ਹੈ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ, ਅਤੇ ਵੇਲਾ ਹੈ ਸ਼ਾਮ ਦਾ। ਸ਼ਾਮ ਦੇ ਵੇਲੇ ਦੇ ਵਿੱਚ ਪ੍ਰੋਗਰਾਮ ਬੰਦਗੀ ਲੈ ਕੇ ਹਾਜ਼ਰ ਹਾਂ ਮੈਂ, ਤੁਹਾਡਾ ਰੇਡੀਓ ਦੋਸਤ ਮੁਹੰਮਦ ਕਾਸਿਮ। ਆਓ ਇਸ ਸ਼ਾਮ ਦੀ ਪਵਿੱਤਰ ਘੜੀ ਦੇ ਵਿੱਚ ਉਸ ਰੱਬ ਨੂੰ ਯਾਦ ਕਰੀਏ, ਅਤੇ ਪ੍ਰੋਗਰਾਮ ਦੀ ਸ਼ੁਰੂਆਤ ਕਰੀਏ ਇੱਕ ਸੋਹਣੇ ਸ਼ਬਦ ਦੇ ਨਾਲ, ਜਿਸ ਨੂੰ ਆਵਾਜ਼ ਦਿੱਤੀ ਹੈ ਭਾਈ ਜਸਵਿੰਦਰ ਸਿੰਘ ਅਤੇ ਸਾਥੀਆਂ ਨੇ।

ਕਿਹਾ ਜਾਂਦਾ ਹੈ ਕਿ ਜਦੋਂ ਮਨ ਵਿੱਚ ਸ਼ਾਂਤੀ ਹੋਵੇ ਤਾਂ ਹਰ ਮੁਸ਼ਕਲ ਆਸਾਨ ਲੱਗਣ ਲੱਗਦੀ ਹੈ, ਅਤੇ ਇਹ ਸ਼ਾਂਤੀ ਸਾਨੂੰ ਪ੍ਰਭੂ ਦੇ ਨਾਮ ਦੇ ਸਿਮਰਨ ਤੋਂ ਪ੍ਰਾਪਤ ਹੁੰਦੀ ਹੈ। ਕੁਝ ਪਲਾਂ ਦਾ ਧਿਆਨ ਅਤੇ ਅਰਦਾਸ ਵੀ ਸਾਰੇ ਦਿਨ ਦੀ ਇੱਕ ਨਵੀਂ ਊਰਜਾ ਦੇ ਜਾਂਦੇ ਨੇ। ਦੋਸਤੋ, ਆਓ ਹੁਣ ਸਰਵਨ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ ਅਗਲਾ ਸ਼ਬਦ, ਜਿਸ ਨੂੰ ਗਾਇਨ ਕੀਤਾ ਹੈ ਭਾਈ ਗੋਪਾਲ ਸਿੰਘ ਰਾਗੀ ਅਤੇ ਸਾਥੀਆਂ ਨੇ।

0: ਦੋਸਤੋ, ਪ੍ਰੋਗਰਾਮ ਬੰਦਗੀ ਦੇ ਵਿੱਚ ਫਿਲਹਾਲ ਇਨ੍ਹਾਂ ਹੀ ਰੂਹਾਨੀ ਪੇਸ਼ਕਸ਼ਾਂ ਦੇ ਨਾਲ ਮੈਨੂੰ ਦਿਓ ਇਜਾਜ਼ਤ। FM ਬੈਂਡ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਸ਼ਾਮ ਦੇ 7:30 ਵੱਜ ਰਹੇ ਨੇ। ਹੁਣ ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ। ਕੁਝ ਪਲ ਕਰੋ,
1: ਆਕਾਸ਼ਵਾਣੀ ਹੈ। ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਖਾਸ ਖਬਰਾਂ। ਵਣਜ ਤੇ ਉਦਯੋਗ ਮੰਤਰਾਲੇ ਨੇ ਕਿਹਾ ਕਿ ਅਮਰੀਕੀ ਵਪਾਰ ਡੈਲੀਗੇਸ਼ਨ ਦਾ ਭਾਰਤ ਦੌਰਾ ਦੋਹਾਂ ਦੇਸ਼ਾਂ ਵਿਚਕਾਰ ਤਜਵੀਜ਼ਸ਼ੁਦਾ ਦੁਵੱਲੇ ਵਪਾਰ ਸਮਝੌਤੇ ਨੂੰ ਅੱਗੇ ਵਧਾਉਣ ਵਾਲਾ ਇੱਕ ਅਹਿਮ ਕਦਮ ਹੈ। ਭਾਰਤ ਤੇ ਰੂਸ 2030 ਤੱਕ ਆਪਣੇ ਦੁਵੱਲੇ ਵਪਾਰ ਨੂੰ 100 ਅਰਬ ਅਮਰੀਕੀ ਡਾਲਰ ਤੱਕ ਵਧਾਉਣ ਦੇ ਟੀਚੇ ਨਾਲ ਕੰਮ ਕਰ ਰਹੇ ਨੇ। ਪੰਜਾਬ ਭਲਕੇ ਤੋਂ ਵੋਟਰ ਸੂਚੀਆਂ ਦੇ ਮਹੀਨਾ ਭਰ ਚੱਲਣ ਵਾਲੀ ਵਿਸ਼ੇਸ਼ ਗਹਿਣ ਸੋਧ SIR ਸ਼ੁਰੂ ਕਰੇਗਾ। ਪੱਛਮੀ ਬੰਗਾਲ ਦੇ ਕੋਲਕਾਤਾ 'ਚ ਤਾਰਤਲਾ ਵਿਖੇ ਇੱਕ ਉਸਾਰੀ ਦਿਨ ਗੁਦਾਮ ਢਹਿਣ ਕਾਰਨ 3 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਤ੍ਰਿਸ਼ਾ ਜੋਲੀ ਅਤੇ ਗਾਇਤਰੀ ਗੋਪੀ ਚੰਦ ਦੀ ਭਾਰਤੀ ਜੋੜੀ US ਓਪਨ ਬੈਡਮਿੰਟਨ ਮਹਿਲਾ ਡਬਲਸ ਮੁਕਾਬਲੇ ਦੇ ਪ੍ਰੀ ਕੁਆਟਰ ਫਾਈਨਲ 'ਚ ਪਹੁੰਚ ਗਈ ਹੈ। ਹੁਣ ਖਬਰਾਂ ਵਿਸਥਾਰ ਨਾਲ। ਕੇਂਦਰੀ ਵਪਾਰ ਅਤੇ ਸਨਅਤ ਮੰਤਰੀ ਪਿਊਸ਼ ਗੋਇਲ ਨੇ ਨਵੀਂ ਦਿੱਲੀ ਵਿੱਚ ਅਮਰੀਕੀ ਵਪਾਰ ਪ੍ਰਤੀਨਿਧ ਰਾਜਦੂਤ ਜੈਸਮਿਨ ਗ੍ਰੀਅਰ ਨਾਲ ਉਨ੍ਹਾਂ ਦੇ ਵਫਦ ਨਾਲ ਮੀਟਿੰਗਾਂ ਪੂਰੀਆਂ ਕਰ ਲਈਆਂ ਨੇ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ੍ਰੀ ਗੋਇਲ ਨੇ ਕਿਹਾ ਕਿ ਉਨ੍ਹਾਂ ਨੇ ਭਾਰਤ ਅਮਰੀਕਾ ਵਪਾਰ ਚਰਚਾ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਅਤੇ ਦੋਹਾਂ ਦੇਸ਼ਾਂ ਵਿਚਕਾਰ ਆਰਥਿਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਦੇ ਢੰਗ ਤਰੀਕਿਆਂ ਦੀ ਘੋਖ ਕੀਤੀ ਹੈ। ਉਨ੍ਹਾਂ ਨੇ ਰਾਜਦੂਤ ਗ੍ਰੀਅਰ ਦੀ ਅਗਵਾਈ ਅਤੇ ਦੋਹਾਂ ਦੇਸ਼ਾਂ ਦੀ ਸ਼ਲਾਘਾ ਕੀਤੀ। ਅਮਰੀਕੀ ਵਪਾਰ ਪ੍ਰਤੀਨਿਧ ਮੰਡਲ ਜੈਸਮਿਨ ਗ੍ਰੀਅਰ ਦੀ ਅਗਵਾਈ ਹੇਠ 22 ਤੋਂ 24 ਜੂਨ ਤੱਕ ਨਵੀਂ ਦਿੱਲੀ ਦੇ ਦੌਰੇ 'ਤੇ ਸੀ। ਵਣਜ ਅਤੇ ਉਦਯੋਗ ਮੰਤਰਾਲੇ ਨੇ ਕਿਹਾ ਕਿ ਇਹ ਦੌਰਾ ਭਾਰਤ ਅਤੇ ਅਮਰੀਕਾ ਵਿਚਕਾਰ ਤਜਵੀਜ਼ਸ਼ੁਦਾ ਦੁਵੱਲੇ ਵਪਾਰ ਸਮਝੌਤੇ ਨੂੰ ਅੱਗੇ ਵਧਾਉਣ ਵਾਲਾ ਇੱਕ ਮਹੱਤਵਪੂਰਨ ਕਦਮ ਹੈ। ਭਾਰਤ ਅਤੇ ਸੰਯੁਕਤ ਅਰਬ ਅਮੀਰਾਤ UAE ਨੇ ਅੱਜ ਨਵੀਂ ਦਿੱਲੀ ਵਿੱਚ ਰਣਨੀਤਿਕ ਰੱਖਿਆ ਭਾਈਵਾਲੀ ਦੇ ਢਾਂਚੇ ਤਹਿਤ ਰੱਖਿਆ ਸਹਿਯੋਗ ਨੂੰ ਅੱਗੇ ਵਧਾਉਣ ਲਈ ਇੱਕ ਮੀਟਿੰਗ ਕੀਤੀ। ਰੱਖਿਆ ਮੰਤਰਾਲੇ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਮੀਟਿੰਗ ਦੀ ਸਹਿ ਪ੍ਰਧਾਨਗੀ ਅੰਤਰਰਾਸ਼ਟਰੀ ਸਹਿਯੋਗ ਬਾਰੇ ਸੰਯੁਕਤ ਸਕੱਤਰ ਅਮਿਤਾਭ ਪ੍ਰਸਾਦ ਅਤੇ UAE ਦੇ ਬ੍ਰਿਗੇਡੀਅਰ ਜਨਰਲ ਜਮਾਲ ਇਬਰਾਹਿਮ ਮੁਹੰਮਦ ਇਬਰਾਹਿਮ ਅਲਮਾਰ ਸੋਕੀ ਨੇ ਕੀਤੀ। ਇਸ ਵਿੱਚ ਅੱਗੇ ਕਿਹਾ ਗਿਆ ਕਿ ਚਰਚਾ ਦੇ ਮੁੱਖ ਵਿਸ਼ੇ ਰੱਖਿਆ ਸਨਅਤੀ ਸਹਿਯੋਗ ਦਾ ਪਸਾਰ ਕਰਨਾ, ਨਵੀਨਤਾ ਨੂੰ ਉਤਸ਼ਾਹਿਤ ਕਰਨਾ, ਵਿਸ਼ੇਸ਼ ਤਕਨਾਲੋਜੀਆਂ ਦਾ ਲਾਭ ਉਠਾਉਣਾ ਅਤੇ ਸਮੁੰਦਰੀ ਸੁਰੱਖਿਆ ਨੂੰ ਮਜ਼ਬੂਤ ਕਰਨਾ ਸਨ। ਭਾਰਤ ਅਤੇ ਰੂਸ ਆਪਣੇ ਦੁਵੱਲੇ ਵਪਾਰ ਨੂੰ 2030 ਤੱਕ 100 ਅਰਬ ਅਮਰੀਕੀ ਡਾਲਰ ਤੱਕ ਵਧਾਉਣ ਦੇ ਟੀਚੇ ਨਾਲ ਕੰਮ ਕਰ ਰਹੇ ਨੇ। ਕ੍ਰੈਮਲਿਨ ਦੇ ਬੁਲਾਰੇ ਦਮਿਤਰੀ ਪੈਸਕੋਵ ਨੇ ਅੱਜ ਕਿਹਾ ਕਿ ਦੋਹਾਂ ਦੇਸ਼ਾਂ ਵਿਚਕਾਰ ਵਪਾਰ ਪਹਿਲਾਂ ਹੀ ਸਥਿਰ ਅਤੇ ਵਾਧੇ ਦਾ ਰੁਝਾਨ ਦਿਖਾ ਰਿਹਾ ਜੋ ਮੌਜੂਦਾ ਸਮੇਂ ਵਿੱਚ ਕਰੀਬ 60 ਅਰਬ ਡਾਲਰ ਹੈ। ਉਨ੍ਹਾਂ ਨੇ ਕਿਹਾ ਕਿ ਦੋਵੇਂ ਦੇਸ਼ ਵੱਖ ਵੱਖ ਖੇਤਰਾਂ ਵਿੱਚ ਆਰਥਿਕ ਸਹਿਯੋਗ ਵਧਾਉਣ ਲਈ ਵਚਨਬੱਧ ਨੇ। ਮਾਸਕੋ ਵਿੱਚ 12ਵੇਂ ਪ੍ਰਿਮਕੋਵ ਰੀਡਿੰਗਸ ਫੋਰਮ ਵਿੱਚ ਬੋਲਦਿਆਂ ਪੈਸਕੋਵ ਨੇ ਭਾਰਤ ਨੂੰ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵੱਧ ਰਹੀ ਅਰਥ ਵਿਵਸਥਾ ਵਿੱਚੋਂ ਇੱਕ ਦੱਸਿਆ ਅਤੇ ਇਸ ਦੀ ਵਿਸ਼ਾਲ ਸੰਭਾਵਨਾ ਨੂੰ ਉਜਾਗਰ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਹਵਾਲਾ ਦਿੰਦਿਆਂ ਪੈਸਕੋਵ ਨੇ ਕਿਹਾ ਕਿ ਭਾਰਤ ਨੇ ਉਨ੍ਹਾਂ ਦੀ ਅਗਵਾਈ ਵਿੱਚ ਸ਼ਾਨਦਾਰ ਸਮਾਜਿਕ ਆਰਥਿਕ ਵਿਕਾਸ ਕੀਤਾ ਹੈ। ਪੰਜਾਬ ਭਲਕੇ 25 ਜੂਨ ਤੋਂ ਵੋਟਰ ਸੂਚੀਆਂ ਦੀ ਮਹੀਨਾ ਭਰ ਚੱਲਣ ਵਾਲੀ ਵਿਸ਼ੇਸ਼ ਗਹਿਣ ਸੋਧ SIR ਸ਼ੁਰੂ ਕਰੇਗਾ। ਇਹ 24 ਜੁਲਾਈ ਤੱਕ ਜਾਰੀ ਰਹੇਗੀ। ਪੰਜਾਬ ਦੇ ਮੁੱਖ ਚੋਣ ਅਧਿਕਾਰੀ CEO ਆਨੰਦਿਤਾ ਮਿੱਤਰਾ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਅੰਤਿਮ ਵੋਟਰ ਸੂਚੀ 1 ਅਕਤੂਬਰ 2026 ਨੂੰ ਪ੍ਰਕਾਸ਼ਿਤ ਕੀਤੀ ਜਾਏਗੀ। ਉਨ੍ਹਾਂ ਕਿਹਾ ਕਿ ਪੋਲਿੰਗ ਬੂਥਾਂ ਦੀ ਰੈਸ਼ਨਲਾਈਜੇਸ਼ਨ 24 ਜੁਲਾਈ ਤੱਕ ਕੀਤੀ ਜਾਏਗੀ। ਮਸੌਦਾ ਵੋਟਰ ਸੂਚੀ 3 ਅਗਸਤ ਨੂੰ ਪ੍ਰਕਾਸ਼ਿਤ ਕੀਤੀ ਜਾਏਗੀ। ਇਤਰਾਜ਼ ਅਤੇ ਦਾਅਵੇ 3 ਅਗਸਤ ਤੋਂ 2 ਸਤੰਬਰ ਤੱਕ ਜਮ੍ਹਾਂ ਕਰਵਾਏ ਜਾ ਸਕਦੇ ਨੇ। ਨੋਟਿਸ ਦੀ ਮਿਆਦ 3 ਅਗਸਤ ਤੋਂ 28 ਸਤੰਬਰ ਤੱਕ ਹੋਏਗੀ। ਪ੍ਰਕਿਰਿਆ ਬਾਰੇ ਜਾਣਕਾਰੀ ਦਿੰਦਿਆਂ ਸ੍ਰੀਮਤੀ ਮਿੱਤਰਾ ਨੇ ਦੱਸਿਆ,
2: ਹਾਊਸ ਟੂ ਹਾਊਸ ਐਨਿਊਮਰੇਸ਼ਨ ਦਾ ਪੀਰੀਅਡ ਜਿਹੜਾ ਕਿ 25 ਜੂਨ ਤੋਂ ਲੈ ਕੇ 24 ਜੁਲਾਈ ਤੱਕ ਦਾ ਹੈ, ਉਹਦੇ ਵਿੱਚ 24,453 BLOs ਡਿਪਲੋਏ ਕੀਤੇ ਗਏ ਹੈਗੇ। ਇਸ ਕੰਮ ਦੀ ਮਹੱਤਤਾ ਨੂੰ ਦੇਖਦੇ ਹੋਏ ਇਹ ਜਿਹੜੇ ਸਾਰੇ ਬੂਥ ਲੈਵਲ ਆਫਿਸਰਸ ਹੈ ਇਹਨਾਂ ਨੂੰ ਆਪਣੀ ਬੇਸਿਕ ਡੇ ਟੂ ਡੇ ਡਿਊਟੀਜ਼ ਤੋਂ ਰਿਲੀਵ ਕੀਤਾ ਗਿਆ ਹੈ ਤਾਂ ਜੋ ਕਿ ਉਹ ਫੋਕਸ ਕਰ ਸਕਣ ਸਿਰਫ ਇਸੀ ਕੰਮ ਦੇ ਉੱਤੇ 1 ਮਹੀਨੇ ਤੱਕ। ਜਿਹੜੀ ਮੈਪਿੰਗ ਹੈ, ਮੈਪਿੰਗ ਸਾਡੇ ਸਟੇਟ ਦੇ ਵਿੱਚ 86.02% ਹੁਣ ਤੱਕ ਹੋ ਚੁੱਕੀ ਹੈ, ਜੋ ਕਿ 1.84 crore ਪੀਪਲ ਤੱਕ ਅਸੀਂ ਪਹੁੰਚ ਚੁੱਕੇ ਹੈਗੇ। ਹਾਊਸ ਟੂ ਹਾਊਸ ਐਨਿਊਮਰੇਸ਼ਨ ਦਾ ਫੇਜ਼ ਜਿਹੜਾ ਹੋਊਗਾ ਕਿ ਸਾਡੇ BLO ਸਾਹਿਬਾਨ ਹਰ ਘਰ ਦੇ ਵਿੱਚ ਜਾ ਕੇ ਅਪਰੋਚ ਕਰਨਗੇ ਵੋਟਰ ਨੂੰ, ਇਲੈਕਟਰ ਨੂੰ, ਤੇ ਉਹਨਾਂ ਨੂੰ ਉਹ 2 ਪਰਤਾਂ ਦੇ ਵਿੱਚ ਫਾਰਮਸ ਦੇਣਗੇ ਜਿਹਨੂੰ ਕਿ ਅਸੀਂ ਐਨਿਊਮਰੇਸ਼ਨ ਫਾਰਮ ਕਹਿੰਦੇ ਹੈ।
1: ਕੁਝ ਮੀਡੀਆ ਰਿਪੋਰਟਾਂ

0: ਜਿਨ੍ਹਾਂ ਵੋਟਰਾਂ ਦੀ ਮੈਪਿੰਗ ਨਹੀਂ ਕੀਤੀ ਗਈ ਉਨ੍ਹਾਂ ਦੇ ਨਾਂ ਵੋਟਰ ਸੂਚੀ ਵਿਚੋਂ ਕੱਟ ਦਿੱਤੇ ਜਾਣਗੇ ਬਾਰੇ ਸਪਸ਼ਟੀਕਰਨ ਦਿੰਦਿਆਂ ਉਨ੍ਹਾਂ ਕਿਹਾ।
1: ਇੱਕ ਬਹੁਤ ਜ਼ਿਆਦਾ ਚਰਚਾ ਚੱਲ ਰਹੀ ਹੈ, ਕਈ ਵਾਰੀ ਮੀਡੀਆ ਦੇ ਵਿੱਚ ਵੀ ਏਦਾਂ ਦੇ ਖਬਰਾਂ ਦੇਖਣ ਨੂੰ ਆਉਂਦੇ ਹੈ। ਉਸ ਸੰਬੰਧ ਚ ਮੈਂ ਬਰੀਫ ਕਰਨਾ ਚਾਹਾਂਗੀ ਕਿ ਅਨਮੈਪਡ ਬੰਦਾ ਰੈਂਡ ਕਰਕੇ ਉਹਨਾਂ ਦੀ ਵੋਟ ਕੱਟੀ ਜਾਊਗੀ, ਇਹ ਸਰਾਸਰ ਗਲਤ ਹੈ। ਮੈਂ ਇਹ ਆਸ਼ਵਾਸਨ ਦਿਵਾਉਣਾ ਚਾਹੁੰਦੀ ਹਾਂ ਸਾਰੇ ਹੀ ਪੰਜਾਬ ਦੇ ਵੋਟਰਸ ਨੂੰ ਕਿ ਜੈਨੂਇਨ ਵੋਟ ਜਿਹੜੀ ਹੈਗੀ ਉਹ ਕਿਸੇ ਦੀ ਵੀ ਕੱਟੀ ਨਹੀਂ ਜਾਊਗੀ। ਸਿਰਫ ਅਸੀਂ ਇਹ ਕੋਸ਼ਿਸ਼ ਕਰੀਏ ਕਿ ਜਿਹੜਾ ਐਨਿਊਮਰੇਸ਼ਨ ਫਾਰਮ ਹਾਊਸ ਟੂ ਹਾਊਸ ਭੇਜਿਆ ਜਾ ਰਿਹਾ ਹੈ ਉਹ ਐਨਿਊਮਰੇਸ਼ਨ ਫਾਰਮ ਸਾਡੇ ਕੋਲ ਜੇ ਤੁਸੀਂ ਆਪ ਭਰ ਸਕਦੇ ਹੋ ਬਹੁਤ ਚੰਗੀ ਗੱਲ ਹੈ, ਅਦਰਵਾਈਜ਼ ਸਾਡੇ BLO ਸਾਹਿਬਾਨ ਹਰੇਕ ਸਟੈਪ ਤੇ ਤੁਹਾਡੀ ਮਦਦ ਕਰਨਗੇ। ਤੁਸੀਂ ਫਾਰਮ ਭਰੋ ਤੇ ਫਾਰਮ ਭਰ ਕੇ ਸਾਨੂੰ ਵਾਪਸ ਕਰੋ ਤਾਂ ਜੋ ਕਿ ਅਸੀਂ ਤੁਹਾਡੇ ਨਾਂ ਨੂੰ ਵੋਟਰ ਲਿਸਟ ਦੇ ਵਿੱਚ ਸ਼ਾਮਿਲ ਕਰ ਸਕੀਏ।
0: ਉਨ੍ਹਾਂ 25 ਜੂਨ ਤੋਂ 24 ਜੁਲਾਈ ਤੱਕ ਬੂਥ ਪੱਧਰੀ ਅਧਿਕਾਰੀਆਂ BLOs ਦੇ ਘਰ ਘਰ ਦੌਰੇ ਦੌਰਾਨ ਗਣਨਾ ਫਾਰਮਾਂ ਦੀ ਵੰਡ, ਇਨ੍ਹਾਂ ਨੂੰ ਭਰਨ ਅਤੇ ਇਕੱਤਰ ਕਰਨ ਸੰਬੰਧੀ ਮਾਨਤਾ ਪ੍ਰਾਪਤ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਕੱਲ ਇੱਕ ਮੀਟਿੰਗ ਵੀ ਕੀਤੀ ਸੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRI ਨਿਊਜ਼ ਜਲੰਧਰ। ਪੱਛਮੀ ਬੰਗਾਲ 'ਚ ਕੋਲਕਾਤਾ ਦੇ ਤਾਰਤਲਾ ਵਿੱਚ ਇੱਕ ਨਿਰਮਾਣ ਅਧੀਨ ਗੋਦਾਮ ਢਹਿਣ ਕਾਰਨ 3 ਲੋਕਾਂ ਦੀ ਮੌਤ ਹੋ ਗਈ ਅਤੇ 5 ਹੋਰ ਜ਼ਖਮੀ ਹੋ ਗਏ ਨੇ। ਜ਼ਖਮੀਆਂ ਦਾ ਇਲਾਜ SSKM ਹਸਪਤਾਲ ਵਿੱਚ ਚੱਲ ਰਿਹਾ ਹੈ। ਮੁੱਖ ਮੰਤਰੀ ਸੁਵਿੰਦੂ ਅਧਿਕਾਰੀ, ਰਾਜ ਮੰਤਰੀ ਅਗਨੀਮਿੱਤਰ ਪੌਲ ਅਤੇ ਡਾਕਟਰ ਇੰਦਰਨੀਲ ਖਾਨ ਹਾਲਤ ਦਾ ਜਾਇਜ਼ਾ ਲੈਣ ਲਈ ਮੌਕੇ 'ਤੇ ਪਹੁੰਚੇ। NDRF, ਪੁਲਿਸ, ਫਾਇਰ ਅਤੇ ਐਮਰਜੈਂਸੀ ਸੇਵਾਵਾਂ ਅਤੇ ਸਥਾਨਕ ਨਿਵਾਸੀ ਬਚਾਅ ਕਾਰਜਾਂ ਵਿੱਚ ਲੱਗੇ ਹੋਏ ਨੇ। ਬੰਦਰਗਾਹਾਂ, ਜਹਾਜ਼ਰਾਨੀ ਅਤੇ ਜਲ ਮਾਰਗ ਮੰਤਰੀ ਸਰਬਾਨੰਦ ਸੋਨੋਵਾਲ ਨੇ ਘਟਨਾ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ੍ਰੀ ਸੋਨੋਵਾਲ ਨੇ ਕਿਹਾ ਕਿ ਬਚਾਅ ਕਾਰਜ ਪੂਰੀ ਗਤੀ ਨਾਲ ਜਾਰੀ ਨੇ ਅਤੇ ਕੁਝ ਲੋਕਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ। ਪੁਲਿਸ ਅਤੇ ਖੁਫੀਆ ਅਧਿਕਾਰੀ ਨੇ ਕਰਨਾਟਕਾ ਦੇ ਦਮਨਗਿਰੀ ਜ਼ਿਲ੍ਹੇ ਵਿੱਚ ਇੱਕ ਵਿਅਕਤੀ ਨੂੰ ਪਾਕਿਸਤਾਨ ਨਾਲ ਸੰਬੰਧਿਤ ਦਹਿਸ਼ਤਗਰਦ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੇ ਸ਼ੱਕ ਵਿੱਚ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਸੁਹੇਲ ਵਜੋਂ ਹੋਈ ਹੈ। ਪੁਲਿਸ ਨੇ ਕਿਹਾ ਕਿ ਮੁੱਢਲੀ ਜਾਂਚ ਵਿੱਚ ਮੁਲਜ਼ਮ ਦੇ ਵਟਸਐਪ ਅਕਾਊਂਟ ਤੋਂ ਸ਼ੱਕੀ ਦਹਿਸ਼ਤਗਰਦ ਗਤੀਵਿਧੀਆਂ ਨਾਲ ਸੰਬੰਧਿਤ ਜਾਣਕਾਰੀ ਸਾਹਮਣੇ ਆਈ ਹੈ। ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਨੇ ਅੱਜ ਜਲੰਧਰ ਦੇ ਗੁਰੂ ਨਾਨਕਪੁਰਾ ਅਤੇ ਗੜਾ ਰੋਡ ਵਿਖੇ ਦੋ ਮੁੱਖ ਰੋਡ ਓਵਰਬ੍ਰਿਜ ROBs ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਦੱਸਿਆ ਕਿ ਜਲੰਧਰ ਸ਼ਹਿਰ ਜਲੰਧਰ ਕੈਂਟ ਸੈਕਸ਼ਨ ਅਤੇ ਗੁਰੂ ਨਾਨਕਪੁਰਾ ROB 48 ਕਰੋੜ 95 ਲੱਖ ਰੁਪਏ ਦੀ ਲਾਗਤ ਨਾਲ ਅਤੇ ਗੜਾ ਰੋਡ ROB 63 ਕਰੋੜ 98 ਲੱਖ ਰੁਪਏ ਦੀ ਲਾਗਤ ਨਾਲ ਬਣਾਇਆ ਜਾਏਗਾ। ਦੋਵੇਂ ਪ੍ਰੋਜੈਕਟਾਂ ਨੂੰ ਪੂਰੀ ਤਰ੍ਹਾਂ ਰੇਲਵੇ ਵੱਲੋਂ ਫੰਡ ਕੀਤਾ ਜਾਏਗਾ। ਮੰਤਰੀ ਨੇ ਕਿਹਾ ਕਿ ਪ੍ਰੋਜੈਕਟ ਜਲੰਧਰ ਅਤੇ ਆਲੇ ਦੁਆਲੇ ਦੇ ਇਲਾਕਿਆਂ ਦੇ ਲੋਕਾਂ ਲਈ ਸੁਰੱਖਿਅਤ ਸੜਕਾਂ, ਤੇਜ਼ ਆਵਾਜਾਈ ਅਤੇ ਬਿਹਤਰ ਸੰਪਰਕ ਲਈ ਰਾਹ ਪੱਧਰ ਕਰਨਗੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਹਰੇਕ ਨਾਗਰਿਕ ਦੇ ਫਾਇਦੇ ਲਈ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ। ਸਰਹੱਦੀ ਸੂਬੇ ਪੰਜਾਬ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਵੱਡੀ ਗਿਣਤੀ ਵਿੱਚ ਹਥਿਆਰਾਂ ਅਤੇ ਗੋਲੀ ਸਿੱਕੇ ਦੀ ਤਸਕਰੀ ਹੋ ਰਹੀ ਹੈ। ਇਨ੍ਹਾਂ ਵਿੱਚ ਨਾ ਸਿਰਫ ਆਧੁਨਿਕ ਅਤੇ ਦੇਸੀ ਪਿਸਤੌਲਾਂ ਸਗੋਂ ਘਾਤਕ ਵਿਸਫੋਟਕ RDX ਤੋਂ ਇਲਾਵਾ AK-47 ਰਾਈਫਲਾਂ, ਹੈਂਡ ਗ੍ਰਨੇਡ ਅਤੇ IED ਡਿਵਾਈਸ ਵੀ ਸ਼ਾਮਲ ਨੇ। ਜ਼ਿਆਦਾਤਰ ਹਥਿਆਰ ਅਤੇ ਨਸ਼ੀਲੇ ਪਦਾਰਥ ਸਰਹੱਦ ਪਾਰੋਂ ਡਰੋਨਾਂ ਰਾਹੀਂ ਤਸਕਰੀ ਕੀਤੇ ਜਾ ਰਹੇ ਨੇ। ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਗੌਰਵ ਯਾਦਵ ਮੁਤਾਬਕ ਇਸ ਸਾਲ ਜਨਵਰੀ ਵਿੱਚ ਓਪਰੇਸ਼ਨ ਗੈਂਗਸਟਰਾਂ ਅਤੇ ਵਾਰ ਦੀ ਸ਼ੁਰੂਆਤ ਤੋਂ ਬਾਅਦ ਸਿਰਫ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਹੀ ਹੁਣ ਤੱਕ ਪੰਜਾਬ ਭਰ ਵਿੱਚੋਂ ਕੁੱਲ 713 ਗੈਰ ਕਾਨੂੰਨੀ ਹਥਿਆਰ, 218 ਮੈਗਜ਼ੀਨ ਅਤੇ 2000 ਰਾਉਂਡ ਤੋਂ ਵੱਧ ਗੋਲੀ ਸਿੱਕਾ ਬਰਾਮਦ ਕੀਤਾ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਹਥਿਆਰ ਸਰਹੱਦੀ ਜ਼ਿਲ੍ਹਿਆਂ ਅੰਮ੍ਰਿਤਸਰ, ਤਰਨ ਤਾਰਨ ਅਤੇ ਫਿਰੋਜ਼ਪੁਰ ਤੋਂ ਬਰਾਮਦ ਕੀਤੇ ਗਏ ਨੇ। ਹਥਿਆਰਾਂ ਦੀ ਇਸ ਤਸਕਰੀ ਵਿੱਚ ਇੱਕ ਪਰੇਸ਼ਾਨ ਕਰਨ ਵਾਲਾ ਤੱਥ ਇਹ ਹੈ ਕਿ ਗੈਂਗਸਟਰ ਅਤੇ ਦੇਸ਼ ਵਿਰੋਧੀ ਅਨਸਰ ਸਰਹੱਦੀ ਇਲਾਕਿਆਂ ਵਿੱਚ ਰਹਿਣ ਵਾਲੇ ਨੌਜਵਾਨਾਂ ਨੂੰ ਪੈਸੇ ਅਤੇ ਹਥਿਆਰਾਂ ਦੇ ਲਾਲਚ ਵਿੱਚ ਹਥਿਆਰਾਂ ਦੀ ਢੋਆ ਢੁਆਈ ਕਰਾ ਰਹੇ ਨੇ। ਵਿਦੇਸ਼ਾਂ ਵਿੱਚ ਬੈਠੇ ਬਹੁਤ ਸਾਰੇ ਗੈਂਗਸਟਰ ਇਨ੍ਹਾਂ ਨੌਜਵਾਨਾਂ ਰਾਹੀਂ ਕਾਰੋਬਾਰੀਆਂ ਅਤੇ ਹੋਰਾਂ 'ਤੇ ਜ਼ਬਰਦਸਤੀ ਵਸੂਲੀ ਲਈ ਹਮਲਾ ਕਰ ਰਹੇ ਨੇ ਅਤੇ ਉਨ੍ਹਾਂ ਨੂੰ ਹਿੰਸਕ ਅਪਰਾਧਾਂ ਅਤੇ ਹੋਰ ਗੈਰ ਕਾਨੂੰਨੀ ਗਤੀਵਿਧੀਆਂ ਲਈ ਵਰਤ ਰਹੇ ਨੇ। ਤ੍ਰਿਸ਼ਾ ਜੌਲੀ ਅਤੇ ਗਾਇਤਰੀ ਗੋਪੀਚੰਦ ਦੀ ਜੋੜੀ US ਓਪਨ ਬੈਡਮਿੰਟਨ ਮਹਿਲਾ ਡਬਲਸ ਦੇ ਪ੍ਰੀ ਕੁਆਟਰ ਫਾਈਨਲ ਵਿੱਚ ਪਹੁੰਚ ਗਈ ਹੈ। ਭਾਰਤੀ ਜੋੜੀ ਨੇ ਸਪੇਨ ਦੀ ਪੌਲਾ ਲੋਪੇਸ ਅਤੇ ਲੂਸੀਆ ਰੋਡਰਿਕਸ ਨੂੰ ਹਰਾਇਆ। ਪ੍ਰੀ ਕੁਆਟਰ ਫਾਈਨਲ ਵਿੱਚ ਉਨ੍ਹਾਂ ਦਾ ਮੁਕਾਬਲਾ ਜਪਾਨ ਦੀ ਸੁਮੀਰੇ ਨਾਕਾਡੇ ਅਤੇ ਯੀਸ਼ੂ ਤਾਕਾਹਾਸ਼ੀ ਦੀ ਜੋੜੀ ਨਾਲ ਹੋਏਗਾ। ਰਾਸ਼ਟਰੀ ਸ਼ਾਹਰਾਹ ਅਥਾਰਟੀ NHAI ਨੇ ਦੇਸ਼ ਭਰ ਵਿੱਚ ਰਾਸ਼ਟਰੀ ਸ਼ਾਹਰਾਹਾਂ 'ਤੇ ਗੈਰ ਕਾਨੂੰਨੀ ਪਾਰਕਿੰਗ ਅਤੇ ਕਬਜ਼ੇ ਹਟਾਉਣ ਲਈ ਆਪਣੀ ਮੁਹਿੰਮ ਤੇਜ਼ ਕਰ ਦਿੱਤੀ ਹੈ। ਸੜਕ ਆਵਾਜਾਈ ਅਤੇ ਸ਼ਾਹਰਾਹ ਮੰਤਰਾਲੇ ਨੇ ਕਿਹਾ ਕਿ ਇਹ ਕਾਰਵਾਈ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਮੁਤਾਬਕ ਕੀਤੀ ਜਾ ਰਹੀ ਹੈ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਵਣਜ ਅਤੇ ਉਦਯੋਗ ਮੰਤਰਾਲੇ ਨੇ ਕਿਹਾ ਕਿ ਅਮਰੀਕੀ ਵਪਾਰ ਡੈਲੀਗੇਸ਼ਨ ਦਾ ਭਾਰਤ ਦੌਰਾ ਦੋਹਾਂ ਦੇਸ਼ਾਂ ਵਿਚਕਾਰ ਤਜਵੀਜ਼ਸ਼ੁਦਾ ਦਵੱਲੇ ਵਪਾਰ ਸਮਝੌਤੇ ਨੂੰ ਅੱਗੇ ਵਧਾਉਣ ਵਾਲੇ ਇੱਕ ਅਹਿਮ ਕਦਮ ਹੈ। ਭਾਰਤ ਅਤੇ ਰੂਸ 2030 ਤੱਕ ਆਪਣੇ ਦਵੱਲੇ ਵਪਾਰ ਨੂੰ 100 ਅਰਬ ਅਮਰੀਕੀ ਡਾਲਰ ਤੱਕ ਵਧਾਉਣ ਦੇ ਟੀਚੇ ਨਾਲ ਕੰਮ ਕਰ ਰਹੇ ਨੇ। ਪੰਜਾਬ ਭਰ ਕੇ ਤੋਂ ਵੋਟਰ ਸੂਚੀਆਂ ਦੇ ਮਹੀਨਾ ਭਰ ਚੱਲਣ ਵਾਲੀ ਵਿਸ਼ੇਸ਼ ਗਹਿਣ ਸੋਧ SIR ਸ਼ੁਰੂ ਕਰੇਗਾ ਅਤੇ ਪੱਛਮੀ ਬੰਗਾਲ ਦੇ ਕੋਲਕਾਤਾ 'ਚ ਤਾਰਤਲਾ ਵਿਖੇ ਇੱਕ ਉਸਾਰੀ ਦਿਨ ਗੋਦਾਮ ਢਹਿ ਜਾਣ ਕਾਰਨ 3 ਲੋਕਾਂ ਦੀ ਮੌਤ ਹੋ ਗਈ ਹੈ, 5 ਲੋਕ ਜ਼ਖਮੀ ਹੋਏ ਨੇ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।
2: FM ਬੈਂਡ 100.2 ਮੈਗਾਹਰਟਜ਼ ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਸ਼ਾਮ ਦੇ 7:40 ਹੋ ਰਹੇ ਨੇ ਅਤੇ ਹੁਣ ਵੇਲਾ ਹੋ ਗਿਆ ਇਹ ਪ੍ਰੋਗਰਾਮ ਸ਼ਾਮ ਸੁਹਾਨੀ ਦਾ।

ਪ੍ਰੋਗਰਾਮ ਸ਼ਾਮ ਸੁਹਾਨੀ ਦੇ ਵਿੱਚ ਤੁਸੀਂ ਸਾਨੂੰ ਸਾਡੇ ਸਟੂਡੀਓ ਨੰਬਰ 01752280494 'ਤੇ ਕਾਲ ਕਰਕੇ ਆਪਣਾ ਕੋਈ ਵੀ ਫਰਮਾਇਸ਼ੀ ਹਿੰਦੀ ਜਾਂ ਪੰਜਾਬੀ ਗੀਤ ਸੁਣ ਸਕਦੇ ਹੋ। ਦੇਰ ਕਿਸ ਗੱਲ ਦੀ, ਹੁਣੇ ਆਪਣਾ ਫੋਨ ਚੁੱਕੋ ਅਤੇ ਡਾਇਲ ਕਰੋ 01752280494।

0: ਹੈਲੋ
1: ਜੀ ਮੁਹੰਮਦ ਕਾਸਿਮ ਜੀ, ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ। ਕੌਣ ਤੇ ਕਿੱਥੋਂ ਗੱਲ ਕਰ ਰਹੇ ਹੋ ਜੀ?
1: ਮੈਂ ਜੀ ਗੁਰਪ੍ਰੀਤ ਸਿੰਘ ਢੰਗੇੜਾ ਬੋਲ ਰਿਹਾ ਜੀ, ਪਿੰਡ ਢੰਗੇੜਾ ਤੋਂ।
0: ਹੋਰ ਠੀਕ ਠਾਕ ਹੋ ਗੁਰਪ੍ਰੀਤ ਜੀ?
1: ਜੀ ਹਾਂਜੀ ਸਰ, ਬਹੁਤ ਵਧੀਆ ਜੀ ਤੁਹਾਡੇ ਨਾਲ। ਦੇਖੋ ਜੀ, ਮੇਰੀ ਪਹਿਲੀ ਵਾਰ ਗੱਲ ਹੋ ਰਹੀ ਹੈ ਜੀ, ਤੇ
0: ਜੀ
1: ਸਰ ਮੈਂ ਇੱਕ ਗੱਲ ਕਹਿਣੀ ਚਾਹੁੰਨਾ
0: ਜੀ
1: ਕਿ ਤੁਹਾਡੇ ਨਾਲ ਦੇਖੋ ਗੱਲ ਕਰਨ ਨੂੰ ਮੈਨੂੰ ਬੜਾ ਵਧੀਆ ਲੱਗਿਆ। ਤੁਹਾਡੀ ਆਵਾਜ਼ ਦੇ ਵਿੱਚ ਬੜੀ ਕਸ਼ਿਸ਼ ਹੈ ਤੇ ਮਿਠਾਸ ਹੈ,
0: ਜੀ
1: ਤੇ ਸੁਣਨ
0: ਸ਼ੁਕਰੀਆ।
1: ਨੂੰ
0: ਤੇ
1: ਬਹੁਤ
0: ਕਿਹੜਾ
1: ਵਧੀਆ
0: ਗੀਤ
1: ਲੱਗ ਰਿਹਾ ਜੀ,
0: ਸੁਣੋਗੇ?
1: ਕਾਫੀ ਸਰੋਤੇ ਬੈਠੇ ਅਸੀਂ, ਤੇ ਸਭ ਤੋਂ ਰਿਹਾ ਨਹੀਂ ਗਿਆ ਤੁਹਾਡੇ ਨਾਲ ਗੱਲ ਕਰੇ ਬਗੈਰ।
0: ਜੀ ਸ਼ੁਕਰੀਆ। ਤੇ ਕਿਹੜਾ ਗੀਤ ਸੁਣਾਈ ਅੱਜ ਤੁਹਾਨੂੰ?
1: ਜੀ ਗੀਤ ਸੁਣਨਾ ਚਾਹੁੰਦਾ ਸਰ ਮੈਂ, ਕੁਲਦੀਪ ਮਾਣਕ ਜੀ ਦਾ ਗੀਤ ਦਾ ਜੀ, ਮਾਂ ਹੁੰਦੀ ਹੈ ਮਾਂ, ਇਹ ਗੀਤ ਸੁਣਵਾ ਦਿਓ ਜੀ।
0: ਠੀਕ ਹੈ ਗੁਰਪ੍ਰੀਤ ਜੀ, ਆਕਾਸ਼ਵਾਣੀ ਪਟਿਆਲਾ ਤੇ ਕਾਲ ਕਰਨ ਲਈ ਧੰਨਵਾਦ। ਤੁਹਾਡੀ ਫਰਮਾਇਸ਼ ਤੇ ਪੇਸ਼ ਹੈ ਗੀਤ ਮਾਂ ਹੁੰਦੀ ਹੈ ਮਾਂ ਉਹ ਦੁਨੀਆ ਵਾਲੀ। ਲੇਕਿਨ ਉਸ ਤੋਂ ਪਹਿਲਾਂ ਇੱਕ ਸੁਨੇਹਾ ਤੁਹਾਡੇ ਨਾਲ ਸਾਂਝਾ ਕਰਾਂਗੇ।
1: ਜੀ ਸਰ ਬਹੁਤ ਧੰਨਵਾਦ ਜੀ।
2: ਮਨ ਕੀ ਬਾਤ, ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਭਾਰਤ ਦੀ ਜਨਤਾ ਨਾਲ ਸਾਂਝੀ ਕਰਨਗੇ ਮਨ ਕੀ ਬਾਤ 28 ਜੂਨ ਸਵੇਰੇ 11 ਵਜੇ।
3: ਮੇਰੇ ਪਿਆਰੇ ਦੇਸ਼ਵਾਸੀਓ ਨਮਸਕਾਰ। ਆਪ ਸਭਕੇ ਬੀਚ ਮਨ ਕੀ ਬਾਤ, ਜਨ ਕੀ ਬਾਤ, ਜਨ ਜਨ ਕੀ ਬਾਤ, ਜਨ ਮਨ ਕੀ ਬਾਤ।
2: ਆਕਾਸ਼ਵਾਣੀ ਦੇ ਸਾਰੇ ਕੇਂਦਰ ਤੇ ਸਾਰੇ ਚੈਨਲ ਇਸ ਨੂੰ ਪ੍ਰਸਾਰਿਤ ਕਰਨਗੇ। ਇਸ ਪ੍ਰਸਾਰਣ ਤੋਂ ਤੁਰੰਤ ਬਾਅਦ ਪ੍ਰਧਾਨ ਮੰਤਰੀ ਦੇ ਵਿਚਾਰਾਂ ਦਾ ਪੰਜਾਬੀ ਅਨੁਵਾਦ ਰਿਲੇ ਕੀਤਾ ਜਾਵੇਗਾ, ਜਿਸ ਦਾ ਮੁੜ ਪ੍ਰਸਾਰਣ ਤੁਸੀਂ ਸੁਣ ਸਕਦੇ ਹੋ ਰਾਤੀ 8 ਵਜੇ। ਇਸ ਤੋਂ ਇਲਾਵਾ ਆਕਾਸ਼ਵਾਣੀ ਦੀ ਵੈਬਸਾਈਟ ਉੱਪਰ FM ਗੋਲਡ ਤੇ ਉਰਦੂ ਸਰਵਿਸ ਦੀ ਲਾਈਵ ਸਟ੍ਰੀਮਿੰਗ ਤੇ ਵੀ ਇਹ ਪ੍ਰੋਗਰਾਮ ਸੁਣਿਆ ਜਾ ਸਕੇਗਾ।
3: ਆਪ ਸਭਕੇ ਬੀਚ ਮਨ ਕੀ ਬਾਤ, ਜਨ ਕੀ ਬਾਤ, ਜਨ ਜਨ ਕੀ ਬਾਤ, ਜਨ ਮਨ ਕੀ ਬਾਤ।
2: ਆਕਾਸ਼ਵਾਣੀ ਪਟਿਆਲਾ ਦੀ ਲਾਈਵ ਸਟ੍ਰੀਮਿੰਗ ਤੇ ਮਨ ਕੀ ਬਾਤ ਸੁਣਨ ਲਈ ਨਿਊਜ਼ ਔਨ AIR ਪ੍ਰਸਾਰ ਭਾਰਤੀ ਐਪ ਡਾਊਨਲੋਡ ਕਰੋ ਤੇ ਸੁਣੋ ਮਨ ਕੀ ਬਾਤ। ਇਸ ਦਾ ਪ੍ਰਸਾਰਣ ਦੂਰਦਰਸ਼ਨ ਦੇ ਰਾਸ਼ਟਰੀ ਨਿਊਜ਼ ਤੇ ਬਾਕੀ ਭਾਰਤੀ ਚੈਨਲਾਂ ਤੇ ਵੀ ਕੀਤਾ ਜਾਵੇਗਾ। ਸੁਣਨਾ ਨਾ ਭੁੱਲਣਾ ਮਨ ਕੀ ਬਾਤ 28 ਜੂਨ ਸਵੇਰੇ 11 ਵਜੇ।

0: ਬਚਿਆ ਪਿਆ ਰਹੂ। ਮੈਂ ਦੁਬਾਰਾ ਸੀਟ ਛੱਡ ਕੇ ਨੀ ਜਾਣਾ, ਮੈਂ ਤੈਨੂੰ ਗੱਲ ਦੱਸਦੀ। ਮੈਂ ਖਾਣ ਪੀਣ ਨੂੰ ਉਰੀ ਮੰਗਾਈ ਜਾਊ, ਨਾ ਖਾ ਹੋਇਆ ਬਚਿਆ ਪਿਆ ਰਹੂ। ਨਾਲੇ ਪਾਸੇ ਹੋ, ਉਰੇ ਮੈਨੂੰ ਸਿੱਧੀ ਸਟੇਜ ਦੀ ਹੁੰਦੀ ਆ ਮੂਹਰੇ।
1: ਨੀ ਭੈਣੇ ਕਿਉਂ ਕਮਲੀ ਹੋਈ ਆ, ਜੇ ਘਰ ਬਗਾਨਾ ਢਿੱਡ ਤਾਵਦਾ, ਨੀ ਕਿਉਂ ਤੂੰ ਖਾਣੇ ਦੀ ਬਰਬਾਦੀ ਕੀਤੀ ਹੈ? ਨਾਲੇ ਇਹ ਬਰਬਾਦੀ ਕੱਲੀ ਭੋਜਨ ਦੀ ਨੀ, ਇਹ ਕਿਸੇ ਦੀ ਮਿਹਨਤ ਤੇ ਲੱਖਾਂ ਰੁਪਈਆਂ ਦੀ ਵੀ ਬਰਬਾਦੀ ਹੈ। ਇਸ ਪਾਸੇ ਭੈਣੇ ਗੰਭੀਰਤਾ ਨਾਲ ਸੋਚ।
2: ਹੈਲੋ ਹੈਲੋ
3: ਹੈਲੋ,
2: ਹਾਂਜੀ ਸਤਿ ਸ਼੍ਰੀ ਅਕਾਲ ਜੀ।
3: ਸਤਿ ਸ਼੍ਰੀ ਅਕਾਲ ਜੀ ਕਾਸਿਮ ਸਰ ਜੀ, ਸਤਿ ਸ਼੍ਰੀ ਅਕਾਲ ਜੀ।
2: ਹਾਂਜੀ, ਆਪਣਾ ਨਾਮ ਤੇ ਪਤਾ ਦੱਸ ਦਿਓ ਜੀ।
3: ਮੈਂ ਸਰ ਮੰਡੀ ਗੋਬਿੰਦਗੜ੍ਹ ਤੋਂ ਭੁਪਿੰਦਰ ਸਿੰਘ ਹੰਸ ਬੋਲਦਾ ਜੀ।
2: ਹੋਰ ਠੀਕ ਠਾਕ ਹੋ ਭੁਪਿੰਦਰ ਜੀ?
3: ਹਾਂਜੀ ਹਾਂਜੀ ਸਰ, ਮੈਨੂੰ 65 ਇਅਰਸ ਹੋ ਗਏ ਸਰ ਰੇਡੀਓ ਸੁਣਦੇ ਹੋ
2: ਜੀ।
3: ਜੀ 5 ਸਾਲ ਦੀ ਉਮਰ ਤੋਂ ਸੁਣਿਆ ਸਰ, 70 ਇਅਰਸ ਦੀ ਏਜ ਹੈ ਮੇਰੀ
2: ਜੀ।
3: ਤੇ ਮੈਨੂੰ ਕਾਫੀ ਟਾਈਮ ਹੋ ਗਿਆ ਸਰ, ਜਿਹੜਾ ਟੂਪਾਂ ਵਾਲੇ ਰੇਡੀਓ ਹੁੰਦੇ ਸੀ ਨਾ
2: ਜੀ ਜੀ,
3: ਉਦੋਂ ਦਾ ਮੈਂ ਸੁਣਿਆ ਸਰ
2: ਜੀ। ਤੇ ਕਿਹੜਾ ਗੀਤ ਸੁਣਾ ਦਈਏ ਜੀ ਅੱਜ ਤੁਹਾਨੂੰ?
3: ਆ ਰਫੀ ਸਾਹਿਬ ਦਾ ਸੁਣਾ ਦਿਓ ਸਰ, ਰਿਮ ਝਿਮ ਕੇ ਤਰ੍ਹਾਂ ਨੇ ਲੈ ਕੇ ਆਈ ਬਰਸਾਤ, ਬਰਸਾਤੀ ਮੌਸਮ ਚੱਲ ਰਿਹਾ ਸਰ
2: ਜੀ ਜੀ ਬਿਲਕੁਲ,
3: ਮੈਂ ਵੀ ਗਾਣਾ ਸੁਣਨਾ ਚਾਹੁੰਦਾ।
2: ਅੱਛਾ, ਬਰਸਾਤ ਆ ਗਈ ਤੁਹਾਡੇ ਵੱਲ ਆਣੀ ਹੈ ਹਲੇ?
3: ਹਾਂ ਹਾਂ ਸਰ, ਅੱਜ ਪਈ ਹੈ ਥੋੜੀ ਜੀ, ਥੋੜੀ ਜੀ ਪਈ ਹੈ ਸਰ, ਮੌਸਮ ਠੰਡਾ ਹੋਇਆ ਵਾ, ਬਹੁਤ ਵਧੀਆ ਮੌਸਮ ਹੋਇਆ ਵਾ।
2: ਠੀਕ ਹੈ ਸਰ, ਤੁਹਾਡੀ ਫਰਮਾਇਸ਼ ਤੇ ਗੀਤ ਤੁਹਾਨੂੰ ਸੁਣਵਾਉਣ ਜਾ ਰਹੇ ਹਾਂ ਰੀਮ ਛਿਮ ਕੇ ਤਰ੍ਹਾਂ ਨੇ। ਲੇਕਿਨ ਉਸ ਤੋਂ ਪਹਿਲਾਂ ਸਮਾਂ ਹੋ ਗਿਆ ਹੁਣ ਨਿਊਜ਼ ਹੈਡਲਾਈਨਸ ਦਾ, ਪਹਿਲਾਂ ਸਾਂਝੀਆਂ ਕਰਾਂਗੇ ਤੁਹਾਡੇ ਨਾਲ ਨਿਊਜ਼ ਹੈਡਲਾਈਨਸ, ਉਹ ਤੋਂ ਬਾਅਦ ਤੁਹਾਡਾ ਫਰਮਾਇਸ਼ੀ ਗੀਤ।
3: ਠੀਕ ਹੈ ਸਰ, ਠੀਕ ਹੈ ਸਰ।
2: ਆਕਾਸ਼ਵਾਣੀ ਪਟਿਆਲਾ ਤੇ ਕਾਲ ਕਰਨ ਲਈ ਤੁਹਾਡਾ ਧੰਨਵਾਦ।
3: ਥੈਂਕ ਯੂ ਸਰ, ਥੈਂਕ ਯੂ
2: ਜੀ।

FM band 100.2 MHz ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਵਾਮੀ ਲਾਲੋ ਜੀ, ਇਸ ਵੇਲੇ ਰਾਤ ਦੇ 8 ਵਜ ਰਹੇ ਨੇ ਤੇ ਆਓ ਹੁਣ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਹੁਣ ਤੱਕ ਦੀਆਂ ਮੁੱਖ ਖਬਰਾਂ।

ਵਪਾਰ ਤੇ ਸਨਅਤ ਮੰਤਰਾਲੇ ਨੇ ਕਿਹਾ ਹੈ ਕਿ ਅਮਰੀਕੀ ਵਪਾਰ ਡੈਲੀਗੇਸ਼ਨ ਦਾ ਭਾਰਤ ਦੌਰਾ ਦੋਵਾਂ ਦੇਸ਼ਾਂ ਵਿਚਕਾਰ ਤਜਵੀਜ਼ ਦਵੱਲੇ ਵਪਾਰ ਸਮਝੌਤੇ ਨੂੰ ਅੱਗੇ ਵਧਾਉਣ ਵਾਲੇ ਇੱਕ ਅਹਿਮ ਕਦਮ ਹੈ। ਭਾਰਤ ਤੇ ਰੂਸ 2030 ਤੱਕ ਆਪਣੇ ਦੁਵੱਲੇ ਵਪਾਰ ਨੂੰ 100 ਅਰਬ ਅਮਰੀਕੀ ਡਾਲਰ ਤੱਕ ਵਧਾਉਣ ਦੇ ਟੀਚੇ ਨਾਲ ਕੰਮ ਕਰ ਰਹੇ ਨੇ।

ਆਕਾਸ਼ਵਾਣੀ ਪਟਿਆਲਾ ਦੇ ਲੋਕ ਸੰਗੀਤ ਆਧਾਰਿਤ ਪ੍ਰੋਗਰਾਮ ਮਹਿਕ ਮਾਲਵੇ ਦੀ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ। ਪੰਜਾਬ ਦੀ ਧਰਤੀ ਨੇ ਅਨੇਕਾਂ ਅਜਿਹੇ ਗਾਇਕ ਪੈਦਾ ਕੀਤੇ ਨੇ ਜਿਨ੍ਹਾਂ ਨੇ ਆਪਣੀ ਮਿੱਠੀ ਆਵਾਜ਼ ਅਤੇ ਲੋਕ ਰੰਗਾਂ ਨਾਲ ਨਾ ਸਿਰਫ ਪੰਜਾਬ ਸਗੋਂ ਦੇਸ਼ ਵਿਦੇਸ਼ ਵਿੱਚ ਵੀ ਆਪਣੀ ਵੱਖਰੀ ਪਹਿਚਾਣ ਬਣਾਈ ਹੈ। ਅੱਜ ਦਾ ਇਹ ਅੰਕ ਸਮਰਪਿਤ ਹੈ ਪੰਜਾਬੀ ਗਾਇਕ ਦੇ ਪੰਜਾਬੀ ਗਾਇਕੀ ਦੇ ਉਸ ਸੁਰੀਲੇ ਨਾਂ ਨੂੰ ਜਿਸ ਦੀ ਆਵਾਜ਼ ਵਿੱਚ ਸੂਫੀਆਨਾ ਰੰਗ ਵੀ ਹੈ, ਲੋਕ ਸੰਗੀਤ ਦੀ ਮਹਿਕ ਵੀ ਅਤੇ ਪੰਜਾਬੀਅਤ ਦੀ ਮਿਠਾਸ ਵੀ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਹੰਸ ਰਾਜ ਹੰਸ ਦੀ।

ਸਰੋਤਿਓ, ਹੰਸ ਰਾਜ ਹੰਸ ਦੀ ਗਾਇਕੀ ਦੀ ਖਾਸੀਅਤ ਇਹ ਹੈ ਕਿ ਉਹਨਾਂ ਦੀ ਆਵਾਜ਼ ਵਿੱਚ ਪੰਜਾਬ ਦੀ ਮਿੱਟੀ ਦੀ ਖੁਸ਼ਬੂ ਮਹਿਸੂਸ ਹੁੰਦੀ ਹੈ। ਲੋਕ ਗੀਤ ਹੋਣ, ਸੂਫੀਆਨਾ ਕਲਾਮ ਹੋਵੇ ਜਾਂ ਪ੍ਰੇਮ ਗੀਤ, ਹਰ ਰੰਗ ਨੂੰ ਉਹਨਾਂ ਨੇ ਆਪਣੇ ਅੰਦਾਜ਼ ਵਿੱਚ ਪੇਸ਼ ਕੀਤਾ ਹੈ।

ਹੰਸਰਾਜ ਹੰਸ ਦਾ ਨਾਮ ਆਉਂਦੇ ਹੀ ਬੁੱਲੇ ਸ਼ਾਹ, ਬਾਬਾ ਫਰੀਦ ਅਤੇ ਹੋਰ ਸੂਫੀ ਸੰਤਾਂ ਦੀ ਬਾਣੀ ਯਾਦ ਆ ਜਾਂਦੀ ਹੈ। ਉਹਨਾਂ ਨੇ ਸੂਫੀ ਸੰਗੀਤ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ। ਪੰਜਾਬੀ ਲੋਕ ਸੰਗੀਤ ਦੀ ਅਸਲ ਰੂਹ ਸਾਦਗੀ ਅਤੇ ਮਿੱਟੀ ਨਾਲ ਜੁੜੇ ਅਹਿਸਾਸਾਂ ਵਿੱਚ ਵਸਦੀ ਹੈ। ਹੰਸਰਾਜ ਹੰਸ ਦੇ ਗੀਤਾਂ ਵਿੱਚ ਇਹੀ ਸਾਦਗੀ ਅਤੇ ਆਪਣਾਪਨ ਸੁਣਨ ਨੂੰ ਮਿਲਦਾ ਹੈ। ਇਸੇ ਕਰਕੇ ਉਹਨਾਂ ਦੀ ਗਾਇਕੀ ਹਰ ਉਮਰ ਦੇ ਸਰੋਤਿਆਂ ਨੂੰ ਆਪਣੇ ਵੱਲ ਖਿੱਚਦੀ ਹੈ। ਆਓ ਹੁਣ ਸੁਣਦੇ ਹਾਂ ਹੰਸਰਾਜ ਹੰਸ ਜੀ ਦਾ ਅਗਲਾ ਗੀਤ, ਦਿਲ ਚੋਰੀ ਸਾਡਾ ਹੋ ਗਿਆ।

ਦੋਸਤੋ, ਤੁਸੀਂ ਟਿਊਨ ਇਨ ਕੀਤਾ ਹੋਇਆ 100.2 MHz 'ਤੇ ਆਕਾਸ਼ਵਾਣੀ ਪਟਿਆਲਾ, ਅਤੇ ਇਸ ਵੇਲੇ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਮਹਿਕ ਮਾਲਵੇਦੀ ਦਾ। ਅਤੇ ਅੱਜ ਅਸੀਂ ਗੱਲ ਕਰ ਰਹੇ ਹਾਂ ਹੰਸਰਾਜ ਹੰਸ ਜੀ ਦੇ ਬਾਰੇ। ਹੰਸਰਾਜ ਹੰਸ ਨੇ ਪੰਜਾਬੀ ਲੋਕ ਸੰਗੀਤ ਦੇ ਨਾਲ ਨਾਲ ਹਿੰਦੀ ਫਿਲਮੀ ਗੀਤਾਂ ਵਿੱਚ ਵੀ ਆਪਣੀ ਗਾਇਕੀ ਦਾ ਲੋਹਾ ਮਨਵਾਇਆ। ਪਰ ਚਾਹੇ ਮਨ 'ਚ ਕੋਈ ਵੀ ਹੋਵੇ, ਉਹਨਾਂ ਦੀ ਗਾਇਕੀ ਵਿੱਚ ਪੰਜਾਬੀਅਤ ਦਾ ਰੰਗ ਹਮੇਸ਼ਾ ਕਾਇਮ ਰਿਹਾ। ਸੰਗੀਤ ਦੀ ਕੋਈ ਸਰਹੱਦ ਨਹੀਂ ਹੁੰਦੀ। ਚੰਗਾ ਸੰਗੀਤ ਭਾਸ਼ਾਵਾਂ ਅਤੇ ਦੂਰੀਆਂ ਤੋਂ ਉੱਪਰ ਉੱਠ ਕੇ ਦਿਲਾਂ ਨੂੰ ਜੋੜਦਾ ਹੈ। ਹੰਸਰਾਜ ਹੰਸ ਦੀ ਆਵਾਜ਼ ਵੀ ਅਜਿਹਾ ਹੀ ਜਾਦੂ ਰੱਖਦੀ ਹੈ ਜੋ ਸੁਣਨ ਵਾਲੇ ਦੇ ਦਿਲ ਵਿੱਚ ਸਿੱਧਾ ਉਤਰ ਜਾਂਦੀ ਹੈ। ਆਓ ਹੁਣ ਸੁਣਦੇ ਹਾਂ ਹੰਸਰਾਜ ਹੰਸ ਦੀ ਆਵਾਜ਼ ਦੇ ਵਿੱਚ ਇੱਕ ਹੋਰ ਗੀਤ।

FM ਬੈਂਡ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ ਆਈ ਆਰ ਐਪ ਤੇ ਅਸੀਂ ਆਕਾਸ਼ਵਾਣੀ ਤੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਤੁਸੀਂ ਸੁਣੋਗੇ ਸਮਾਚਾਰ ਸੰਧਿਆ ਸਾਡੇ ਦਿੱਲੀ ਕੇਂਦਰ ਤੋਂ ਤੇ ਉਸ ਤੋਂ ਬਾਅਦ ਕੌਮੀ ਸੇਵਾ ਵਿਵੇਕ ਭਾਰਤੀ ਤੋਂ ਪ੍ਰਸਾਰਣ।

FM band 6.2 MHz से ए आकाश फनी दा पटियाला केंद्र है। तुसी साडे सारे प्रोग्राम लाइव स्ट्रीमिंग जरिए न्यूज़ ऑन AIR ऐप ते भी सुन सकते हो। समा मिला लो जी, इस वेले रात दे 10 बज रहे ने ते आओ हुण तुहाडे नाल सांझियां करदे हां हुण तक दियां मुख खबरां। ਵਪਾਰ ਤੇ ਸਨਅਤ ਮੰਤਰਾਲੇ ਨੇ ਕਿਹਾ ਹੈ ਕਿ ਅਮਰੀਕੀ ਵਪਾਰ ਡੈਲੀਗੇਸ਼ਨ ਦਾ ਭਾਰਤ ਦੌਰਾ ਦੋਵਾਂ ਦੇਸ਼ਾਂ ਦੇ ਵਿਚਕਾਰ ਤਜਵੀਜ਼ ਤਵੱਲੇ ਵਪਾਰ ਸਮਝੌਤੇ ਨੂੰ ਅੱਗੇ ਵਧਾਉਣ ਵੱਲ ਇੱਕ ਅਹਿਮ ਕਦਮ ਹੈ। ਭਾਰਤ ਤੇ ਰੂਸ 2030 ਤੱਕ ਆਪਣੇ ਦੁਵੱਲੇ ਵਪਾਰ ਨੂੰ 100 ਅਰਬ ਅਮਰੀਕੀ ਡਾਲਰ ਤੱਕ ਵਧਾਉਣ ਦੇ ਟੀਚੇ ਨਾਲ ਕੰਮ ਕਰ ਰਹੇ ਨੇ। ਪੰਜਾਬ ਭਲਕੇ ਤੋਂ ਵੋਟਰ ਸੂਚੀਆਂ ਦੀ ਮਹੀਨਾ ਭਰ ਚੱਲਣ ਵਾਲੀ ਵਿਸ਼ੇਸ਼ ਗਹਿਣ ਸੋਧ SIR ਸ਼ੁਰੂ ਕਰੇਗਾ। ਇਹ ਮੁਹਿੰਮ 24 ਜੁਲਾਈ ਤੱਕ ਜਾਰੀ ਰਹੇਗੀ। ਪੱਛਮੀ ਬੰਗਾਲ ਦੇ ਕੋਲਕਾਤਾ 'ਚ ਤਾਰਤਲਾ ਵਿਖੇ ਇੱਕ ਉਸਾਰੀ ਅਧੀਨ ਗੋਦਾਮ ਢਹਿ ਜਾਣ ਕਾਰਨ 3 ਲੋਕਾਂ ਦੀ ਮੌਤ ਅਤੇ 5 ਜ਼ਖਮੀ। ਦੋ ਵਿੱਚ ਭਾਰਤੀ ਨਾਗਰਿਕਾਂ ਨੂੰ 1.5 ਕਰੋੜ ਪਾਸਪੋਰਟ ਅਤੇ ਸੰਬੰਧਿਤ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ। ਭਾਰਤ ਦੀ ਰਾਸ਼ਟਰੀ ਸ਼ਾਹਰਾਹ ਅਥਾਰਟੀ ਨੇ ਰਾਸ਼ਟਰੀ ਸ਼ਾਹਰਾਹਾਂ 'ਤੇ ਨਜਾਇਜ਼ ਕਬਜ਼ਿਆਂ ਅਤੇ ਅਨਅਧਿਕ੍ਰਿਤ ਪਾਰਕਿੰਗ ਵਿਰੁੱਧ ਕਾਰਵਾਈ ਤੇਜ਼ ਕੀਤੀ। ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਵਿੱਟੂ ਨੇ ਅੱਜ ਜਲੰਧਰ 'ਚ ਕਰੋਸਿੰਗ ਗੁਰੂ ਨਾਨਕਪੁਰਾ ਅਤੇ ਬੱਸ ਸਟੈਂਡ ਤੋਂ ਗੜਾ ਰੋਡ ਮੁੱਖ ਰੇਲਵੇ ਫਾਟਕਾਂ 'ਤੇ ਬਣਾਏ ਜਾਣ ਵਾਲੇ ਓਵਰ ਬ੍ਰਿਜਾਂ ਦਾ ਨੀਂਹ ਪੱਥਰ ਰੱਖਿਆ। ਇਹਨਾਂ 'ਤੇ ਕਰੀਬ 113 ਕਰੋੜ ਰੁਪਏ ਦੀ ਲਾਗਤ ਆਵੇਗੀ। ਕੇਂਦਰ ਸਰਕਾਰ ਨੇ ਪੁਸ਼ਟੀ ਕੀਤੀ ਹੈ ਕਿ ਸੌਨੀ ਰੁੱਤ 2026 ਲਈ ਪੰਜਾਬ ਵਿੱਚ ਯੂਰੀਆ ਅਤੇ DAP ਖਾਦ ਦੀ ਲੋੜੀਂਦੀ ਮਾਤਰਾ ਉਪਲਬਧ ਹੈ। ਪੰਜਾਬ ਅਬਜ਼ਰਵੇਸ਼ਨ ਹੋਮਜ਼ ਅਤੇ ਸਪੈਸ਼ਲ ਹੋਮਜ਼ ਵਿੱਚ ਰਹਿ ਰਹੇ ਬੱਚਿਆਂ ਲਈ ਹੁਨਰ ਵਿਕਾਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣਿਆ। ਪੰਜਾਬ ਸਰਕਾਰ ਵੱਲੋਂ ਮੋਹਾਲੀ ਵਿਖੇ NRI ਮਿਲਣੀ 2026 ਦਾ ਆਯੋਜਨ। ਮੌਸਮ ਵਿਭਾਗ ਨੇ ਅੱਜ ਤੋਂ ਲੈ ਕੇ 26 ਜੂਨ ਤੱਕ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਕੁਝ ਥਾਵਾਂ 'ਤੇ ਗਰਜ ਚਮਕ ਦੇ ਨਾਲ ਹਲਕੀ ਤੋਂ ਦਰਮਿਆਨੀ ਵਰਖਾ ਬਾਰੇ ਯੈਲੋ ਅਲਰਟ ਜਾਰੀ ਕੀਤਾ ਹੈ। ਤ੍ਰਿਸ਼ਾ ਜੌਲੀ ਅਤੇ ਗਾਇਤਰੀ ਗੋਪੀਚੰਦ ਦੀ ਜੋੜੀ US ਓਪਨ ਬੈਡਮਿੰਟਨ ਮਹਿਲਾ ਡਬਲਸ ਮੁਕਾਬਲੇ ਦੇ ਪ੍ਰੀ ਕੁਆਟਰ ਫਾਈਨਲ ਵਿੱਚ ਪਹੁੰਚ ਗਈ ਹੈ। ਇਹ ਸਨ ਹੁਣ ਤੱਕ ਦੀਆਂ ਮੁੱਖ ਖਬਰਾਂ। ਦੋਸਤੋ, ਹੁਣ ਵੇਲਾ ਹੋ ਗਿਆ ਹੈ ਤੁਹਾਡੇ ਪਸੰਦੀਦਾ ਪ੍ਰੋਗਰਾਮ ਪੰਜਾਬੀ ਗੀਤਾਂ ਦੀ ਮਹਿਕ ਨਾਲ ਭਰਪੂਰ ਪ੍ਰੋਗਰਾਮ ਪੰਜਾਬੀ ਤੜਕਾ ਦਾ। ਦੋਸਤੋ, ਅੱਜ ਦਾ ਪ੍ਰੋਗਰਾਮ ਪੰਜਾਬੀ ਤੜਕਾ ਲੈ ਕੇ ਹਾਜ਼ਰ ਹਾਂ ਮੈਂ, ਤੁਹਾਡਾ ਰੇਡੀਓ ਦੋਸਤ ਮੁਹੰਮਦ ਕਾਸਿਮ।

ਪ੍ਰੋਗਰਾਮ ਪੰਜਾਬੀ ਤੜਕਾ ਵਿੱਚ ਅਸੀਂ ਤੁਹਾਨੂੰ ਤੁਹਾਡੀ ਵਟਸਐਪ ਫਰਮਾਇਸ਼ਾਂ ਦੇ ਆਧਾਰ ਤੇ ਤੁਹਾਡੀ ਫਰਮਾਇਸ਼ੀ ਪੰਜਾਬੀ ਗੀਤ ਸੁਣਵਾਉਂਦੇ ਹਾਂ। ਸਾਡਾ ਸਟੂਡੀਓ ਦਾ ਵਟਸਐਪ ਨੰਬਰ ਹੈ 9465006268। ਇਸ ਨੰਬਰ ਤੇ ਤੁਸੀਂ ਸਾਨੂੰ ਵਟਸਐਪ ਰਾਹੀਂ ਆਪਣਾ ਨਾਮ, ਪਤਾ ਤੇ ਆਪਣਾ ਫਰਮਾਇਸ਼ੀ ਗੀਤ ਲਿਖ ਕੇ ਭੇਜ ਸਕਦੇ ਹੋ। ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਤੁਹਾਡੀਆਂ ਸਭ ਦੀਆਂ ਫਰਮਾਇਸ਼ਾਂ ਨੂੰ ਪੂਰਾ ਕਰਨ ਦੀ। ਅਤੇ ਆਲਰੇਡੀ ਸਾਡੇ ਕੋਲ ਬਹੁਤ ਸਾਰੇ ਮੈਸੇਜਸ ਤੁਹਾਡੇ ਪਹੁੰਚ ਚੁੱਕੇ ਨੇ। ਪਹਿਲਾ ਮੈਸੇਜ ਸਾਨੂੰ ਮਿਲਿਆ ਹੈ ਜੀ ਮੋਤਾਲਾ ਮਹਾਰਾਸ਼ਟਰਾ ਤੋਂ ਵਿਜੇ ਸੁਰਲਕਰ, ਰਤਨਮਾਲਾ ਅਤੇ ਓਮ ਕੁਮਾਰ ਹੋਰਾਂ ਦਾ। ਅਗਲਾ ਮੈਸੇਜ ਸਾਡੇ ਤੱਕ ਪਹੁੰਚਿਆ ਹੈ ਜੀ ਪਿੰਡ ਹਿੱਪਰ ਸੋਗਾ, ਤਹਿਸੀਲ ਔਸਾ, ਜ਼ਿਲ੍ਹਾ ਲਾਤੂਰ ਤੋਂ ਉਸਮਾਨ ਸ਼ੇਖ ਫੌਜੀ, ਸਾਇਰਾ ਬਾਨੋ ਸ਼ੇਖ, ਬਾਬਾ ਸ਼ੇਖ ਸਿਮਰ ਅਤੇ ਕਰਿਸ਼ਮਾ ਸ਼ੇਖ ਹੋਰਾਂ ਦਾ। ਅਗਲਾ ਮੈਸੇਜ ਸਾਡੇ ਤੱਕ ਪਹੁੰਚਿਆ ਜੀ ਪਿੰਡ ਖਰਚਪੁਰਾ ਪਟਿਆਲਾ ਤੋਂ ਸਵਰਨ ਸਿੰਘ ਚੌਹਾਨ, ਭਜਨ ਸਿੰਘ, ਅਨਮੋਲ ਸਿੰਘ, ਸੁਰਜੀਤ ਕੌਰ, ਮਨਜੀਤ ਕੌਰ, ਪ੍ਰਵੀਨ ਕੌਰ, ਗੁਰਰਹਿਮਤ, ਹੁਸਨਪ੍ਰੀਤ ਅਤੇ ਕੋਮਲ ਹੋਰਾਂ ਦਾ। ਅਗਲਾ ਮੈਸੇਜ ਸਾਡੇ ਤੱਕ ਪਹੁੰਚਿਆ ਹੈ ਜੀ ਪਦਮਾ ਟਾਕੀਜ਼, ਨੇਪਾ ਨਗਰ, ਮੱਧਿਆ ਪ੍ਰਦੇਸ਼ ਤੋਂ ਸੁਦਰਸ਼ਨ ਸ਼ਾਹ, ਪੱਲਵੀ ਸ਼ਾਹ, ਪਰਖਰ, ਕੁਸ਼ਲ, ਨੀਤੀ, ਸੂਰਭੀ, ਅਭਿਨਵ, ਮੰਗਲਾ ਅਤੇ ਰਾਜਿੰਦਰ ਜੀ ਸ਼ਾਹ ਹੋਰਾਂ ਦਾ। ਇੱਕ ਹੋਰ ਮੈਸੇਜ ਸਾਨੂੰ ਮਿਲਿਆ ਜੀ ਜਲਾਲਾਬਾਦ ਬੈਸਟ ਤੋਂ ਸੁਰੇਸ਼ ਗਗਨੇਜਾ, ਪੂਨਮ ਗਗਨੇਜਾ, ਵਿਸ਼ਾਲ, ਪ੍ਰਿਆ ਦਿਸ਼ਾਨੀ ਅਤੇ ਨਿਮਿਤ ਆਹੂਜਾ ਹੋਰਾਂ ਦਾ। ਅਗਲਾ ਮੈਸੇਜ ਸਾਡੇ ਤੱਕ ਪਹੁੰਚਿਆ ਹੈ ਜੀ ਰਵੀ ਕੁਮਾਰ ਰਾਹੁਲ, ਰਣਜੀਤ ਕੌਰ, ਜੈਪ੍ਰਕਾਸ਼, ਪ੍ਰਿਯੰਕਾ, ਮੰਨਤ, ਗੁਰਕੀਰਤ, ਗੁਰਸ਼ਬਦ ਸਿੰਘ ਰਾਹੁਲ। ਇੱਕ ਹੋਰ ਮੈਸੇਜ ਸਾਡੇ ਤੱਕ ਪਹੁੰਚਿਆ ਜੀ ਪਹਾੜਗੰਜ ਮੁਲਤਾਨੀ ਢਾਂਡਾ ਤੋਂ ਅਨਿਲ ਮੋਹਨ, ਊਸ਼ਾ ਮੋਹਨ, ਟਿੱਲੂ ਨਾਇਕ, ਮਧੂ ਨਾਇਕ ਅਤੇ ਉਹਨਾਂ ਦੇ ਪੂਰੇ ਪਰਿਵਾਰ ਦੇ ਵੱਲੋਂ। ਅਗਲਾ ਮੈਸੇਜ ਸਾਡੇ ਤੱਕ ਪਹੁੰਚਿਆ ਹੈ ਜੀ ਨਜ਼ਦੀਕ ਬੱਸ ਸਟੈਂਡ ਬੁਰਜ ਹਨੂੰਮਾਨਗੜ੍ਹ ਫਾਜ਼ਿਲਕਾ ਤੋਂ ਰਮਨ ਵਰਮਾ, ਅਮਨ ਵਰਮਾ, ਦਿਵਿਆਂਸ਼ ਵਰਮਾ ਅਤੇ ਡਾਕਟਰ ਮਦਨ ਲਾਲ ਵਰਮਾ ਹੋਰਾਂ ਦਾ। ਪਿੰਡ ਫਰਾਂਸੀ ਹਿਸਾਰ ਤੋਂ ਮੈਸੇਜ ਸਾਡੇ ਤੱਕ ਪਹੁੰਚਿਆ ਜੀ ਰਾਜਕੁਮਾਰ ਦੁੱਧੀ, ਪ੍ਰਮੋਦ ਕੁਮਾਰ ਅਤੇ ਪੁਸ਼ਪਿੰਦਰ ਕੁਮਾਰ ਦੁੱਧੀ ਹੋਰਾਂ ਦਾ। ਫਰਮਾਇਸ਼ ਕਰ ਰਹੇ ਨੇ ਕੋਈ ਵੀ ਆਪਣਾ ਪਸੰਦੀਦਾ ਗੀਤ ਸੁਣਾਉਣ ਦੀ। ਪਦਮਪੁਰ ਜ਼ਿਲ੍ਹਾ ਸ਼੍ਰੀ ਗੰਗਾਨਗਰ ਰਾਜਸਥਾਨ ਤੋਂ ਮੈਸੇਜ ਸਾਡੇ ਤੱਕ ਪਹੁੰਚਿਆ ਜੀ ਮਿਹਰ ਅਰੋੜਾ, ਮਮਤਾ ਅਰੋੜਾ, ਕੀਰਤੀ ਅਰੋੜਾ ਅਤੇ ਭੂਮਿਕਾ ਅਰੋੜਾ ਦਾ। ਅਗਲਾ ਮੈਸੇਜ ਸਾਡੇ ਤੱਕ ਪਹੁੰਚਿਆ ਜੀ ਅਨਾਰਕਲੀ ਬਾਜ਼ਾਰ ਜਗਰਾਓਂ ਤੋਂ ਸੁਨੀਲ ਪਾਠਕ, ਕਮਲ ਪਾਠਕ, ਦੀਪਿਕਾ ਗਾਵਿਆ ਅਤੇ ਭਾਈ ਸੁੱਚਾ ਸਿੰਘ ਪਾਠਕ ਅਤੇ ਵਿਨੋਦ ਪੁਰੀ ਹੋਰਾਂ ਦਾ। ਅਗਲਾ ਮੈਸੇਜ ਸਾਨੂੰ ਮਿਲਿਆ ਹੈ ਜੀ ਸੈਕਟਰ 5 ਕੁੜੀ ਹਾਊਸ ਬੋਰਡ, ਜੋਧਪੁਰ ਰਾਜਸਥਾਨ ਤੋਂ ਰਮੇਸ਼ ਚੰਦਰ ਚੌਹਾਨ, ਮੋਹਿਨੀ ਚੌਹਾਨ, ਕਲੀਪਤ ਚੌਹਾਨ ਅਤੇ ਬੇਬੀ ਗਰਵੀ ਹੋਰਾਂ ਦਾ। ਇੱਕ ਹੋਰ ਮੈਸੇਜ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਾਂਗੇ ਕੋਟਵਾ ਨਾਰਾਇਣਪੁਰ ਬਾਬਾ ਪੱਟੀ ਬਲੀਆ ਤੋਂ ਮੈਸੇਜ ਭੇਜ ਰਹੇ ਨੇ ਓਮ ਪ੍ਰਕਾਸ਼ ਰਾਏ, ਸ਼੍ਰੀਮਤੀ ਊਸ਼ਾ ਰਾਏ, ਅਮਿਤ ਕੁਮਾਰ ਰਾਏ ਅਤੇ ਹੈਪੀ ਰਾਏ। ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਆਓ ਸੁਣਦੇ ਹਾਂ ਪ੍ਰੋਗਰਾਮ ਦਾ ਪਹਿਲਾ ਗੀਤ ਐਮੀ ਵਿਰਕ ਦੀ ਆਵਾਜ਼ ਦੇ ਵਿੱਚ।

ਦੋਸਤੋ, ਇਸ ਵੇਲੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਤੜਕਾ, ਅਤੇ ਅਗਲਾ ਮੈਸੇਜ ਸਾਡੇ ਤੱਕ ਪਹੁੰਚਿਆ ਹੈ ਪਿੰਡ ਦੇ ਡਾਕਖਾਨਾ ਲੋਹਗੜ੍ਹ ਠਾਕੁਰਾਂ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਤੋਂ। ਸਵਰਨ ਸਿੰਘ ਗਿੱਲ, ਦਲਜੀਤ ਸਿੰਘ, ਗੁਰਨੂਰ ਸਿੰਘ, ਡਾਕਟਰ ਰਾਮ ਕੁਮਾਰ ਨਾਰੰਗ, ਬਲਦੇਵ ਸਿੰਘ ਭਗਵਾਨਗੜ੍ਹ ਭੁੱਖਿਆਂ ਤੋਂ, ਮਲੌਟ ਤੋਂ ਸਾਨੂੰ ਮੈਸੇਜ ਭੇਜ ਰਹੇ ਨੇ। ਕੁਲਵੰਤ ਗਿੱਲ, ਜਸਵੰਤ ਗਿੱਲ, ਰਮਨ ਗਿੱਲ, ਬਲਜੀਤ ਗਿੱਲ, ਦਿਸ਼ਾ ਮੋਲਾ ਅਤੇ ਜਗਤਾਰ ਜੱਗਾ ਧੌਲਾ ਕਿੰਗਰਾ ਤੋਂ ਮੈਸੇਜ ਸਾਨੂੰ ਭੇਜ ਰਹੇ ਨੇ। ਇਹਨਾਂ ਦੇ ਨਾਲ ਹੀ ਅਗਲਾ ਮੈਸੇਜ ਸਾਡੇ ਤੱਕ ਪਹੁੰਚਿਆ ਜੀ, ਆਦਰਸ਼ ਨਗਰ ਮਲੋਟ ਪੰਜਾਬ ਤੋਂ ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼ ਸ਼ਰਮਾ, ਮੈਂਡੀ, ਸੌਰਭ ਸਾਈਨਾ ਅਤੇ ਨਿਵਾਨ ਸ਼ਰਮਾ ਹੋਰਾਂ ਦਾ। ਅਗਲਾ ਮੈਸੇਜ ਸਾਡੇ ਤੱਕ ਪਹੁੰਚਿਆ ਜੀ, ਰਾਏਗੜ੍ਹ ਬਿਹਾਰ ਤੋਂ ਉਮਾ ਰਾਜ, ਪਵਨ ਰਾਜ, ਸੰਜੇ, ਦੀਪਕ ਅਤੇ ਕਮਲ ਉਮਾ, ਅਤੇ ਖੰਡਵਾ ਤੋਂ ਇਹਨਾਂ ਦੇ ਨਾਲ ਹੀ ਮੈਸੇਜ ਭੇਜ ਰਹੇ ਨੇ, ਰਾਧਿਕਾ, ਅਨੀਤਾ, ਸਪਨਾ ਅਤੇ ਰਾਕੇਸ਼ ਤਾਈ। ਅਗਲਾ ਮੈਸੇਜ ਸਾਡੇ ਤੱਕ ਪਹੁੰਚਿਆ ਜੀ, ਦਤਰੇਂਗੀ ਭੱਟ ਆਪਾਰਾ ਛੱਤੀਸਗੜ੍ਹ ਤੋਂ, ਹੀਰਾਮਨੀ ਵਰਮਾ, ਪਾਰਸਮਨੀ ਵਰਮਾ, ਪੁਸ਼ਪਿੰਦਰਮਨੀ ਵਰਮਾ ਅਤੇ ਨੋਖੇ ਲਾਲ ਵਰਮਾ ਹੋਰਾਂ ਦਾ। ਇੱਕ ਹੋਰ ਮੈਸੇਜ ਸਾਨੂੰ ਮਿਲਿਆ ਜੀ, ਉੱਤਮ ਨਗਰ ਦਿੱਲੀ ਤੋਂ ਕਮਲਾ ਰਾਣੀ, ਗੀਤਿਕਾ ਭਾਨੂ ਅਤੇ ਬੋਧ ਰਾਜ ਖੇਰਵਾਲ ਹੋਰਾਂ ਦਾ। ਪਿੰਡ ਚੌਧਰੀ ਵਾਸ ਹਰਿਆਣਾ ਤੋਂ ਮੈਸੇਜ ਭੇਜ ਰਹੇ ਨੇ ਮਾਂਗੇ ਰਾਮ ਸਤੌਰ, ਰੀਤੂ ਸਿੰਘ, ਹਿਮਾਨੀ, ਸ਼ੁਭਮ ਅਤੇ ਯਸ਼ ਕੁਮਾਰ। ਅਗਲਾ ਮੈਸੇਜ ਸਾਡੇ ਤੱਕ ਪਹੁੰਚਿਆ ਜੀ, ਕਰਨਵੀਰ ਹਾਊਸ, ਭੁੱਚੋ ਕੈਂਚੀਆਂ, ਬਠਿੰਡਾ, ਪੰਜਾਬ ਤੋਂ। ਮੈਸੇਜ ਭੇਜਣ ਵਾਲੇ ਨੇ ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ ਜੋੜਾ, ਕਰਨਵੀਰ ਕਰਨ, ਦਪਿੰਦਰ, ਵਰਿੰਦਰ, ਕੁਲਦੀਪ, ਸਿੰਮੂ, ਏਕਮ ਦਮਨ ਅਤੇ ਅਭਿਜੋਤ। ਅਗਲਾ ਮੈਸੇਜ ਸਾਡੇ ਤੱਕ ਮਿਲਿਆ ਪਹੁੰਚਿਆ ਹੈ ਜੀ, ਦੁਰਗਾ ਕਲੋਨੀ ਹਾਂਸੀ ਤੋਂ, ਰਾਜੂ ਮਿਗਲਾਨੀ, ਬਬੀਤਾ ਮਿਗਲਾਨੀ, ਸੁਭਾਸ਼ ਯੋਗੀ ਅਤੇ ਡੱਬੂ ਅਤੇ ਬੱਬੂ ਹੋਰਾਂ ਦਾ। ਇਸ ਦੇ ਨਾਲ ਹੀ ਇੱਕ ਹੋਰ ਮੈਸੇਜ ਸਾਨੂੰ ਮਿਲਿਆ ਜੀ, ਮਾਲੇਰਕੋਟਲਾ ਤੋਂ ਜਾਵੇਦ ਖਾਨ ਅਤੇ ਉਹਨਾਂ ਦੀ ਅਹਿਲੀਆ ਆਸਮਾ ਦਾ। ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਆਓ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ, ਅਮਰਿੰਦਰ ਗਿੱਲ ਦੀ ਆਵਾਜ਼ ਦੇ ਵਿੱਚ।

ਪ੍ਰੋਗਰਾਮ ਪੰਜਾਬੀ ਤੜਕਾ ਦੇ ਅਖੀਰ ਦੇ ਵਿੱਚ ਕੁਝ ਸਾਨੂੰ ਖਤ ਮਿਲੇ ਨੇ ਸਰੋਤਿਆਂ ਦੇ, ਕੁਝ ਖਤ ਸ਼ਾਮਿਲ ਕਰਾਂਗੇ। ਪਹਿਲਾ ਖਤ ਸਾਨੂੰ ਮਿਲਿਆ ਜੀ ਮੈਸਗੇਟ ਨਾਭਾ ਤੋਂ ਸੋਮਦੱਤ ਕੈਰਬ ਜੋਤੀ ਰਾਣੀ ਅਤੇ ਗੁਰਮੰਨਤ ਹੋਰਾਂ ਦਾ। ਫਰਮਾਇਸ਼ ਸਾਨੂੰ ਭੇਜ ਰਹੇ ਨੇ ਕੋਈ ਵੀ ਆਪਣਾ ਪਸੰਦੀਦਾ ਗੀਤ ਸੁਣਾਉਣ ਦੀ। ਅਗਲਾ ਖਤ ਸਾਡੇ ਤੱਕ ਪਹੁੰਚਿਆ ਜੀ ਸਾਦੂਲ ਸ਼ਹਿਰ ਤੋਂ ਓਮ ਪ੍ਰਕਾਸ਼ ਚੌਹਾਨ, ਮੰਨੂ ਪ੍ਰਕਾਸ਼, ਸ਼ਿਵ ਪ੍ਰਕਾਸ਼ ਅਤੇ ਵੈਦ ਪ੍ਰਕਾਸ਼ ਚੌਹਾਨ ਹੋਰਾਂ ਦਾ। ਅਗਲਾ ਮੈਸੇਜ ਸਾਡੇ ਤੱਕ ਪਹੁੰਚਿਆ ਜੀ ਕਰਨਾਲ ਤੋਂ ਗਿਆਨ ਭੂਸ਼ਣ ਸ਼ਰਮਾ ਅਤੇ ਸੋਮਨਾਥ ਕਾਲੀਆ ਦਾ। ਇੱਕ ਹੋਰ ਖਤ ਸਾਨੂੰ ਮਿਲਿਆ ਜੀ ਭੁਪਿੰਦਰ ਕੌਰ ਸੈਣੀ ਦਾ, ਵੱਡੀਆਂ ਜਾਲਾਂ ਤੋਂ। ਅਤੇ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਆਓ ਸੁਣਦੇ ਹਾਂ ਪ੍ਰੋਗਰਾਮ ਦਾ ਆਖਰੀ ਗੀਤ ਗੁਰਦਾਸ ਮਾਨ ਦੀ ਆਵਾਜ਼ ਦੇ ਵਿੱਚ।

ਦੋਸਤੋ, ਇਸ ਗੀਤ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਪੰਜਾਬੀ ਤੜਕਾ ਇੱਥੇ ਹੀ ਖਤਮ ਕਰਨ ਦੀ ਤੁਹਾਡੇ ਰੇਡੀਓ ਦੋਸਤ ਮੁਹੰਮਦ ਕਾਸਿਮ ਨੂੰ ਦਿਓ ਆਗਿਆ।

FM band 100.2 MHz ਤੇ live streaming ਜ਼ਰੀਏ news on AIRF ਤੇ ਅਸੀਂ ਆਕਾਸ਼ਵਾਣੀ ਤੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਮਿਲਾ ਲਓ ਜੀ, ਇਸ ਵੇਲੇ ਰਾਤ ਦੇ 10:30 ਹੋ ਰਹੇ ਨੇ ਤੇ ਹੁਣ ਵੇਲਾ ਹੋ ਗਿਆ ਹੈ ਤੁਹਾਡੇ ਸਭ ਦੇ ਪਸੰਦੀਦਾ ਪ੍ਰੋਗਰਾਮ, ਪੁਰਾਣੇ ਹਿੰਦੀ ਫਿਲਮੀ ਗੀਤਾਂ ਦੀ ਮਹਿਕ ਨਾਲ ਭਰਪੂਰ ਪ੍ਰੋਗਰਾਮ ਰਜਨੀਗੰਧਾ ਦਾ।

ਦੋਸਤੋ, ਇਸ ਪ੍ਰੋਗਰਾਮ ਵਿੱਚ ਅਸੀਂ ਤੁਹਾਨੂੰ ਪੁਰਾਣੇ ਹਿੰਦੀ ਫਿਲਮੀ ਗੀਤ ਸੁਣਵਾਉਂਦੇ ਹਾਂ। ਦਿਨ ਭਰ ਦੀ ਰੁਝੇਵਿਆਂ ਭਰੀ ਜ਼ਿੰਦਗੀ ਤੋਂ ਬਾਅਦ ਜਦੋਂ ਰਾਤ ਆਪਣੀ ਚਾਦਰ ਵਿੱਚ ਆਉਂਦੀ ਹੈ ਤਾਂ ਮਨ ਕੁਝ ਸਕੂਨ, ਕੁਝ ਮਿਠਾਸ ਅਤੇ ਕੁਝ ਯਾਦਾਂ ਦੀ ਤਲਾਸ਼ ਕਰਦਾ ਹੈ। ਅਜਿਹੀ ਪਲਾਂ ਨੂੰ ਹੋਰ ਸੁਹਾਵਨਾ ਬਣਾਉਣ ਲਈ ਅਸੀਂ ਹਾਜ਼ਰ ਹਾਂ ਪ੍ਰੋਗਰਾਮ ਰਸ਼ਨੀਗੰਧਾ ਦੇ ਨਾਲ। ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਸੁਣਾਂਗੇ ਪੁਰਾਣੇ ਹਿੰਦੀ ਫਿਲਮੀ ਗੀਤਾਂ ਦੇ ਕੁਝ ਅਜਿਹੇ ਨਗਮੇ ਜਿਨ੍ਹਾਂ ਦੀ ਮਹਿਕ ਅੱਜ ਵੀ ਤਾਜ਼ਾ ਹੈ। ਇਹ ਉਹ ਗੀਤ ਹਨ ਜਿਨ੍ਹਾਂ ਨੇ ਪੀੜ੍ਹੀਆਂ ਨੂੰ ਜੋੜਿਆ ਅਤੇ ਜੋ ਅੱਜ ਵੀ ਦਿਲਾਂ ਦੀ ਧੜਕਣ ਬਣੇ ਹੋਏ ਹਨ। ਆਓ ਸ਼ੁਰੂ ਕਰਦੇ ਹਾਂ ਅੱਜ ਦੀ ਪਹਿਲੀ ਸੰਗੀਤਕ ਪੇਸ਼ਕਸ਼, ਜਿਸ ਨੂੰ ਆਵਾਜ਼ ਦਿੱਤੀ ਹੈ ਲਤਾ ਮੰਗੇਸ਼ਕਰ ਨੇ। ਗੀਤ ਦੇ ਬੋਲ ਲਿਖੇ ਨੇ ਸੰਤੋਸ਼ ਆਨੰਦ ਨੇ, ਸੰਗੀਤਬੱਧ ਕੀਤਾ ਹੈ ਲਕਸ਼ਮੀਕਾਂਤ ਪਿਆਰੇ ਲਾਲ ਨੇ ਅਤੇ ਫਿਲਮ ਦਾ ਨਾਮ ਹੈ ਸ਼ੋਰ।

ਸਰੋਤਿਆਂ ਕੁਝ ਗੀਤ ਅਜਿਹੇ ਹੁੰਦੇ ਨੇ ਜੋ ਸਮੇਂ ਦੇ ਨਾਲ ਕਦੇ ਵੀ ਪੁਰਾਣੇ ਨਹੀਂ ਹੁੰਦੇ, ਸਗੋਂ ਹੋਰ ਵੀ ਕੀਮਤੀ ਬਣ ਜਾਂਦੇ ਨੇ। ਜਦੋਂ ਅਸੀਂ ਇਹ ਗੀਤ ਸੁਣਦੇ ਹਾਂ ਤਾਂ ਜ਼ਿੰਦਗੀ ਦੇ ਕਈ ਸੁਹਾਵਣੇ ਪਲਾਂ ਨੂੰ ਅੱਖਾਂ ਸਾਹਮਣੇ ਪਾਉਂਦੇ ਹਾਂ। ਸ਼ਾਇਦ ਇਸੇ ਕਰਕੇ ਪੁਰਾਣੇ ਗੀਤਾਂ ਨੂੰ ਸੰਗੀਤ ਦੀ ਸੁਨਹਿਰੀ ਵਿਰਾਸਤ ਕਿਹਾ ਜਾਂਦਾ ਹੈ। ਆਓ ਹੁਣ ਸੁਣਦੇ ਹਾਂ ਇੱਕ ਐਵੇਂ ਦਾ ਹੀ ਗੀਤ ਜਿਸ ਨੂੰ ਆਵਾਜ਼ ਦਿੱਤੀ ਹੈ ਕਿਸ਼ੋਰ ਕੁਮਾਰ ਅਤੇ ਆਸ਼ਾ ਭੋਸਲੇ ਨੇ। ਗੀਤ ਦੇ ਬੋਲ ਲਿਖੇ ਨੇ ਮਜਰੂਹ ਸੁਲਤਾਨਪੁਰੀ ਨੇ, ਸੰਗੀਤਬੱਧ ਕੀਤਾ ਹੈ ਐਸ ਟੀ ਬਰਮਨ ਨੇ ਅਤੇ ਫਿਲਮ ਦਾ ਨਾਮ ਹੈ ਚਲਤੀ ਕਾ ਨਾਮ ਗਾੜੀ।

ਦੋਸਤੋ, ਤੁਸੀਂ ਟਿਊਨ ਇਨ ਕੀਤਾ ਹੋਇਆ ਹੈ 100.2 ਮੈਗਾਹਰਟਸ ਤੇ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ, ਤੇ ਇਸ ਵੇਲੇ ਤੁਸੀਂ ਆਨੰਦ ਮਾਣ ਰਹੇ ਹੋ ਪੁਰਾਣੇ ਹਿੰਦੀ ਫਿਲਮੀ ਗੀਤਾਂ ਦੀ ਮਹਿਕ ਨਾਲ ਭਰਪੂਰ ਪ੍ਰੋਗਰਾਮ ਰਜਨੀਕੰਦਾ ਦਾ। ਦੋਸਤੋ, ਪੁਰਾਣੇ ਹਿੰਦੀ ਫਿਲਮੀ ਗੀਤਾਂ ਦੀ ਇੱਕ ਵੱਡੀ ਖੂਬੀ ਉਹਨਾਂ ਦੇ ਬੋਲ ਹੁੰਦੇ ਸਨ। ਗੀਤਕਾਰ ਆਪਣੀਆਂ ਭਾਵਨਾਵਾਂ ਨੂੰ ਬੜੀ ਸਾਦਗੀ ਅਤੇ ਖੂਬਸੂਰਤੀ ਨਾਲ ਸ਼ਬਦਾਂ ਵਿੱਚ ਭਰਾਉਂਦੇ ਸਨ। ਇਹਨਾਂ ਗੀਤਾਂ ਵਿੱਚ ਪਿਆਰ ਵੀ ਸੀ, ਦਰਦ ਵੀ, ਉਮੀਦ ਵੀ ਅਤੇ ਜ਼ਿੰਦਗੀ ਦਾ ਫਲਸਫਾ ਵੀ। ਹੁਣ ਅਗਲਾ ਗੀਤ ਸੀ ਜਿਹੜਾ ਤੁਹਾਨੂੰ ਸੁਣਵਾਉਣ ਜਾ ਰਹੇ ਹਾਂ, ਉਸਨੂੰ ਆਵਾਜ਼ ਦਿੱਤੀ ਹੈ ਮੰਨਾ ਦੇ ਅਤੇ ਲਤਾ ਮੰਗੇਸ਼ਕਰ ਨੇ। ਗੀਤ ਦੇ ਬੋਲ ਲਿਖੇ ਨੇ ਸ਼ੈਲਿੰਦਰਾ ਨੇ, ਸੰਗੀਤਬੱਧ ਕੀਤਾ ਹੈ ਸ਼ੰਕਰ ਜੈਕਿਸ਼ਨ ਨੇ, ਅਤੇ ਫਿਲਮ ਦਾ ਨਾਮ ਹੈ ਸ਼੍ਰੀ 420।

ਦੋਸਤੋ, ਇੱਕ ਸਮਾਂ ਸੀ ਜਦੋਂ ਰੇਡੀਓ ਹੀ ਮਨੋਰੰਜਨ ਦਾ ਸਭ ਤੋਂ ਵੱਡਾ ਸਾਧਨ ਹੁੰਦਾ ਸੀ। ਲੋਕ ਆਪਣੇ ਮਨਪਸੰਦ ਗੀਤ ਸੁਣਨ ਲਈ ਘੜੀਆਂ ਵੇਖਦੇ ਰਹਿੰਦੇ ਸਨ। ਜਦੋਂ ਕੋਈ ਮਸ਼ਹੂਰ ਗੀਤ ਵੱਜਦਾ ਸੀ ਤਾਂ ਘਰ ਦਾ ਮਾਹੌਲ ਹੀ ਬਦਲ ਜਾਂਦਾ ਸੀ। ਅੱਜ ਵੀ ਉਹੀ ਗੀਤ ਸੁਣਦੇ ਹਾਂ, ਉਹ ਸੁਨਹਿਰੀ ਦੌਰ ਯਾਦ ਆ ਜਾਂਦਾ ਹੈ। ਆਓ ਹੁਣ ਸੁਣਦੇ ਹਾਂ ਇਸੇ ਤਰ੍ਹਾਂ ਦਾ ਇੱਕ ਗੀਤ, ਜਿਸ ਨੂੰ ਆਵਾਜ਼ ਦਿੱਤੀ ਹੈ ਮੁਹੰਮਦ ਰਫੀ ਸਾਹਿਬ ਨੇ, ਸੰਗੀਤ ਦਿੱਤਾ ਹੈ OP ਨਈਅਰ ਨੇ, ਗੀਤ ਦੇ ਬੋਲ ਲਿਖੇ ਨੇ ਮਜਰੂਹ ਸੁਲਤਾਨਪੁਰੀ ਨੇ, ਅਤੇ ਫਿਲਮ ਦਾ ਨਾਮ ਹੈ ਮੇਰੇ ਸਨਮ।

ਲਤਾ ਮੰਗੇਸ਼ਕਰ, ਮੁਹੰਮਦ ਰਫੀ, ਕਿਸ਼ੋਰ ਕੁਮਾਰ, ਮੁਕੇਸ਼ ਅਤੇ ਆਸ਼ਾ ਭੋਸਲੇ, ਇਹਨਾਂ ਆਵਾਜ਼ਾਂ ਨੇ ਭਾਰਤੀ ਸੰਗੀਤ ਨੂੰ ਅਮਰ ਬਣਾ ਦਿੱਤਾ। ਇਹਨਾਂ ਕਲਾਕਾਰਾਂ ਨੇ ਸਿਰਫ ਗੀਤ ਨਹੀਂ ਗਾਏ, ਸਗੋਂ ਹਰ ਅਹਿਸਾਸ ਨੂੰ ਆਪਣੀ ਆਵਾਜ਼ ਰਾਹੀਂ ਜੀਵਿਤ ਕੀਤਾ ਹੈ। ਦੋਸਤੋ, ਹੁਣ ਆਓ ਸੁਣਦੇ ਹਾਂ ਪ੍ਰੋਗਰਾਮ ਦਾ ਆਖਰੀ ਗੀਤ, ਜਿਸ ਨੂੰ ਆਵਾਜ਼ ਦਿੱਤੀ ਹੈ ਮੁਹੰਮਦ ਰਫੀ ਅਤੇ ਆਸ਼ਾ ਭੋਸਲੇ ਨੇ। ਗੀਤ ਦੇ ਬੋਲ ਲਿਖੇ ਨੇ ਮਜਰੂਹ ਸੁਲਤਾਨਪੁਰੀ ਨੇ, ਸੰਗੀਤਬੱਧ ਕੀਤਾ ਹੈ ਰਾਹੁਲ ਦੇਵ ਵਰਮਨ ਨੇ ਅਤੇ ਫਿਲਮ ਦਾ ਨਾਮ ਹੈ ਯਾਦੋਂ ਕੀ ਬਾਰਾਤ।